0: ਸਾਲ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੇ ਵਿਆਹ ਸ਼ਾਦੀ ਦੇ ਪ੍ਰੋਗਰਾਮ, ਬਰਥਡੇ ਪਾਰਟੀ ਜਾਂ ਹੋਰ ਫੰਕਸ਼ਨ ਸੰਬੰਧੀ ਹਾਲ ਬੁੱਕ ਕਰਨ ਦੀ ਜਾਣਕਾਰੀ ਲੈਣ ਲਈ ਤੁਸੀਂ ਰਿਓ ਬੈਂਕੁਇਟ ਹਾਲ ਨੂੰ 403-633-2000 ਯਾਨੀ 403-633-2000 ਤੇ ਸੰਪਰਕ ਕਰ ਸਕਦੇ ਹੋ। ਰਿਓ ਬੈਂਕੁਇਟ ਹਾਲ ਦਾ ਪਤਾ ਹੈ ਯੂਨਿਟ ਨੰਬਰ 2850 ਹੋਪਵੈਲ ਪਲੇਸ ਨਾਰਥ ਈਸਟ ਕੈਲਗਰੀ।
1: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਰਾਸਾ ਪਲੇਡੀਅਮ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਫੈਮਿਲੀ ਡਿਨਰ, ਕੇਟਰਿੰਗ, ਸਮਾਲ ਬਰਥਡੇ ਪਾਰਟੀਜ਼ ਅਤੇ ਹੋਰ ਜਾਣਕਾਰੀ ਲਈ ਕਾਲ ਕਰੋ 403-454-0347 403-454-0347 ਰਾਸਾ ਪਲੇਡੀਅਮ ਦਾ ਪਤਾ ਹੈ 202 17th Avenue ਸਾਊਥ ਈਸਟ ਕੈਲਗਰੀ ਨੀਅਰ ਸਟੈਂਪੇਡ ਗਰਾਊਂਡ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ YYC ਹੋਮ ਕੇਅਰ ਸਰਵਿਸਿਸ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹ ਕਿਸੇ ਵੀ ਉਮਰ ਤੋਂ ਲੈ ਕੇ ਬਜ਼ੁਰਗਾਂ ਤੱਕ ਦੀ ਘਰ ਵਿੱਚ ਰਹਿ ਕੇ ਸੰਭਾਲ ਕਰਦੇ ਨੇ। ਇਹਨਾਂ ਦੇ ਐਕਸਪੀਰੀਅੰਸਡ ਪੰਜਾਬੀ ਕੇਅਰ ਗਿਵਰਸ ਡੇਲੀ ਐਕਟੀਵਿਟੀਜ਼ ਜਿਵੇਂ ਨਵਾਉਣਾ, ਦਵਾਈ ਦੇਣਾ, ਅਪਾਇੰਟਮੈਂਟਸ ਤੇ ਲੈ ਕੇ ਜਾਣਾ ਜਾਂ ਸਫਾਈ ਵਿੱਚ ਮਦਦ ਕਰਦੇ ਨੇ। ਤੁਹਾਨੂੰ ਜੇਬ ਵਿੱਚੋਂ ਕੋਈ ਵੀ ਖਰਚਾ ਨਹੀਂ ਆਏਗਾ, ਇਹ ਸਿੱਧਾ ਸਰਕਾਰ ਨੂੰ ਬਿੱਲ ਕਰਦੇ ਨੇ। ਹੋਰ ਜਾਣਕਾਰੀ ਲਈ ਕਾਲ ਕਰੋ 825-760-0983 825-760-0983। ਪ੍ਰੋਗਰਾਮ ਦਾ ਇਹ ਹਿੱਸਾ ABM ਕਾਲਜ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ABM ਕਾਲਜ ਵਿੱਚ ਕਿਸੇ ਵੀ ਤਰ੍ਹਾਂ ਦੇ ਹੈਲਥ ਪ੍ਰੋਗਰਾਮਸ, ਬਿਜ਼ਨਸ ਜਾਂ IT ਪ੍ਰੋਗਰਾਮਸ ਦੀ ਜਾਣਕਾਰੀ ਲੈਣ ਲਈ ਕਾਲ ਕਰੋ 403-719-4300 403-719-4300। ਹੋਰ ਜਾਣਕਾਰੀ ਲਈ ਸਾਡੀ ਵੈਬਸਾਈਟ abmcollege.com ਤੇ ਵਿਜ਼ਿਟ ਕਰੋ।
2: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਏਸ਼ੀਆ ਪੈਸੀਫਿਕ ਇਮੀਗ੍ਰੇਸ਼ਨ ਦੇ ਮਨਿੰਦਰ ਸਿੰਘ ਢਿੱਲੋਂ ਹੋਰਾਂ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਦਾ ਫੋਨ ਨੰਬਰ ਨੋਟ ਕਰੋ 403-225-1111 403-225-1111। ਏਸ਼ੀਆ ਪੈਸੀਫਿਕ ਇਮੀਗ੍ਰੇਸ਼ਨ ਦੇ ਮਨਿੰਦਰ ਸਿੰਘ ਢਿੱਲੋਂ ਹੋਰਾਂ ਦਾ ਪਤਾ ਨੋਟ ਕਰੋ, ਯੂਨਿਟ ਨੰਬਰ 144-3630 Avenue ਨਾਰਥ ਈਸਟ ਕੈਲਗਰੀ।
0: ਪੰਜਾਬੀ ਰੇਡੀਓ 102.7 FM ਤੇ ਪ੍ਰਸਾਰਿਤ ਹੋਣ ਵਾਲੇ ਪ੍ਰੋਗਰਾਮਾਂ ਤੇ ਜੋ ਵੀ ਵਿਚਾਰ ਪੇਸ਼ ਕੀਤੇ ਜਾਂਦੇ ਨੇ ਉਹ ਉਹਨਾਂ ਵਿਦਵਾਨਾਂ ਦੇ ਆਪਣੇ ਵਿਚਾਰ ਨੇ। ਰੇਡੀਓ ਅਦਾਰਾ 102.7 FM ਇਹਨਾਂ ਦੇ ਨਾਲ ਸਹਿਮਤ ਹੋਵੇ ਇਹ ਲਾਜ਼ਮੀ ਨਹੀਂ।
3: ਸੇਵਾ ਦੇ ਵਿੱਚ ਹਾਜ਼ਰ ਆਪਾਂ ਪ੍ਰੋਗਰਾਮ ਸਰਵਣ ਕਰ ਰਹੇ ਸੀ। ਪ੍ਰੋਗਰਾਮ ਦੇ ਉਸ ਹਿੱਸੇ ਦੇ ਵਿੱਚ ਭਾਈ ਸਾਹਿਬ ਭਾਈ ਪਾਲ ਸੇਠੀ ਜੀ ਨੇ ਫੋਨ ਕੀਤਾ, ਕੁਛ ਸਵਾਲ ਉਹਨਾਂ ਦੀ ਇੱਕ ਗੱਲ ਜਿਹੜੀ ਸੀ ਕਿ ਗੁਰੂ ਨਾਨਕ ਪਾਤਸ਼ਾਹ ਇਨਸਾਨੀਅਤ ਦੀ ਗੱਲ ਕਰਦੇ ਸੀ, ਇਨਸਾਨ ਦੇ ਧਰਮ ਦੀ ਗੱਲ ਕਰਦੇ ਸੀ। ਵਾਕਈ ਜਦੋਂ ਗੁਰੂ ਸਾਹਿਬ ਜਾਂ ਭਗਤ ਸਾਹਿਬਾਨ ਇਹ ਕਹਿੰਦੇ ਨੇ ਨਾ ਕੋ ਹਿੰਦੂ ਨਾ ਮੁਸਲਮਾਨ, ਅੱਲਾ ਰਾਮ ਕੇ ਪਿੰਡ ਭਰਾ, ਤਾਂ ਇਸਦਾ ਮਤਲਬ ਇਹ ਆ ਕਿ ਉਹ ਕਿਸੇ ਧਰਮ ਦੀ ਕਿਸੇ ਨੂੰ ਨਗੇਟ ਨਹੀਂ ਕਰ ਰਹੇ, ਕਿਸੇ ਨੂੰ ਪ੍ਰਮੋਟ ਨਹੀਂ ਕਰ ਰਹੇ, ਗੁਣਾਂ ਦੀ ਪ੍ਰਮੋਸ਼ਨ ਦੀ ਗੱਲ ਕਰ ਰਹੇ ਨੇ ਇਨਸਾਨੀਅਤ ਦੀ, ਜਿਸ ਦੇ ਵਿੱਚ ਚੰਗੇ ਗੁਣਾਂ ਦੀ ਹੋਂਦ ਹੋਵੇ, ਪਾਓ ਦੈਵੀ ਗੁਣਾਂ ਦੀ, ਰੱਬੀ ਗੁਣਾਂ ਦੀ, ਤੇ ਉਹ ਸਾਰੇ ਗੁਣ ਗੁਰੂ ਸਾਹਿਬ ਨੇ ਮੰਗਲਾ ਚਰਨ ਦੇ ਵਿੱਚ, ਜਿਸ ਨੂੰ ਆਪਾਂ ਮੂਲ ਮੰਤਰ ਵੀ ਕਹਿੰਦੇ ਹਾਂ, ਰਹਿਤ ਮਰਿਆਦਾ ਦੇ ਮੁਤਾਬਕ ਬਿਆਨ ਕੀਤੇ ਗਏ ਕਿ ਅਕਾਲ ਪੁਰਖ ਦੇ ਕਿਹੜੇ ਕਿਹੜੇ ਗੁਣ ਨੇ ਤੇ ਉਹਨਾਂ ਗੁਣਾਂ ਨੂੰ ਮਨੁੱਖ ਨੇ ਕਿਵੇਂ ਧਾਰਨ ਕਰਨਾ ਹੈ, ਤੇ ਫਿਰ ਉਸਨੇ ਆਪਣੇ ਅੰਦਰ ਸੱਤ, ਸੰਤੋਖ, ਦਇਆ, ਧਰਮ, ਧੀਰਜ ਇਹਨਾਂ दैवी गुणा नू अपने अंदर वसाउणा है ते जिस दे नाल विकार काम क्रोध लोभ मोह हंकार वर्गे उन्हां अवगुणां ते काबू करना है, उन्हां नू पजा देना है। आपां बंदे की गल करते हैं, बंदा कौन है, मनुख, जिस मनुखता की गल गुरु साहब ने की। गुरु साहब कहते हैं मनुख, कबीर साहब का अपा शब्द कहते हैं जो आलमी इंसानियत की गल बराबरी की गल करते हैं, कौन चंगा है कौन माड़ा है इस तरह कोई फर्क ही नहीं कर पैदा कर सकता, क्योंकि सारे ही सारी ही उत्पत्ति जिहड़ी आ, सारा ही जीवन जिहड़ा है, खासकर मनुख जिहड़े ने उस अकाल पुरख की रोशनी पाओ उस दी कुदरत का कारनामा है, उस दी कुदरत की प्रतिक्रिया है, तो फिर यह कौन कह सकता है कि माड़ा कौन है चंगा कौन है। अवल अल्लाह नूर उपाया, कुदरत के सब बंदे एक नूर ते सब जगह उपजा, कौन पले वो मते। जो सारा ही संसार उस अकाल पुरख दे एक नूर तो उसकी एक कुदरत ने ही, ओही कुदरत तू अचरज कुदरत तेरी बिस्मा, इसे कुदरत दी क्रिएशन ने, अच्छी कहते रेवल्यूशन की गल, क्योंकि अकाल पुरख की कुदरत ने ही क्रिएट किया सारा कुछ, पाओ अकाल पुरख के हुक्म दे विच ही सारा कुछ आया, बंदे भी आए। तो फिर माड़ा कौन है, कौन भले को बंदे, ये कोई डिफरेंस नहीं कर सकता। तो इसे शब्द के विच अकाल पुरख के उस हस्ती का जो जिक्र करते ने, लोगा परम ना भूलो भाई, खालिक खलक खलक में खालिक पूर रहे हो सर उठाई, है लोगो इसे परम विच ना रहो, क्यों कोई वखरा है, किते वखरे सतमें आसमान ते बैठा है, किते किसे शाम दी मूर्त दे विच नहीं, खालिक जड़ा है खलकत दे विच पाओ, आम लोकां दे विच विचर रहा है, खलकत सारी खालक दे विच है, ते खालक दी जेड़ी बरकत है, खालक दे जेड़ी होंद है, हर थां बराबर है, हर थां पूरा वरत रहा है, ओमनी प्रेजेंट है, ओमनी पोटेंट है, ओमनी यानी के हर थां मौजूद है, हर कम ओदे बस चे, ओमनी सेंट है, ते सब कुछ ओही जानता है। हुण इसे शब्द दे विच क्योंकि वो नाल ही कह रहे ने, माटी एक अनेक पांत पांत कर साजी साजन हारे, इको मिट्टी पाओ, इको जिहा मटीरियल है, इको जिहा तातां ने, भावे उसनूं आपां पंज तत कह दईए, उसनूं अलग अलग तरीके दे नाल उस सर्जनहार ने, उस दी कुदरत ने, उस दे हुक्म ने साजिया है, माटी एक अनेक पांत पांत कर साजी साजन हारे, ना कुछ पहुंच माटी के पांडे, ना कुछ पहुंच कुमारे, ना ओ जड़े बर्तन तैयार किते गए, वह इंसान तैयार किते गए, वह मनुख तैयार किते गए, बंदे तैयार किते गए, ना उन्हां नूं समझिया जा सकता है, ते ना उस कुमार नू, उस मालिक नू जिसने उसनू बनाया है। ते इत्थे ही इस शब्द विच कबीर साहब कहंदे ने हुक्म पछाणे, क्योंकि वह कहंदा सब में साचा एक को सोई, इसका किया सब कुछ, वह सारे विच इको ही उस सच्चा मालिक, उस सच्चा अकाल पुरख, उस सच्ची जोत ते ओही सब कुछ करन दे समर्थ है। ते फिर अगे कहंदे हुक्म पछाणे, ਸੋ ਇੱਕੋ ਜਾਣੇ ਹੁਣ ਬੰਦਾ ਕੌਣ ਹੈ ਸਿਰਜਣ ਹਾਰ ਨੇ ਤਾਂ ਸਾਰਿਆਂ ਨੂੰ ਸਿਰਜਿਆ ਪਰ ਸਹੀ ਮੈਨੇ ਚ ਇਨਸਾਨ ਕੌਣ ਹੈ ਹੁਕਮ ਪਛਾਣੇ ਸੋ ਇੱਕੋ ਜਾਣੇ ਬੰਦਾ ਕਹੀਏ ਸੋਈ ਉਹ ਵਿਅਕਤੀ ਜਿਹੜਾ ਉਸ ਦੇ ਲਾਜ ਆਫ ਕਾਸਮਾਸ ਨੂੰ ਜਿਹੜੇ ਇਸ ਹੁਕਮ ਨੂੰ ਸਮਝ ਸਕਦਾ ਹੈ ਤੇ ਫਿਰ ਨਾਲ ਸਾਰੇ ਹੀ ਹਲਕਤ ਨੂੰ ਇੱਕੋ ਹੀ ਸਮਝਦਾ ਅਸਲ ਚ ਬੰਦਾ ਉਹੀ ਹੈ ਅਸਲ ਚ ਮਨੁੱਖ ਉਹੀ ਹੈ ਉਸ ਤੋਂ ਇਲਾਵਾ ਕੋਈ ਮਨੁੱਖ ਨਹੀਂ ਤੇ ਇਸੇ ਕਰਕੇ ਜਦੋਂ ਆਪਾਂ ਹੁਣ ਬੰਦਾ ਜਿਹੜਾ ਹੈ ਸਭ ਮੈਂ ਸਾਚਾ ਇੱਕੋ ਸੋਈ ਜਿਹੜਾ ਉਸ ਨੂੰ ਪਛਾਣਦਾ ਹੈ ਹੁਕਮ ਪਛਾਣੇ ਸੋ ਇੱਕੋ ਜਾਣੇ ਬੰਦਾ ਕਹੀਏ ਸੋਈ ਉਹ ਵਿਅਕਤੀ ਹੁਕਮ ਦੀ ਪਛਾਣ ਕਿਸ ਨੂੰ ਹੋਏਗੀ ਉਹ ਜਿਹੜਾ ਅੰਦਰੋਂ ਬਾਹਰੋਂ ਹੋਏਗਾ ਇੱਕ ਹੋਏਗਾ ਦੋਗਲਾ ਨਹੀਂ ਬਾਬਾ ਫਰੀਦ ਜੀ ਕਹਿੰਦੇ ਆ ਦਿਲੋਂ ਮੁਹੱਬਤ ਜਿੰਨ ਸਹੀ ਸੱਚਿਆ ਜਿਨ ਮਨ ਹੋਰ ਮੁਖੋਰ ਸਕਾਡੇ ਕੱਚਿਆ ਜਿਸ ਵਿਅਕਤੀ ਨੂੰ ਅੰਦਰੋਂ ਉਸ ਦੀ ਪ੍ਰਾਪਤੀ ਦੀ ਉਸ ਇਨਸਾਨੀਅਤ ਨਾਲ ਉਸ ਕ੍ਰੀਏਟਰ ਨਾਲ ਤੇ ਉਸਦੀ ਕ੍ਰੀਏਸ਼ਨ ਦੇ ਨਾਲ ਅੰਦਰੋਂ ਪਿਆਰ ਹੈ ਉਹੀ ਦਿਲੋਂ ਮੁਹੱਬਤ ਜਿੰਨਾ ਸਹੀ ਸੱਚਿਆ ਉਹੀ ਸੱਚੇ ਨੇ ਉਹੀ ਉਸ ਸੱਚ ਦੇ ਸਚਿਆਰੇ ਨੇ ਜੇ ਸਚਿਆਰੇ ਦੀ ਗੱਲ ਗੁਰੂ ਸਾਹਿਬ ਕਹਿ ਰਹੇ ਨਾ ਕਿਵ ਸਚਿਆਰਾ ਹੋਈ ਹੈ ਕਿ ਕੂੜਾ ਟੁੱਟੇ ਪਾਲ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਜਿਨ ਮਨ ਹੋਰ ਮੁੱਖ ਹੋਰ ਸੋ ਕਾਢੇ ਕੱਚਿਆ ਉਹ ਤਾਂ ਕੱਚੇ ਨੇ ਉਹਨਾਂ ਦੀ ਤਾਂ ਕੋਈ ਹੋਣ ਦੀ ਨਹੀਂ ਆ ਕਿਉਂਕਿ ਕੰਪੈਰੀਜ਼ਨ ਨਾਲ ਨਾਲ ਚੱਲ ਰਿਹਾ ਰੱਤੇ ਇਸ਼ਕ ਖੁਦਾਏ ਰੰਗ ਦੀਦਾਰ ਕੇ ਉਹ ਲੋਕ ਜਿਹੜੇ ਉਸ ਅਕਾਲ ਪੁਰਖ ਦੇ ਇਸ਼ਕ ਦੇ ਵਿੱਚ ਰੱਤੇ ਹੋਏ ਨੇ ਜਿਹਨਾਂ ਨੂੰ ਇਨਸਾਨੀਅਤ ਦਾ ਇਨਸਾਨ ਕਿਹਾ ਜਾਂਦਾ ਹੈ ਜਿਹਨਾਂ ਨੂੰ ਇਨਸਾਨੀਅਤ ਦਾ ਦੀਦਾਰ ਹੈ ਉਸ ਦੇ ਪ੍ਰੇਮ ਦਾ ਦੀਦਾਰ ਹੈ ਵਿਸਰਿਆ ਜਿਹਨਾਂ ਨਾਮ ਸੇ ਭੂਏ ਭਾਰਤੀ ਤੇ ਜਿਹਨਾਂ ਨੂੰ ਉਹ ਸਚਿਆਰਾ ਵਿਸਰ ਗਿਆ ਆਖਾਂ ਜੀਵਾਂ ਵਿਸਰੇ ਮਰ ਜਾਂ ਉਹ ਧਰਤੀ ਤੇ ਮੂੰਹ ਦੇ ਪਾਰ ਡਿੱਗਦੇ ਨੇ ਪਾਓ ਉਹਨਾਂ ਦੇ ਜੀਵਨ ਚ ਕਾਮਯਾਬੀ ਨਹੀਂ ਆ ਉਹ ਭਾਵੇਂ ਲੱਖ ਤਰ੍ਹਾਂ ਉਹ ਪੌਜਲ ਨੂੰ ਪਾਰ ਨਹੀਂ ਕਰ ਸਕਦੇ ਰਹਾਵ ਇਹ ਰਹਾਵ ਦੀ ਪੰਕਤੀ ਹੈ ਰੱਤੇ ਇਸ਼ਕ ਖੁਦਾਏ ਰੰਗ ਦੀਦਾਰ ਕੇ ਵਿਸਰਿਆ ਜਿਹਨਾਂ ਨਾ ਤੇ ਪੁਆਇੰ ਪਾਰਥੀਏ ਰਹਾਓ ਆਪ ਲੀਏ ਲੜ ਲਾਏ ਦਰ ਦਰਵੇਸ਼ ਜਿਹਨਾਂ ਨੂੰ ਆਪਣੇ ਆਪ ਹੀ ਆਪਣੇ ਨਾਲ ਜੋੜ ਲੈਂਦਾ ਹੈ ਉਸ ਤੇ ਦਰ ਦੇ ਉਸ ਤੇ ਘਰ ਦੇ ਦਰਵੇਸ਼ ਨੇ ਤਿੰਨ ਚੰਨ ਤਨ ਜੜੇ ਦੀ ਮਾਓ ਆਏ ਸਫਲ ਸੀ ਉਹਨਾਂ ਦੀਆਂ ਮਾਂ ਵੀ ਤਨ ਨੇ ਜਿਹਨਾਂ ਨੇ ਉਹਨਾਂ ਨੂੰ ਜਨਮ ਦਿੱਤਾ ਹੈ ਤੇ ਉਹਨਾਂ ਦਾ ਆਉਣਾ ਵੀ ਜਿਹੜਾ ਇਸ ਧਰਤੀ ਤੇ ਉਹ ਸਫਲ ਹੈ ਫਿਰ ਅੱਗੇ ਕਹਿ ਰਹੇ ਨੇ ਪਰਵਰਦਗਾਰ ਅਪਾਰ ਅਗਮ ਬੇਅੰਤ ਤੂੰ ਅਕਾਲ ਪੁਰਖ ਨੂੰ ਸੰਬੋਧਨ ਕਰਕੇ ਕਹਿੰਦੇ ਜਿਹਨਾਂ ਪਛਾਤਾ ਸੱਚ ਚੁੰਮਾ ਪੈਰ ਨੂੰ ਤੇਰੀ ਪਲੋਂ ਖੁਦਾਏ ਤੂੰ ਬਖਸ਼ੰਦਗੀ ਸ਼ੇਖ ਫਰੀਦੇ ਖੈਰ ਦੀਜੇ ਬੰਦਗੀ ਤੇ ਇੱਥੇ ਵੀ ਬੰਦਗੀ ਦੀ ਇਨਸਾਨੀ ਗੁਣਾਂ ਦੀ ਇਨਸਾਨੀਅਤ ਦੀ ਮੰਗ ਕਰਦੇ ਨੇ ਅਰਦਾਸ ਕਰਦੇ ਨੇ ਕਿ ਮੈਨੂੰ ਇਨਸਾਨਾਂ ਵਰਗੇ ਗੁਣ ਦੇ ਮੈਨੂੰ ਮਨੁੱਖਾਂ ਵਰਗੇ ਸਹੀ ਇਨਸਾਨ ਬਣਨ ਦੀ ਤੌਫੀਕ ਬਖਸ਼ ਹਿੰਮਤ ਬਖਸ਼ ਸਮਰੱਥਾ ਬਖਸ਼ ਕਿਉਂਕਿ ਮੈਂ ਤੇਰੀ ਪਨਾਹ ਦੇ ਵਿੱਚ ਹਾਂ ਤੇਰੇ ਹੀ ਸ਼ਰਮ ਦੇ ਵਿੱਚ ਹਾਂ ਹੁਣ ਆਪਾਂ ਇਸ ਸ਼ਬਦ ਦੇ ਵਿੱਚ ਵੀ ਜਿਹੜੀ ਅੰਦਰੋਂ ਤੇ ਬਾਹਰ ਦੀ ਜਿਹੜੀ ਗੱਲ ਹੈ ਅਸੀਂ ਨਿਤਨੇਮ ਦੀ ਸਾਡੀ ਬਾਣੀ ਆਨੰਦ ਸਾਹਿਬ ਦੇ ਵਿੱਚ ਵੀ ਅੰਦਰ ਤੇ ਬਾਹਰ ਦੀ ਜਿਹੜੀ ਗੱਲ ਹੈ ਉਸਨੂੰ ਗੁਰੂ ਅਮਰਦਾਸ ਪਾਤਸ਼ਾਹ ਬਾਖੂ ਵੀ ਸਾਨੂੰ ਬਿਆਨ ਕਰਕੇ ਦੱਸਦੇ ਨੇ ਕਿ ਕਿਵੇਂ ਅੰਦਰ ਤੇ ਬਾਹਰ। ਉਹ ਕਹਿੰਦੇ ਜਿਉਂ ਮੈਲੇ ਬਾਹਰੋਂ ਨਿਰਮਲ, ਬਾਹਰੋਂ ਨਿਰਮਲ ਜਿਉਂ ਤਾਂ ਮੈਲੇ, ਤਿੰਨ ਜਨਮ ਜੂਏ ਹਾਰਿਆ। ਉਹ ਮਨੁੱਖ ਸੰਭਾਵਾ ਫਰੀਦ ਜੀ ਕਹਿ ਰਹੇ ਨਾ, ਜਿਨ ਮਨ ਹੋਰ ਮੁੱਖ ਹੋਰ ਸੇ ਕਾਢੇ ਕੱਚਿਆ। ਇੱਥੇ ਵੀ ਉਹ ਕਹਿ ਰਿਹਾ ਕਿ ਬਈ ਜਿਹੜੇ ਬਾਹਰੋਂ ਤਾਂ ਬੜੇ ਨਿਰਮਲ ਬੋਲੀ ਬੋਲ ਰਹੇ ਨੇ, ਬੜਾ ਪਿਆਰ ਦੇ ਸ਼ਬਦ ਬੋਲ ਰਹੇ ਨੇ, ਅੰਦਰ ਹਿਰਦੇ ਚ ਕਪਟ ਏ। ਉਹਨਾਂ ਵਿਅਕਤੀਆਂ ਨੇ ਜ਼ੋਰ ਦੇ ਕੇ ਕਹਿ ਰਹੇ ਨੇ ਜਿਉਂ ਮੈਲੇ ਬਾਹਰੋਂ ਨਿਰਮਲ, ਬਾਹਰੋਂ ਬਾਹਰੋਂ ਜਿਉਂ ਮੈਲੇ ਬਾਹਰੋਂ ਨਿਰਮਲ, ਬਾਹਰੋਂ ਨਿਰਮਲ ਜਿਉਂ ਤਾਂ ਮੈਲੇ, ਤਿੰਨ ਜਨਮ ਜੂਏ ਹਾਰ। ਉਹਨਾਂ ਨੇ ਆਪਣਾ ਇਹ ਆਉਣਾ ਵੀ, ਇਹ ਜ਼ਿੰਦਗੀ ਦੀ ਬਾਜ਼ੀ ਜਿਹੜੀ ਆ, ਇਹ ਉਸੇ ਤਰ੍ਹਾਂ ਸਾਂ ਜੁਆਰੀ ਦਾ ਲਾਉਂਦਾ ਲਾਉਂਦਾ ਹਾਰ ਜਾਂਦਾ। ਉਹ ਵਿਅਕਤੀ ਜੂਏ ਦਾ ਜਿਹੜਾ ਰੂਪਕ ਇਸਤੇਮਾਲ ਕੀਤਾ ਹੈ ਉਸ ਜੀਵਨ ਦੇ ਕਰਕੇ ਕਿ ਉਹਨਾਂ ਨੇ ਇੱਕ ਕਿਸਮ ਦਾ ਇੱਕ ਜੁਆਰੀ ਵਾਂਗੂ ਆਪਣੀ ਜ਼ਿੰਦਗੀ ਹਾਰ ਦਿੱਤੀ। ਇਹ ਤਿਸ਼ਨਾ ਵੱਡਾ ਰੋਗ ਲੱਗਾ ਮਰਨ ਮਨੋ ਵਿਸਾਰਿਆ, ਕਿਉਂਕਿ ਉਹਨਾਂ ਨੂੰ ਆਪਣੇ ਜੀਵਨ ਦੇ ਗੋਲ ਦਾ ਲਕਸ਼ ਦਾ ਚੇਤਾ ਹੀ ਨਹੀਂ, ਉਹ ਭੁੱਲ ਗਏ ਨੇ। ਇਹ ਵੀ ਇੱਕ ਰੋਗ ਹੈ, ਭੁੱਲਣਾ ਵੀ ਇਸ ਤਰ੍ਹਾਂ ਦੀ ਆਪਣੀ ਅਸਲੀਅਤ ਤੋਂ ਭੁੱਲ ਜਾਣਾ, ਇਹ ਵੀ ਇੱਕ ਰੋਗ ਹੈ। ਇੱਥੇ ਆਉਂਦਾ ਵੇਦਾਂ ਮੇ, ਕਿਉਂਕਿ ਉਹ ਵਿਅਕਤੀ ਜਿਹੜੇ ਨੇ ਉਹ ਜਿਹੜੇ ਕਰਮ ਕਾਂਡ ਕਰਦੇ ਨੇ ਉਹ ਉਹਨਾਂ ਸਭ ਵੇਦਾਂ ਤੇ ਕੁਛ ਫਿਲਾਸਫੀ ਨਾਲ ਜੁੜ ਕੇ ਅਸਲੀਅਤ, ਆਪਾਂ ਗੱਲ ਹੁਣ ਵੇਦਾਂ ਦੀ ਕਰ ਰਹੇ ਸੀ ਨਾ, ਟੁੱਟ ਚੁੱਕੇ ਨੇ ਵੇਦਾਂ ਮੇ। ਉਹ ਵੇਦਾਂ ਵਾਲੀਆਂ ਗੱਲਾਂ ਨਾਲ ਜੁੜੇ ਨੇ, ਨਾਮ ਉੱਤਮ ਸੁਣੇ ਨਾਹੀ ਫਿਰੇ ਜਿਉਂ ਬਿਤਾ ਲਿਆ। ਉਹਨਾਂ ਨੂੰ ਛੱਡ ਕੇ ਜਿਹੜਾ ਨਾਮ ਹੈ, ਜਿਹੜਾ ਉੱਤਮ ਨਾਮ ਹੈ, ਉਸ ਨੂੰ ਸੁਣਦੇ ਨਹੀਂ, ਸਮਝਦੇ ਨਹੀਂ, ਆਪਣੇ ਤੇ ਲਾਗੂ ਨਹੀਂ ਕਰਦੇ ਤੇ ਪੂਤਨਿਆਂ ਵਾਂਗੂ ਬੇਤਾਲਿਆਂ ਵਾਂਗੂ ਆਵਾਰਾ ਫਿਰ ਰਹੇ ਨੇ, ਦੀਵਾਨੇ ਹੋ ਕੇ ਫਿਰ ਰਹੇ ਨੇ। ਕਹਿ ਨਾਨਕ ਜਿਹਨਾਂ ਸੱਚ ਤਜਿਆ ਕੂੜੇ ਲਾਗੇ, ਤਿੰਨੀ ਜਨਮ ਜੂਏ ਹਾਰੇ। ਨਾਨਕ ਜੀ ਕਹਿ ਰਹੇ ਨੇ ਕਿ ਜਿਹਨਾਂ ਨੇ ਸੱਚ ਨੂੰ ਟੱਕ ਲਿਆ, ਸੱਚ ਨੂੰ ਪਛਾਣਿਆ ਨਹੀਂ ਤੇ ਕੂੜੇ ਜੀਵਨ ਦੇ ਨਾਲ ਜੁੜ ਗਏ, ਇੱਕ ਹਿਸਾਬ ਦੇ ਨਾਲ ਉਹ ਜੀਵਨ ਦੀ ਬਾਜ਼ੀ ਹਾਰ ਗਏ। ਉਹ ਕੰਪੈਰੀਜ਼ਨ ਹੈ ਇੱਥੇ, ਉਹ ਸ਼ੁਰੂ ਕਰ ਰਹੇ ਨੇ ਜਿਉਂ ਮੈਲੇ ਬਾਹਰੋਂ ਨਿਰਮਲ। ਅੱਗੇ ਗੁਰੂ ਸਾਹਿਬ ਕਹਿ ਰਹੇ ਨੇ ਜਿਉਂ ਨਿਰਮਲ ਬਾਹਰੋਂ ਨਿਰਮਲ, ਬਾਹਰੋਂ ਤਾਂ ਨਿਰਮਲ ਜਿਉਂ ਨਿਰਮਲ, ਸਤਿਗੁਰ ਤੇ ਕਰਨੀ ਕਮਾਣੀ। ਉਹ ਵਿਅਕਤੀ ਜਿਹੜੇ ਅੰਦਰੋਂ ਵੀ ਨਿਰਮਲ ਨੇ, ਬਾਹਰੋਂ ਵੀ ਨਿਰਮਲ ਨੇ ਤੇ ਸਤਿਗੁਰ ਦੀ ਦੱਸੇ ਹੋਏ ਜੀਵਨ ਨੂੰ ਕਮਾ ਰਹੇ ਨੇ। ਗੁਰਸਿੱਖ ਮੀਤ ਚਲੇ ਗੁਰ ਚਾਲੀ, ਜੋ ਗੁਰ ਕਹੇ ਸੋਈ ਪਲ ਮਾਨੋ ਹਰ ਹਰ ਕਥਾ ਨਿਰਾਲੀ। ਉਹ ਉਸ ਕਰਨੀ ਨੂੰ, ਸਤਿਗੁਰੂ ਦੇ ਦੱਸੇ ਹੋਏ ਮਾਰਗ ਨੂੰ ਕਮਾ ਰਹੇ ਨੇ, ਸਤਿਗੁਰ ਤੇ ਕਰਨੀ ਕਮਾ। ਕੂੜ ਕੀ ਸੋਏ ਪਹੁੰਚੇ ਨਾਈ ਮਨਸਾ ਸੱਚ ਸਮਾਣੀ, ਉਹਨਾਂ ਤੱਕ ਉਹ ਕੂੜ ਦੀਆਂ ਲਾਲਚ ਦੀਆਂ ਉਹ ਜਿਹੜੇ ਵਿਕਾਰ ਨੇ ਉਹ ਨਹੀਂ ਉਹਨਾਂ ਨੂੰ ਲੱਗਦੇ, ਉਹਨਾਂ ਤੱਕ ਪਹੁੰਚ ਹੀ ਨਹੀਂ ਸਕਦੀ। ਸੋ ਉਹ ਵਿਅਕਤੀ, ਉਹਨਾਂ ਦੀ ਜਿਹੜੀ ਮਨਸਾ ਵੀ ਹੈ ਨਾ, ਆਸ਼ਾ ਵੀ ਹੈ, ਮਨੋਰਥ ਵੀ ਜੀਵਨ ਦਾ, ਉਹ ਸੱਚ ਨਾਲ ਸੱਚ ਵਿੱਚ ਸਮਾਏ ਹੋਏ ਨੇ। ਜਤਨ ਜਨਮ ਰਤਨ ਜਿਨੀ ਖੱਟਿਆ ਪੱਲੇ ਸੇਵਨ ਦਾ, ਜਿਹਨਾਂ ਨੇ ਇਸ ਕੀਮਤੀ ਜਨਮ ਨੂੰ, ਹੀਰੇ ਵਰਗੇ ਜਨਮ ਨੂੰ ਖੱਟ ਲਿਆ, ਪ੍ਰਾਪਤ ਕਰ ਲਿਆ, ਉਹ ਇਸ ਜ਼ਿੰਦਗੀ ਦੇ ਇਸ ਵਣਜ ਦੇ ਵਿੱਚ ਇੱਕ ਵਪਾਰੀ, ਉਹ ਭੱਲੇ ਨੇ, ਉਹ ਚੰਗੇ ਨੇ। ਕਹਿ ਨਾਨਕ ਜਿਹਨਾਂ ਮਨ ਨਿਰਮਲ, ਸਦਾ ਰਹੇ ਗੁਰੂ ਨਾਲ। ਨਾਨਕ ਜੀ ਕਹਿੰਦੇ ਆ ਕਿ ਜਿਨ੍ਹਾਂ ਦਾ ਮਨ ਨਿਰਮਲ ਹੈ ਨਾ, ਅੰਦਰੋਂ ਹਿਰਦਾ ਨਿਰਮਲ ਹੈ, ਜੀਵ ਨਿਰਮਲ ਹੈ, ਉਹੀ ਉਸ ਅਕਾਲ ਪੁਰਖ ਦੇ ਗੁਰੂ ਦੇ ਨਾਲ ਰਹਿ ਸਕਦੇ ਆ, ਬਾਕੀ ਨਹੀਂ ਰਹਿ ਸਕਦੇ। ਬਾਕੀ ਤਾਂ ਉਹੀ ਆ, ਜੀਉ ਮੈਲੇ ਬਾਹਰੋਂ ਨਿਰਮਲ, ਜਿਹਨੇ ਜਨਮ ਜੂਏ ਹਾਰਿਆ। ਹੁਣ ਇਹੀ ਆਪਾਂ ਵਿਚਾਰ ਕਰ ਰਹੇ ਸੀ ਕਿ ਜਿਹੜੇ ਵਿਅਕਤੀਆਂ ਦੇ ਅੰਦਰ ਜਿਹੜੇ ਮੂੰਹ ਦੇ ਕੁਛ ਹੋਰ ਨੇ ਤੇ ਦਿਲ ਦੇ ਕੁਛ ਹੋਰ ਨੇ, ਉਹ ਇਨਸਾਨ ਨਹੀਂ ਹੋ ਸਕਦੇ, ਨਾ ਉਹਨਾਂ ਦੇ ਅੰਦਰ ਕੋਈ ਇਨਸਾਨੀਅਤ ਦੀ ਕੁਆਲਿਟੀ ਹੈ। ਕਿਉਂਕਿ ਗੁਰਬਾਣੀ ਚ ਜ਼ਿਕਰ ਆਉਂਦਾ ਹੈ ਨਾ ਬਾਰ ਬਾਰ ਕਿ ਪੰਚ ਵਸਾਏ ਪੰਚ ਗੁਆਏ, ਜਿਨ੍ਹਾਂ ਨੇ ਪੰਜ ਚੰਗੇ ਗੁਣਾਂ ਨੂੰ, ਸਤ ਸੰਤੋਖ ਦਇਆ ਧਰਮ ਧੀਰਜ ਆਦਿ ਗੁਣਾਂ ਨੂੰ ਆਪਣੇ ਹਿਰਦੇ ਚ ਵਸਾ ਲਿਆ, ਉਹਨਾਂ ਨੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਵਰਗੇ ਔਗੁਣਾਂ ਨੂੰ ਗੁਆ ਦਿੱਤਾ। ਪਰ ਜਿਨ੍ਹਾਂ ਨੇ ਔਗੁਣਾਂ ਨੂੰ ਵਸਾਇਆ ਉਹਨਾਂ ਨੇ ਗੁਣ ਗੁਆ ਦਿੱਤੇ, ਕਿਉਂਕਿ ਜਦੋਂ ਹਰ ਬਿਸਰਤ ਤੇਰੇ ਗੁਣ ਗੱਲਿਆ, ਜਦੋਂ ਤੂੰ ਉਸ ਨਾਲੋਂ ਟੁੱਟ ਜਾਂਦਾ ਹੈ, ਵਾਸਤਵਿਕਤਾ ਨਾਲੋਂ ਟੁੱਟ ਜਾਂਦਾ, ਅਸਲੀਅਤ ਨਾਲੋਂ ਜੁੜ ਟੁੱਟ ਜਾਂਦਾ, ਚੰਗਿਆਈ ਨਾਲੋਂ ਟੁੱਟ ਜਾਂਦਾ, ਤੇ ਤੇਰੇ ਜਿਹੜੇ ਚੰਗੇ ਗੁਣ ਵੀ ਨੇ ਉਹ ਉਸ ਤਰ੍ਹਾਂ ਗਲ ਜਾਂਦੇ ਆ ਜਿਸ ਤਰ੍ਹਾਂ ਲੱਕੜ ਨੂੰ ਕੁਣ ਲੱਗ ਜਾਂਦਾ, ਜਿਸ ਤਰ੍ਹਾਂ ਅਨਾਜ ਨੂੰ ਕੁਣ ਲੱਗ ਜਾਂਦਾ, ਗਲ ਜਾਂਦਾ, ਸਵਾਹ ਹੋ ਜਾਂਦਾ। ਸੋ ਇਸੇ ਕਰਕੇ ਅੰਦਰੋਂ ਤੇ ਬਾਹਰੋਂ ਇੱਕ ਹੋਣ ਨਾਲ ਹੀ ਜ਼ਿੰਦਗੀ ਦੇ ਸਾਦਾ ਜੀਵਨ ਜਿਉਣ ਨੂੰ ਹੀ ਇਨਸਾਨੀਅਤ ਕਿਹਾ ਗਿਆ। ਹੁਣ ਆਪਾਂ ਇਹੀ ਵਿਚਾਰ ਕਰ ਰਹੇ ਸੀ ਕਿ ਗੁਰੂ ਨਾਨਕ ਪਾਤਸ਼ਾਹ ਨੇ ਉਹ ਸਾਰਾ ਹੀ ਅਲਾਹੀ ਕਲਾਮ, ਉਹ ਸਾਰੀ ਹੀ ਬਾਣੀ ਜਿਸਨੂੰ ਆਪਾਂ ਗੁਰਬਾਣੀ ਕਹਿੰਦੇ ਹਾਂ, ਜਿਸ ਦੇ ਵਿੱਚ ਇਨਸਾਨੀਅਤ ਦੀ ਗੱਲ ਸੀ, ਜਿਹੜੀ ਅਕਾਲ ਪੁਰਖ ਤੇ ਮਨੁੱਖ ਤੇ ਅਕਾਲ ਪੁਰਖ ਦੇ ਰਿਸ਼ਤੇ ਦੀ ਗੱਲ ਕਰ ਰਹੀ ਸੀ, ਮਨੁੱਖ ਨੂੰ ਚੰਗਾ ਮਾਰਗ ਤੇ ਤੁਰਨ ਦੀ ਗੱਲ ਕਰ ਰਹੀ ਸੀ, ਮਨੁੱਖ ਨੂੰ ਯਥਾਰਥ ਦੇ ਨਾਲ ਜੋੜ ਰਹੀ ਹੈ, ਜਿੱਥੇ ਇਨਸਾਨੀਅਤ ਦੇ ਵਾਸਤੇ ਕੋਈ ਵੀ ਇੱਕ ਸਿੱਖਿਆ ਇੱਕ ਗੁਰ ਦੀ ਗੱਲ ਸੀ, ਗੁਰੂ ਨਾਨਕ ਪਾਤਸ਼ਾਹ ਨੇ ਇਕੱਤਰ ਕਰਕੇ ਲਿਆਂਦੀ। ਉਹਨਾਂ ਕਿਉਂਕਿ ਉਹ ਬਾਣੀ ਜਿਹੜੀ ਆ ਉਸਦਾ ਉਚਾਰਨ ਹੀ ਉਸ ਸਮੇਂ ਹੁੰਦਾ ਹੈ ਜਦੋਂ ਮਨੁੱਖ ਤੁਰ ਦੇ ਨਾਲ ਜੁੜ ਜਾਂਦਾ। ਇਸੇ ਕਰਕੇ ਬਾਣੀ ਨੂੰ ਕਿਹਾ ਗਿਆ ਤੁਰਕੀ ਬਾਣੀ ਆਈ ਤਿੰਨ ਸਗਲੀ ਚਿੰਤ ਮਿਟਾਈ, ਗੁਰਬਾਣੀ ਗਾਓ ਪਾਈ ਤਿੰਨ ਸਭ ਸਬਰ। ਇਹ ਤੁਰੋ ਆਈ ਪਾਓ ਉਸ ਅਵਸਥਾ ਚੋਂ ਆਈ ਜਦੋਂ ਅਕਾਲ ਪੁਰਖ ਦੇ ਨਾਲ ਇੱਕ ਮਿੱਕ ਹੋ। ਬਾਣੀ ਨੇ ਕਿਤੇ ਵੀ ਉੱਪਰ ਦੀ ਗੱਲ ਨਹੀਂ ਕੀਤੀ, ਜਿਸ ਤਰ੍ਹਾਂ ਆਪਾਂ ਆਮ ਬੋਲ ਚਾਲ ਕਹਿੰਦੇ ਉੱਪਰ ਵਾਲੇ ਕੋ ਪਤਾ ਹੋਗਾ, ਉੱਪਰ ਵਾਲੇ ਨੇ ਇਹ ਕੀਤਾ। ਬਾਣੀ ਚ ਕਿਤੇ ਵੀ ਦੇਖੋ ਗੁਰਮਤਿ ਦੇ ਕੰਸੈਪਟ ਨੂੰ ਸਮਝਣਾ ਸੌਖਾ ਵੀ ਹੈਗਾ ਤੇ ਔਖਾ ਵੀ ਹੈਗਾ, ਜਿੰਨਾ ਚਿਰ ਅਸੀਂ ਉਸ ਨਾਲ ਪੂਰਾ ਪਰਿਚਿਤ ਨਹੀਂ ਹੁੰਦੇ। ਗੁਰਬਾਣੀ ਕਿਤੇ ਵੀ ਸਾਨੂੰ ਇਹ ਨਹੀਂ ਕਹਿੰਦੀ ਉੱਪਰ ਵਾਲਾ, ਅਰਸ਼ ਸ਼ਬਦ ਅਸੀਂ ਵਰਤੇ ਅਰਸ਼ੀ ਫਰਸ਼ੀ, ਗੁਰਬਾਣੀ ਕਹਿੰਦੀ ਤੁਰੋ। ਤੁਰੋ ਦਾ ਮਤਲਬ ਹੈ ਵਾਸਤਵਿਕਤਾ ਵਿੱਚੋਂ, ਅੰਦਰੋਂ ਸੱਚ ਚੋਂ ਹਕੀਕਤ ਚੋਂ। ਜਦੋਂ ਜੈਸੋ ਮੈਂ ਆਵਾ ਖਸਮ ਕੀ ਬਾਣੀ ਐਸੋ ਦਾ ਕਰੀਦਾ ਗਿਆਨ, ਵੇ ਲਾ ਲੋ, ਇਹ ਕੋਈ ਵਹੀਆਂ ਨਹੀਂ ਉੱਤਰ ਕੇ ਆਈਆਂ। ਗੁਰੂ ਨਾਨਕ ਸਾਹਿਬ ਲਾਲੋ ਜੀ ਨੂੰ ਕਹਿੰਦੇ ਕਿ ਜਿਵੇਂ ਹੀ ਮੈਨੂੰ ਉਹ ਖਸਮ ਦੇ ਵਿਚਾਰ ਆਉਂਦੇ ਨੇ, ਖਸਮ ਦੀ ਬਾਣੀ ਮੇਰੇ ਕੋਲ ਆਉਂਦੀ ਹੈ, ਤੇ ਮੈਂ ਉਹ ਗਿਆਨ ਤੁਹਾਡੇ ਨਾਲ ਸਾਂਝਾ ਕਰ। ਇਹ ਤੁਰੋ ਆਉਂਦਾ ਹੈ ਤੇ ਤੁਰੋ ਉਦੋਂ ਆਏਗਾ ਜਦੋਂ ਮਨੁੱਖ ਅੰਦਰੋਂ ਤੇ ਬਾਹਰੋਂ ਇੱਕ ਹੋਏਗਾ। ਜਿਹੜੇ 35 ਮਹਾਂਪੁਰਸ਼ਾਂ ਦਾ ਆਪਾਂ ਗੱਲ ਕਰਦੇ ਹਾਂ, ਜਿਹੜੇ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਸੁਸ਼ੋਭਿਤ ਨੇ, ਉਹ ਅੰਦਰੋਂ ਤੇ ਬਾਹਰੋਂ ਇੱਕ ਸਨ। ਉਹਨਾਂ ਨੂੰ ਇਹ ਅਲਹਾਮ ਹੁੰਦਾ ਹੈ, ਕਿਸੇ ਹੋਰ ਨੂੰ ਨਹੀਂ। ਇਸੇ ਕਰਕੇ ਬਾਬਾ ਫਰੀਦ ਕਬੀਰ ਸਾਹਿਬ ਕਹਿੰਦੇ ਨੇ, ਲੋਕ ਜਾਣੇ ਇਹ ਗੀਤ ਹੈ ਇਹ ਤੋਂ ਬ੍ਰਹਮ ਵਿਚਾਰ। ਇਸ ਤਰ੍ਹਾਂ ਆਮ ਨਾਟਕ ਚਾ ਚੇਟਕ ਵਾਲੀ ਗੱਲ ਨਹੀਂ ਆ, ਇਹ ਧੁਰੋਂ ਆਇਆ ਹੋਇਆ ਬ੍ਰਹਮ ਵਿਚਾਰ ਹੈ ਜੋ ਜਦੋਂ ਉਹ ਹਸਤੀਆਂ ਦੇ ਵਿੱਚ ਤੇ ਅਕਾਲ ਪੁਰਖ ਦੇ ਵਿੱਚ ਅੰਤਰ ਨਹੀਂ ਰਹਿ ਜਾਂਦਾ, ਅੱਬ ਤੋਂ ਜਾਇ ਚੜੇ ਸਿੰਘਾਸਨ ਮਿਲਿਓ ਸਾਰੰਗ ਪਾਣੀ ਰਾਮ ਕਬੀਰਾ ਏਕ ਪਏ ਹੈ ਕਹੋ ਨਾ ਸਕੇ ਪਛਾਣ। ਜਦੋਂ ਇੱਕ ਮਿੱਕ ਹੋ ਜਾਂਦੇ ਜਦੋਂ ਰੱਬ ਤੇ ਰੱਬ ਵਰਗੇ ਇਹਨਾਂ ਮਨੁੱਖਾਂ ਨੂੰ ਪਰਮ ਮਨੁੱਖਾਂ ਦੇ ਵਿੱਚ ਕੋਈ ਅੰਤਰ ਨਹੀਂ ਰਹਿੰਦਾ, ਇੱਕ ਮਿੱਕ ਹੋ ਜਾਂਦੇ ਨੇ ਉਹਨਾਂ ਦੇ ਉਹੀ ਅਲਾਹੀ ਵਿਚਾਰ ਜਿਹੜੇ ਨੇ ਉਹ ਬਾਣੀ ਦੇ ਰੂਪ ਦੇ ਵਿੱਚ ਸਾਨੂੰ ਉਪਦੇਸ਼ ਦਿੰਦੇ ਨੇ, ਵਿਚਾਰ ਹੁੰਦੀ ਹੈ ਤੇ ਉਹ ਉਪਦੇਸ਼ ਹੀ ਸਾਡੇ ਜੀਵਨ ਦਾ ਮਾਰਗ ਬਣਦਾ ਹੈ। ਉਹ ਜਿਹੜਾ ਉਪਦੇਸ਼ ਹੈ ਗੁਰ ਕਾ ਬਚਨ ਬਸਿਆ ਜੀ ਨਾਲੇ, ਜੇ ਉਸਨੂੰ ਅਸੀਂ ਅਪਣਾ ਲੈਂਦੇ ਹਾਂ ਉਹ ਸਾਡੇ ਨਾਲ ਰਹਿੰਦਾ ਹੈ। ਜਲ ਨਹੀਂ ਡੂਬੈ ਤਸਕਰ ਨਹੀਂ ਲੇਵੇ ਪਾਏ ਨਾ ਸਾਕੇ ਜਾਵੇ, ਉਹ ਸਾਡੇ ਨਾਲ ਹੋ ਗਿਆ, ਉਸਨੂੰ ਨਾ ਤੇ ਚੋਰ ਚੁਰਾ ਸਕਦਾ ਹੈ ਨਾ ਪਾਣੀ ਚ ਡੁੱਬ ਸਕਦਾ ਹੈ ਤੇ ਨਾ ਹੀ ਉਸਨੂੰ ਕੋਈ ਸਾੜ ਕੇ ਸਵਾਹ ਕਰ ਸਕਦਾ। ਜੇ ਸਾਡੇ ਅੰਦਰ ਇਹੋ ਜਿਹੀ ਭਾਵਨਾ ਪੈਦਾ ਹੋਈ ਹੁੰਦੀ ਤਾਂ ਅਸੀਂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪਾਤਸ਼ਾਹ ਦੇ ਸਰੂਪ ਨੂੰ ਪ੍ਰਗਟ ਗੁਰਾਂ ਦੀ ਦੇਹ ਨਹੀਂ ਕਹਿੰਦੇ, ਆਤਮਾ ਕਹਿੰਦੇ, ਕਿਉਂਕਿ ਜਿਹੜੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੇ ਬਚਨ ਨੇ ਜੋਤੀ ਜੋਤ ਸਮਾਣ ਲੱਗਿਆ, ਪੂਜਾ ਅਕਾਲ ਕੀ ਪਰਚਾ ਸ਼ਬਦ ਕਾ ਦੀਦਾਰ ਖਾਲਸੇ ਕਾ, ਜਿਸ ਨੂੰ ਪ੍ਰਾਤਨ ਰਹਿਤਨਾਮਿਆਂ ਦੇ ਵਿੱਚ ਜਿਸਦਾ ਜ਼ਿਕਰ ਸੀ ਭਾਈ ਦੇਸਾ ਸਿੰਘ ਦਾ, ਸ਼ਾਇਦ ਮੈਂ ਐਗਜੈਕਟ ਨਾਮ ਮੈਂ ਨਹੀਂ ਕਹਿ ਸਕਦਾ, ਜਾਂ ਭਾਈ ਪ੍ਰਹਿਲਾਦ ਸਿੰਘ ਦਾ, ਉਸ ਨੂੰ ਉਹਦੇ ਵਿੱਚ ਵੀ ਇਹ ਸ਼ਬਦ ਸਨ ਗੁਰੂ ਪੰਥ ਜੀ ਮਾਂ ਨੇ ਉਹ ਪ੍ਰਗਟ ਗੁਰਾਂ ਕੀ ਦੀ। ਜਿਸ ਨੂੰ ਗਿਆਨੀ ਗਿਆਨ ਸਿੰਘ ਨੇ ਗੁਰੂ ਗ੍ਰੰਥ ਜੀ ਮਾਂ ਨੇ ਉਹ ਪ੍ਰਗਟ ਗੁਰਾਂ ਕੀ ਦੇ ਕਰ ਦਿੱਤਾ, ਤੇ ਅੱਜ ਅਸੀਂ ਜਿਹੜਾ ਦੋਹਰਾ ਪੜ੍ਹਦੇ ਹਾਂ ਉਹ ਅਸੀਂ ਇਹੀ ਪੜ੍ਹਦੇ ਹਾਂ ਗੁਰੂ ਗ੍ਰੰਥ ਜੀ ਮਾਂ ਨੇ ਉਹ ਪ੍ਰਗਟ ਗੁਰਾਂ ਕੀ ਦੇ। ਇਹ ਤਾਂ ਠੀਕ ਹੈ ਆ ਗਿਆ ਭਾਈ ਅਕਾਲ ਕੀ ਤਵੇ ਚਲਾਇਓ ਪੰਥ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ, ਗੁਰੂ ਨੂੰ ਤਾਂ ਗ੍ਰੰਥ ਨੂੰ ਤਾਂ ਗੁਰੂ ਮੰਨ ਰਹੇ ਅਸੀਂ, ਪਰ ਗੁਰੂ ਸਾਹਿਬਾਨ ਦੀ ਆਤਮਾ ਅਸੀਂ ਅਰਦਾਸ ਵੀ ਕਹਿੰਦੇ ਹਾਂ ਦਸ ਗੁਰੂ ਸਾਹਿਬਾਨ ਦੀ ਆਤਮਕ ਜੋਤ, ਪਰ ਅਸੀਂ ਉਸਨੂੰ ਗੁਰੂ ਦੀ ਦੇਹ ਮੰਨ ਕੇ ਇਹਨਾਂ ਵਿਚਾਰਾਂ ਤੋਂ ਵੀ, ਯਾਨੀ ਕਿ ਅਸੀਂ ਫਿਰ ਉਸਨੂੰ ਪਰਦੇ ਦੇ ਵਿੱਚ ਰੱਖ ਕੇ ਉਸ ਗਿਆਨ ਨੂੰ ਲੁਕਾ ਦਿੱਤਾ। ਇਸੇ ਕਰਕੇ ਬੰਦਾ ਕੌਣ ਹੈ, ਬੰਦਾ ਉਹੀ ਹੈ ਜੋ ਗੁਰੂ ਦੀ ਗੱਲ ਮੰਨਦਾ, ਜੋ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਹੈ ਹੁਕਮ ਪਛਾਣੇ ਸੋ ਏਕੋ ਜਾਣੇ, ਬੰਦਾ ਕਹੀਏ ਸੋ। ਆਓ ਅਸੀਂ ਵੀ ਉਸ ਅਕਾਲ ਪੁਰਖ ਦੇ ਬੰਦੇ ਬਣੀਏ ਤੇ ਬੰਦਗੀ ਦਾ ਇਹ ਦਾਨ ਜੋ ਹੈ ਉਹ ਗੁਰੂ ਸਾਹਿਬ ਕੋਲੋਂ ਮੰਗੀਏ ਤਾਂ ਕਿ ਜਿਸ ਦੇ ਨਾਲ ਸਾਡਾ ਜੀਵਨ ਜਿਹੜਾ ਸਫਲ ਹੋ ਸਕੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ।

0: प्रोग्राम दा ए हिस्सा तुहाडे तक मालवा टायर्स एंड सर्विसेज दे सहयोग नाल पहुंचाया जा रहा है। ए 24 घंटे 7 दिन मोबाइल सर्विसेज प्रदान करदे ने। इना तो किसी भी तरह दे नवे ते पुराने ट्रक एंड ट्रेलर टायर्स, व्हील बैलेंस एंड अलाइनमेंट, टायर रोटेशन एंड रिपेयर दिया सेवा लैंड लई तुसी मालवा टायर्स नू 403-899-1985 जा फिर 403-899-1984 ते संपर्क कर सकते हो। मालवा टायर्स एंड सर्विसेज दा पता है, बिल्डिंग नंबर 8616, 44th स्ट्रीट, साउथ ईस्ट, कैलगरी। प्रोग्राम दा ए हिस्सा तुहाडे तक फर्स्ट चॉइस लाइटिंग, प्लंबिंग ते इलेक्ट्रिकल दे सहयोग नाल पहुंचाया जा रहा है। फर्स्ट चॉइस लाइटिंग एंड प्लंबिंग दा फोन नंबर 403-457-1457 यानी 403-457-1457। इना दे शोरूम दा पता है, यूनिट नंबर 2121-3961 52 एवेन्यू नॉर्थ ईस्ट कैलगरी, कॉमनवेल्थ हाल दे बिल्कुल नेड़े।
1: प्रोग्राम दा ए हिस्सा तुहाडे तक पाठ पूजा वालियां दे सहयोग नाल पहुंचाया जा रहा है। इना कोल धार्मिक ऑडियो अते वीडियो, रेडियो, धार्मिक वॉल हैंगिंग्स, शस्त्र, ककार, म्यूजिक इंस्ट्रूमेंट्स जिवें ढोल, हारमोनियम, तबला, तुम्बी अते हर तरह दे पूजा दे समान दी जानकारी ले कॉल करो 403-768-1681 403-768-1681। इना दा पता नोट करो, यूनिट नंबर 1120-4150-109th Avenue नॉर्थ ईस्ट कैलगरी।
0: प्रोग्राम दा ए हिस्सा तुहाडे तक HMP कस्टम कैबिनेट्स दे सहयोग नाल पहुंचाया जा रहा है। इना तो किसी भी तरह दे कस्टम किचन, बार्स, वॉशरूम, वैनिटी, क्लोजेट अते कमर्शियल मिल वर्क बारे कोई भी जानकारी लैण लई तुसी पॉल सेखों जी नूं 403-829-5000 या फिर 403-701-4947 ते संपर्क कर सकदे हो। HMP कस्टम कैबिनेट्स लिमिटेड दा पता है, यूनिट नंबर 11-2316-27 एवेन्यू नॉर्थ ईस्ट कैलगरी। पंजाबी रेडियो 102.7 FM ते प्रसारित होण वाले प्रोग्रामां ते जो भी विचार पेश कीते जांदे ने ओ उना विद्वाना दे अपने विचार ने। रेडियो अदारा 102.7 FM इना दे नाल सहमत होवे ए लाजमी नहीं।
2: ਦੇ ਵਿੱਚ ਕਰੋੜਾਂ ਮਨੁੱਖ ਜੀ ਰਹੇ ਨੇ, ਪਰ ਅੱਜ ਤੋਂ ਕਿੰਨੇ ਹਜ਼ਾਰ ਸਾਲ ਕਿੰਨੇ ਕਰੋੜਾਂ ਮਨੁੱਖ ਜੀ ਚੁੱਕੇ ਨੇ, ਮਰ ਚੁੱਕੇ ਨੇ। ਆਉਣ ਵਾਲੇ ਗੁਰੂ ਦੇ ਚਰਨਾਂ ਵਿੱਚ ਬੈਠ ਕੇ ਗੁਰੂ ਕੀ ਬਾਣੀ ਦਾ ਕੀਰਤਨ, ਗੁਰ ਇਤਿਹਾਸ ਸਰਵਣ ਕਰ ਰਹੇ ਹੋ। ਥੋੜ੍ਹਾ ਸਮਾਂ ਹੋਰ ਦਿਓ, ਚੱਲ ਰਹੀ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੀ ਵਿਚਾਰ ਨੂੰ ਅੱਗੇ ਤੋਰਦਿਆਂ ਹੋਇਆਂ ਇੱਕ ਦੋ ਸ਼ਬਦ ਦੀ ਵਿਚਾਰ ਆਪਾਂ ਅੱਜ ਕਰਾਂਗੇ। ਅਤੇ ਮੇਰੇ ਮਾਲਕ ਦੀ ਕਿਰਪਾ ਹੈ ਕਿ ਅੱਜ ਸ਼ਬਦ ਵੀ ਜਿਹੜਾ ਹੈ ਉਹ ਸ਼ਹੀਦੀ ਪੁਰਬ ਦੇ ਉੱਤੇ ਢੁੱਕ ਰਿਹਾ ਹੈ। 724 ਅੰਗ ਦੇ ਉੱਤੇ ਆਪਾਂ ਪੁੱਜੇ ਹਾਂ। ਤਿਲੰਗ ਰਾਗ ਦੇ ਵਿੱਚ ਪੰਜਵੇਂ ਪਾਤਸ਼ਾਹ ਦਾ ਹੀ ਸ਼ਬਦ ਹੈ। ਤਿਲੰਗ ਮਹਿਲਾ ਪੰਜਵਾਂ ਘਰ ਤੀਜਾ। ਤਿਲੰਗ ਰਾਗ ਦੇ ਵਿੱਚ ਪੰਜਵੇਂ ਮਹਿਲ ਦੇ ਵਿੱਚ ਗੁਰੂ ਨਾਨਕ ਪਾਤਸ਼ਾਹ ਦੀ ਜੋਤ, ਗੁਰੂ ਅਰਜਨ ਦੇਵ ਪਾਤਸ਼ਾਹ ਜੀ ਸੁਰ ਤਾਲ ਦੇ ਤੀਜੇ ਘਰ ਵਿੱਚ ਸ਼ਬਦ ਨੂੰ ਗਾਉਣ ਦੀ ਹਿਦਾਇਤ ਕਰਦੇ ਹੋਏ ਉਪਦੇਸ਼ ਕਰਦੇ ਹਨ। ਕਰਤੇ ਕੁਦਰਤੀ ਮੁਸ਼ਤਾਕ, ਕਰਤਾ ਪੁਰਖ ਨੂੰ ਕਰਤੇ ਨੂੰ ਆਵਾਜ਼ ਮਾਰ ਕੇ ਸਤਿਗੁਰ ਜੀ ਕਹਿ ਰਹੇ ਹਨ, ਹੇ ਕਰਤੇ ਤੇਰੀ ਤਾਕਤ ਨੂੰ ਵੇਖ ਕੇ, ਤੇਰੀ ਸ਼ਕਤੀ ਨੂੰ ਦੇਖ ਕੇ। ਜੋ ਕੁਦਰਤ ਸ਼ਬਦ ਦਾ ਅਰਥ ਹੈ, ਇਹਦਾ ਅਰਥ ਹੈ ਮਾਲਕ ਦੀ ਸ਼ਕਤੀ, ਮਾਲਕ ਦੀ ਤਾਕਤ। ਤੇਰੀ ਸ਼ਕਤੀ ਨੂੰ ਵੇਖ ਕੇ ਮੁਸ਼ਤਾਕ ਤੋਂ ਕਹਿਣ ਤੋਂ ਭਾਵ ਹੈ ਕਿ

ਤਾਂ ਕੀ ਕਿਸੇ ਇੱਕ ਵੀ ਮਨੁੱਖ ਦਾ ਆ ਨਿੱਕਾ ਜਿਹਾ ਅੰਗੂਠਾ ਜਿਹਨੂੰ ਫਿੰਗਰਪ੍ਰਿੰਟ ਕਹਿੰਦੇ ਆ ਨਾ, ਇਹ ਨਹੀਂ ਰਲਦਾ। ਆਖੋ ਸਤਨਾਮ ਸ਼੍ਰੀ। ਬਿਲੀਅਨਸ ਐਂਡ ਬਿਲੀਅਨਸ ਪੀਪਲ ਲਿਵ ਟੂਡੇ ਬਟ ਨਾਟ ਵਨ ਕੈਨ ਮੈਚ ਦ ਫਿੰਗਰਪ੍ਰਿੰਟ ਦੈਟ ਆਈ ਹੈਵ। And it's not just today, billions have died in the past and billions and trillions will live in the future and die in the future. I will still be the only one with this print. This is your power. Ek nikki ji udaharan hai us malik di shakti di, karte o creator kudrati teri shakti nu vekh ke kudrat vich chal rahi hai, mushtaq mainu tenu milan di chaahat man vich paida ho gayi hai. ਤੂੰ ਐਡਾ ਬੇਅੰਤ ਹੈ, ਯੂ ਆਰ ਸੋ ਗ੍ਰੇਟ, ਜਸਟ ਲੁਕਿੰਗ ਐਟ ਯੋਰ ਕ੍ਰੀਏਸ਼ਨ ਆਈ ਵਾਂਟ ਟੂ ਮੀਟ ਯੂ। ਅੱਗੇ ਗੁਰੂ ਸਾਹਿਬ ਕਹਿੰਦੇ ਦੀਨ ਦੁਨੀਆ ਏਕ ਤੂੰ ਹੀ ਸਭ ਖਲਕ ਹੀ ਤੇ ਪਾਕ ਰਹਾਓ। ਇਹ ਦੀਨ ਦੁਨੀਆ ਦਾ ਰਚਣਹਾਰ ਏਕ ਤੂੰ ਹੀ, ਇੱਕ ਤੂੰ ਹੀ ਹੈ ਤੇਰੇ ਤੋਂ ਬਿਨਾਂ। ਦੇਰ ਇਜ਼ ਨੋ ਅਦਰ ਪਾਵਰ ਐਟ ਵਰਕ ਹੇਅਰ ਦੈਟ ਹੈਜ਼ ਕ੍ਰੀਏਟਡ ਦਿਸ ਕ੍ਰੀਏਸ਼ਨ, ਇਟ ਇਜ਼ ਓਨਲੀ ਯੂ। ਇਹ ਇੱਕ ਉਸ ਸਮੇਂ ਦੇ ਸਿਸਟਮ ਨੂੰ, ਸਮੇਂ ਦੇ ਵਿੱਚ ਜੋ ਇੱਕ ਸੋਚ ਚੱਲ ਰਹੀ ਸੀ ਉਹਨੂੰ ਵੀ ਇੱਕ ਡਾਇਰੈਕਟ ਚੈਲੇਂਜ ਕਰਦੀ ਹੈ ਇਹ ਬਾਣੀ। Because ਸਮੇਂ ਦੇ ਵਿੱਚ ਇੱਕ ਮਨੌਤ ਉਹ ਅੱਜ ਵੀ ਹੈ ਕਿ ਨਹੀਂ, ਸੰਸਾਰ ਨੂੰ ਪੈਦਾ ਕੁਝ ਹੋਰ ਕਰ ਰਿਹਾ ਹੈ, ਪਾਲ ਕੋਈ ਹੋਰ ਰਿਹਾ ਹੈ, ਮਾਰਨ ਦੀ ਡਿਊਟੀ ਕਿਸੇ ਹੋਰ ਦੀ ਹੈ। ਪਰ ਗੁਰੂ ਪਾਤਸ਼ਾਹ ਕੀ ਕਹਿੰਦੇ ਨੇ, ਕਹਿੰਦੇ ਨਹੀਂ, ਦੀਨ ਦੁਨੀਆ ਏਕ ਤੂੰ ਹੀ ਸਭ ਖਲਕ, ਸਾਰੀ ਖਲਕਤ ਸਾਰੀ ਕਾਇਨਾਤ ਇਹਦੇ ਵਿੱਚ ਇੱਕ ਤੂੰ ਹੀ ਹੈ, ਤੇਰੇ ਤੋਂ ਬਿਨਾਂ ਹੋਰ ਕੋਈ ਹੈ ਨਹੀਂ। ਤੇ ਪਾਕ, ਤੇ ਤੂੰ ਪਾਕ ਹੈ, ਤੂੰ ਪਵਿੱਤਰ ਹੈ, ਤੂੰ ਇਹਦੇ ਵਿੱਚ ਖਚਤ ਵੀ ਨਹੀਂ ਹੁੰਦਾ, ਇਹ ਤੋਂ ਨਿਰਲੇਪ ਰਹਿੰਦਾ ਆ। ਯੂ ਆਰ ਦੀ ਓਨਲੀ ਵਨ ਹੂ ਹੈਜ਼ ਕ੍ਰੀਏਟਡ ਐਂਡ ਯੂ ਲਿਵ ਵਿਦ ਇਨ ਯੋਰ ਕ੍ਰੀਏਸ਼ਨ, ਬਟ ਯੂ ਡੋਂਟ ਗੈਟ ਇੰਡਲਜਡ ਵਿਦ ਇਨ ਇਟ, ਯੂ ਡੋਂਟ ਗੈਟ ਕੈਰੀਡ ਅਵੇ ਵਿਦ ਯੋਰ ਕ੍ਰੀਏਸ਼ਨ, ਯੂ ਸਟਿਲ ਰਿਮੇਨ ਪਾਕ ਪਿਓਰ ਡਿਸਟਿੰਕਟ ਫਰੋਮ ਇਟ, ਯੂ ਆਰ ਨਾਟ ਅਟੈਚਡ ਟੂ ਇਟ ਲਾਈਕ ਵੀ ਆਰ।

ਕਹਿੰਦੇ ਇੱਥੇ ਕੋਈ ਹੋਰ ਪਾਵਰ ਪਲੇਨ ਵਿੱਚ ਨਹੀਂ ਹੈ, ਇੱਥੇ ਤੂੰ ਹੀ ਇੱਕ ਖਿੰਨ ਵਿੱਚ ਥਾਪ ਦੇਣਾ ਹੈ ਅਤੇ ਉਹ ਥਾਪ ਦਾ ਅਰਥ ਹੈ ਮਾਰ ਦੇਣਾ, ਖਤਮ ਕਰ ਦੇਣਾ, ਅਤੇ ਤੂੰ ਆਪ ਹੀ ਇੱਕ ਖਿੰਨ ਵਿੱਚ ਨਾਸ ਵੀ ਕਰ ਦੇਣਾ ਹੈ। ਖਿੰਨ ਮੈਂ ਥਾਪ ਉਹ ਥਾਪ ਦਾ ਆਚਰਜ ਤੇਰੇ ਰੂਪ, ਤੇਰੇ ਜਿਹੜੇ ਇਹ ਰੂਪ ਮੈਂ ਤੇਰੀ ਕ੍ਰੀਏਸ਼ਨ ਦੇ ਵਿੱਚ ਵੇਖ ਰਿਹਾ ਹਾਂ, ਇਹ ਬੜੇ ਆਚਰਜ ਕਰਨ ਵਾਲੇ, ਹੈਰਾਨੀ ਹੈਰਾਨ ਕਰਨ ਵਾਲੇ ਨੇ। ਕੌਣ ਜਾਣੇ ਚਲਤ ਤੇਰੇ ਅੰਧਿਆਰੇ ਮਹਿ ਦੀਪ, ਤੇਰੇ ਚਲਤ ਤੇਰੇ ਕੌਤਕ ਕੌਣ ਜਾਣ ਸਕਦਾ ਆ। ਹੂ ਕੈਨ ਨੋ ਯੂਰ ਲਿਮਿਟਸ, ਹੂ ਕੈਨ ਨੋ ਯੂਰ ਕੰਪਲੀਟ ਪਾਵਰ, ਯੂਰ ਕੰਪਲੀਟ ਵਿਜਡਮ, ਯੂਰ ਕੰਪਲੀਟ ਕ੍ਰੀਏਸ਼ਨ। ਵੀ ਕੈਨ ਨਾਟ ਈਵਨ ਨੋ ਯੂਰ ਕੰਪਲੀਟ ਕ੍ਰੀਏਸ਼ਨ, ਇਟਸ ਸੋ ਵੈਸਟ। It's so vast that every second the universe is expanding faster than the speed of light. How can we reach to the end? ਜਿਹੜੀ ਆਪਾਂ ਬ੍ਰਹਿਮੰਡ ਦੇ ਵਿੱਚ ਬੈਠੇ ਹਾਂ, ਅੱਜ ਦੀ ਸਾਇੰਸ ਕਹਿੰਦੀ ਹੈ ਕਿ ਇਹ ਬ੍ਰਹਿਮੰਡ ਐਡੀ ਤੇਜ਼ੀ ਦੇ ਨਾਲ ਐਕਸਪੈਂਡ ਹੋ ਰਿਹਾ ਹੈ, ਵੱਧ ਰਿਹਾ ਹੈ, ਜਿੰਨੀ ਤੇਜ਼ ਲਾਈਟ ਦੀ ਰਫਤਾਰ ਆ ਉਹਦੀ ਸਪੀਡ ਤੋਂ ਵੀ ਤੇਜ਼ੀ ਦੇ ਨਾਲ ਇਹ ਲਗਾਤਾਰ ਬ੍ਰਹਿਮੰਡ ਵੱਧਦਾ ਚੱਲਦਾ ਜਾ ਰਿਹਾ ਹੈ। ਕਿੱਥੇ ਅੰਤ ਪਾ ਸਕਣਾ ਉਹਦੀ ਕੁਦਰਤ ਦਾ। ਕੌਣ ਜਾਣੇ ਚਲਤ ਤੇਰੇ ਅੰਧਿਆਰੇ ਮਹਿ ਦੀਪ, ਤੂੰ ਮੇਰੇ ਵਰਗੇ ਅੰਨਿਆਂ ਵਾਸਤੇ ਦੀਪ ਆ, ਦੀਵਾ ਆ, ਦੀਪ ਹੈ। ਖੁਦ ਖਸਮ ਖਲਕ ਜਹਾਨ, ਤੂੰ ਖੁਦ ਜੋ ਸਾਰੀ ਕਾਇਨਾਤ ਦਾ ਖਸਮ ਹੈ, ਖਸਮ ਤੋਂ ਭਾਵ ਹੈ ਮਾਲਕ,

ਇਸ ਰਚਨਾ ਦਾ ਮਾਲਕ ਕੋਈ ਹੋਰ ਦੂਜਾ ਤੀਜਾ ਨਹੀਂ ਹੈ। ਦੇਰ ਇਜ਼ ਨੋ ਅਦਰ ਪਾਵਰ, ਤੂੰ ਖੁਦ ਹੈ। ਆਖੋ ਸਤਨਾਮ ਸ਼੍ਰੀ। ਇਹ ਕ੍ਰਾਂਤੀਕਾਰੀ, ਇਹ ਗੁਰਮਤ, ਦਿਸ ਇਜ਼ ਰੈਵੋਲੂਸ਼ਨਰੀ ਥਾਟ। ਵਟ ਪੀਪਲ ਹੈਵ ਬਿਨ ਬਿਲੀਵਿੰਗ ਫਾਰ ਈਅਰਸ ਐਂਡ ਈਅਰਸ ਐਂਡ ਈਅਰਸ, ਦੈਨ ਨੋ ਦੇਰ ਸਮ ਅਦਰ ਪਾਵਰਸ ਐਟ ਵਰਕ। ਗੁਰੂ ਨਾਨਕ ਕਮਜ਼ ਇਨ ਐਂਡ ਸੇਜ਼, ਨੋ, ਦੇਰ ਇਜ਼ ਨੋ ਅਦਰ ਪਾਵਰ ਐਟ ਵਰਕ ਹੀਅਰ, ਦੇਰ ਇਜ਼ ਓਨਲੀ ਦੈਟ ਵਨ। ਖੁਦ ਖਸਮ ਖਲਕ ਜਹਾਨ। ਅਗਲਾ ਸ਼ਬਦ ਕਿਵੇਂ ਪੜ੍ਹਾਂਗੇ ਜੀ? ਕੋਈ ਸੰਗਤ ਚੋਂ ਬੋਲਿਓ। ਅੱਲੇ ਪੜ੍ਹਾਂਗੇ, ਅੱਲਾ ਹੀ ਪੜ੍ਹਿਆ ਜਾਏਗਾ, ਅੱਲਹੇ ਨਹੀਂ ਪੜ੍ਹਨਾ। ਮੁਸਲਮਾਨ ਵੀਰ ਰੱਬ ਨੂੰ ਕਿਵੇਂ ਯਾਦ ਕਰਦੇ ਨੇ? ਅੱਲਾ। ਹਾਹੇ ਦੀ ਜਿਹੜੀ ਹੈਗੀ ਹੈ ਉਹ ਕੰਨੇ ਦੀ ਸਾਊਂਡ ਹੀ ਫਾਰਸੀ ਦੇ ਵਿੱਚ ਬਣਦੀ ਹੈ। ਖੁਦ ਖਸਮ ਖਲਕ ਜਹਾਨ, ਅੱਲਾ ਮਿਹਰਬਾਨ ਖੁਦਾਏ। ਜੋ ਖੁਦਾ ਹੈ, ਜੋ ਅੱਲਾ ਹੈ, ਉਹ ਬਹੁਤ ਮਿਹਰ ਕਰਨ ਵਾਲਾ, ਮਿਹਰਬਾਨ ਆ। ਦਿਨਸ ਰਹਿਣ ਜੇ ਤੁਧ ਅਰਾਧੇ, ਸੋ ਕਿਉਂ ਦੋਜ਼ਖ ਜਾਏ। ਗੁਰੂ ਪਾਤਸ਼ਾਹ ਜੀ ਕਹਿੰਦੇ ਜਿਹੜੇ ਰਾਤ ਦੇ ਦਿਨ ਤੇਰੀ ਅਰਾਧਨਾ ਕਰਦੇ ਨੇ, ਦਿਨਸ ਰਹਿਣ ਜੇ ਤੁਧ ਅਰਾਧੇ, ਸੋ ਕਿਉਂ ਦੋਜ਼ਖ ਜਾਏ। ਦੋਜ਼ਖ ਕਹਿੰਦੇ ਨੇ ਨਰਕ ਨੂੰ, ਜਿਹਨੂੰ ਇੰਗਲਿਸ਼ ਦੇ ਵਿੱਚ ਆਪਾਂ ਕਹਿੰਦੇ ਹੈਲ। ਉਹ ਨਰਕ ਵਿੱਚ, ਉਹ ਹਰ ਹੈਲ ਦੇ ਵਿੱਚ ਕਿਉਂ ਜਾਣਗੇ? ਅੱਜ ਬਹੁਤ ਸਾਰੀਆਂ, ਤੁਸੀਂ ਵੀ ਰੋਡਸ ਦੇ ਉੱਤੇ ਜਾਂਦੇ ਅਤੇ ਪੋਸਟਰਸ ਲੱਗੇ ਹੁੰਦੇ ਨੇ, ਕਾਲ ਦਿਸ ਨੰਬਰ ਟੂ ਫਾਈਂਡ ਆਰ ਇਫ ਯੂ ਗੈਨ ਗੋ ਟੂ ਹੈਲ ਔਰ ਹੈਵਨ, ਵੇਅਰ ਆਰ ਯੂ ਗੋਇੰਗ, ਹੈਵਨ ਔਰ ਹੈਲ? ਐਂਡ ਦੇ ਸੇ ਦੀ ਓਨਲੀ ਵੇ ਟੂ ਹੈਵਨ ਇਜ਼ ਥਰੂ ਵਟ ਦੇ ਆਰ ਸੇਇੰਗ। ਯੂ ਆਲ ਨੋ ਵਟ ਆਮ ਸੇਇੰਗ। ਬਟ ਗੁਰੂ ਨਾਨਕ ਇਜ਼ ਸੇਇੰਗ, those who remember the creator, those who connect with God, they have no place in hell. Your only effort is to connect with the divine who has created everything. Din se rehn je tode aradhe, so kyon dozak jaye. Ka to jaan oh dozak nu nark vich, hell vich, jehde tainu yaad karde nahi ja sakde. ਅੱਗੇ ਗੁਰੂ ਪਾਤਸ਼ਾਹ ਕਹਿੰਦੇ ਅਜ਼ਰਾਈਲ ਯਾਰ ਬੰਦੇ, ਜਿਸ ਤੇਰਾ ਆਧਾਰ, ਜਿਸ ਮਨੁੱਖ ਨੇ ਤੇਰਾ ਆਧਾਰ, ਤੇਰਾ ਆਸਰਾ ਤੱਕ ਲਿਆ, ਜਿਹਦਾ ਆਸਰਾ ਕੇਵਲ ਅਕਾਲ ਪੁਰਖ ਹੇ ਕਰਤਾਰਪ ਤੂੰ ਹੈ, ਅਜ਼ਰਾਈਲ ਉਹਦਾ ਯਾਰ ਬਣ ਜਾਂਦਾ ਹੈ। ਇਸਲਾਮ ਧਰਮ ਵਿੱਚ ਅਜ਼ਰਾਈਲ ਕਹਿੰਦੇ ਨੇ ਮੌਤ ਦੇ ਫਰਿਸ਼ਤੇ ਨੂੰ, ਦੀ ਏਂਜਲ ਆਫ ਡੈਥ। ਗੁਰੂ ਇਜ਼ ਸੇਇੰਗ, ਇਫ ਯੂ ਹੈਵ ਟੇਕਨ ਸਪੋਰਟ ਆਫ ਦ ਕ੍ਰੀਏਟਰ ਹਿਮਸੈਲਫ ਐਂਡ ਨਾਟ ਬਿਲੀਵ ਇਨ ਐਨੀ ਅਦਰ ਪਾਵਰ, ਬਟ ਯੂ ਹੈਵ 101% ਬਿਲੀਫ ਇਨ ਦ ਕ੍ਰੀਏਟਰ ਅਲੋਨ, ਦ ਏਂਜਲ ਆਫ ਡੈਥ ਵਿਲ ਬਿਕਮ ਯੋਰ ਫਰੈਂਡ। ਵਟ ਡਸ ਦੈਟ ਮੀਨ? ਇਹਦਾ ਅਰਥ ਕੀ ਹੈ? ਅਜ਼ਰਾਈਲ ਯਾਰ ਬੰਦੇ, ਜਿਹੜਾ ਅਜ਼ਰਾਈਲ ਹੈ, ਜਿਹੜਾ ਮੌਤ ਦਾ ਫਰਿਸ਼ਤਾ ਆ, ਉਹ ਬੰਦੇ ਦਾ ਯਾਰ ਬਣ ਜਾਂਦਾ ਜਿਹੜਾ ਬੰਦਾ ਰੱਬ ਨੂੰ ਯਾਦ ਰੱਖਦਾ ਆ। ਇਹ ਹੈਗੇ ਨੇ ਅਖਰੀ ਅਰਥ। ਹੁਣ ਭਾਵ ਅਰਥ, ਜਿਵੇਂ ਆਪਾਂ ਕਹਿੰਦੇ ਕਿ ਗੁਰਬਾਣੀ ਦੀ ਵਿਚਾਰ ਕਰਨੀ ਹੈ ਥੋੜ੍ਹੀ ਡੂੰਘਾਈ ਵਿੱਚ ਜਾ ਕੇ, ਮੌਤ ਦਾ ਫਰਿਸ਼ਤਾ ਸਾਡਾ ਯਾਰ ਕਿਵੇਂ ਬਣਦਾ ਆ, ਇਹਦਾ ਅਰਥ ਕੀ ਹੈ? ਜਦੋਂ ਕੋਈ ਸਾਨੂੰ ਪਤਾ ਕਿ ਸਾਡਾ ਯਾਰ ਆ, ਸਾਡਾ ਬੈਸਟ ਫਰੈਂਡ ਆ, ਸਾਡਾ ਮਿੱਤਰ ਆ, ਉਸ ਤੋਂ ਸਾਨੂੰ ਡਰ ਲੱਗੇਗਾ? ਹਾਂਜੀ, ਜੇ ਸਾਡਾ ਕੋਈ ਦੁਸ਼ਮਣ ਹੋਵੇ, ਸਾਨੂੰ ਪਤਾ ਹੋਵੇ ਸਾਨੂੰ ਨੁਕਸਾਨ ਪਹੁੰਚਾ ਸਕਦਾ ਆ, ਕੋਈ ਸ਼ੱਕ ਹੋਵੇ ਤਾਂ ਡਰ ਲੱਗਦਾ ਨਾ? ਇੱਥੇ ਗੁਰੂ ਪਾਤਸ਼ਾਹ ਜੀ ਕਹਿਣ ਦੀ ਕੋਸ਼ਿਸ਼ ਕਰਨੇ ਨੇ, ਜਿਹੜਾ ਰੱਬ ਦਾ ਆਸਰਾ ਬਣਾ ਲੈਂਦਾ, ਉਸ ਬੰਦੇ ਦਾ ਮੌਤ ਦਾ ਡਰ ਚੱਕਿਆ ਜਾਂਦਾ। ਆਖੋ ਸਤਨਾਮ ਸ਼੍ਰੀ। ਉਹਨੂੰ ਮੌਤ ਤੋਂ ਡਰ ਨਹੀਂ ਲੱਗਦਾ, ਉਹ ਮੌਤ ਨੂੰ ਆਪਣੀ ਦੋਸਤ ਬਣਾ ਲੈਂਦਾ ਆ। ਅਤੇ ਦੋਸਤ ਕੀ ਕਰਦਾ ਆ? ਦੋਸਤ ਦੀ ਦੋਸਤ ਹਮੇਸ਼ਾ ਤੁਹਾਡੀ ਹੈਲਪ ਕਰਦਾ ਆ। ਜਿਹੜੀ ਆਪਾਂ ਅੱਜ ਸ਼ਹੀਦੀ ਪੁਰਬ ਮਨਾ ਰਹੇ ਹਾਂ,
ਇਹ ਗੁਰੂ ਅਰਜਨ ਦੇਵ ਜੀ ਪਾਤਸ਼ਾਹ ਨੇ ਕੇਵਲ ਲਿਖੇ ਨਹੀਂ, ਇਹ ਕਮਾਏ ਵੀ ਆ ਬਚਨ। ਜਦੋਂ ਮੌਤ ਆਈ ਉਦੋਂ ਮੌਤ ਨੂੰ ਦੋਸਤ ਬਣਾ ਕੇ ਗਲਵੱਕੜੀ ਪਾ ਲਈ। ਆਖੋ ਸਤਨਾਮ ਸ੍ਰੀ ਅਜ਼ਰਾਈਲ। ਯਾਰ ਬੰਦੇ, ਜਿਹੜਾ ਰੱਬ ਦਾ ਪਿਆਰਾ ਬੰਦਾ ਹੁੰਦਾ ਆ ਉਹ ਮੌਤ ਨੂੰ ਆਪਣਾ ਯਾਰ ਬਣਾ ਲੈਂਦਾ ਆ। ਅਤੇ ਸਿੱਖੀ ਦਾ ਜਿਹੜਾ ਰਾਹ ਆ, ਇਸ ਰਾਹ 'ਤੇ ਤੁਰਨ ਤੋਂ ਪਹਿਲਾਂ ਸ਼ਰਤ ਵੀ ਇਹ ਰੱਖੀ ਸੀ ਕਿ ਜੇ ਇਸ ਰਾਹ 'ਤੇ ਆਉਣਾ ਤਾਂ ਮੌਤ ਨੂੰ ਯਾਰ ਬਣਾ ਕੇ ਆਈ। ਜੋ ਤੋ ਪ੍ਰੇਮ ਖੇਲਣ ਕਾ ਚਾਹੋ, ਸਿਰ ਧਰ ਤਲੀ ਗਲੀ ਮਿਲੀ ਆ। ਉਹਦਾ ਅਰਥ ਕੀ ਹੈ? ਮੌਤ ਨੂੰ ਯਾਰ ਬਣਾ ਕੇ ਆਈ। ਅਜ਼ਰੀਅਲ ਯਾਰ ਬੰਦੇ, ਜਿਵੇਂ ਆਪਾਂ ਪਿੱਛੇ ਸਮਾਗਮ ਕੀਤਾ ਸੀ, ਸੰਤਾਂ ਦੀ ਗੱਲ ਕਰ ਰਹੇ ਸੀਗੇ ਭਾਈ ਸਾਹਿਬ ਭਾਈ ਮੁਖਤਿਆਰ ਸਿੰਘ ਜੀ ਮੁਖੀ ਜੋ ਆਏ ਸੀਗੇ, ਉਹਨਾਂ ਨੇ ਆਪਾਂ ਨੂੰ ਬਚਨ ਸੁਣਾਏ ਸੀ ਕਿ ਅਖੀਰ ਵੇਲੇ ਜਦੋਂ ਸ਼ਹੀਦੀ ਦਾ ਟਾਈਮ ਹੋ ਗਿਆ ਤਾਂ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਨੇ ਅਰਦਾਸ ਕੀ ਕੀਤੀ ਸੀ ਕਿ ਹੇ ਸੱਚੇ ਪਾਤਸ਼ਾਹ, ਜਿੰਨਾ ਚਿਰ ਸਿੱਖ ਦਾ, ਜਿੰਨਾ ਚਿਰ ਤੇਰੀ ਕੌਮ ਦਾ ਆਪਣਾ ਘਰ ਨਹੀਂ ਬਣ ਜਾਂਦਾ, ਉਨੀ ਦੇਰ ਤੱਕ ਮੈਨੂੰ ਸਿੱਖਾਂ ਦੇ ਘਰ ਜਨਮ ਦਿੰਦਾ ਰਹੀਂ ਅਤੇ ਹਰ ਵੇਲੇ ਮੈਨੂੰ ਸ਼ਹੀਦੀ ਦੀ ਦਾਤ ਦਿੰਦਾ ਰਹੀਂ। ਇਹਨੇ ਮੌਤ ਨੂੰ ਯਾਰ ਬਣਾਉਣਾ ਕਹਿੰਦੇ ਨੇ। ਅਤੇ ਉਹ ਯਾਰ ਜਦੋਂ ਮੌਤ ਨੂੰ ਗਲ ਨਾਲ ਲਾਈਦੀ ਹੈ ਉਹ ਨੁਕਸਾਨ ਨਹੀਂ ਕਰਦੀ, ਉਹ ਰਹਿੰਦੀ ਦੁਨੀਆ ਤੱਕ ਆਉਣ ਵਾਲੀਆਂ ਪੀੜ੍ਹੀਆਂ ਦੇ ਅੰਦਰ ਜੁਰਤ ਹਿੰਮਤ ਸੱਚ ਨਾਲ ਖਲੋਣ ਲਈ ਅੰਦਰ ਤਾਕਤ ਭਰਦੀ ਰਹਿੰਦੀ ਹੈ। ਅਜ਼ਰਾਈਲ ਯਾਰ ਬੰਦੇ, ਜਿਸ ਤੇਰਾ ਆਧਾਰ, ਜਿਹੜਾ ਮਨੁੱਖ ਤੇਰਾ ਆਸਰਾ ਤੱਕ ਲੈਂਦਾ ਆ, ਮੌਤ ਉਹਦਾ ਕੁਛ ਨਹੀਂ ਵਿਗਾੜ ਸਕਦੀ, ਉਹ ਡਰਦਾ ਨਹੀਂ ਮੌਤ ਤੋਂ। ਆਪਣਾ ਫਰੈਂਡ ਬਣਾਓ ਤਾਂ ਸਿਰ 'ਤੇ ਕਫਨ ਬੰਨ੍ਹ ਕੇ ਤੁਰਦਾ, ਅੱਜ ਆਈ ਕੱਲ੍ਹ ਆਈ ਕੋਈ ਪਰਵਾਹ ਨਹੀਂ, ਮਾਲਕ ਦੇ ਹੱਥ ਵਿੱਚ। ਗੁਣਾ ਉਸ ਕੇ ਸਗਲੇ ਆਫੂ। ਹੁਣ ਇੱਥੇ ਵੀ ਫਾਰਸੀ ਦਾ ਸ਼ਬਦ ਹਾਹੇ ਨੂੰ ਕੰਨੇ ਦੀ ਅਤੇ ਥੋੜ੍ਹੀ ਜਿਹੀ ਹਾਹੇ ਦੀ ਆਵਾਜ਼, ਗੁਣਾ, ਗੁਨਹੇ ਨਹੀਂ ਹੈ, ਗੁਣਾ। ਗੁਣਾ ਉਸ ਕੇ ਸਗਲੇ ਆਫੂ, ਉਹਦੇ ਸਾਰੇ ਗੁਣਾ ਰੱਬ ਮਾਫ਼ ਕਰ ਦਿੰਦਾ ਆ। ਜਿਹੜਾ ਗੁਰੂ ਦੇ ਰਾਹ 'ਤੇ ਤੁਰਦਿਆਂ ਹੋਇਆਂ, ਮਾਲਕ ਦੇ ਰਾਹ 'ਤੇ ਤੁਰਦਿਆਂ ਹੋਇਆਂ, ਮੌਤ ਨੂੰ ਆਪਣਾ ਯਾਰ ਬਣਾ ਕੇ, ਆਪਣਾ ਠੀਕਰਾ ਭੰਨ ਕੇ, ਹੱਕ ਸੱਚ ਦੀ ਗਵਾਹੀ ਦੇ ਕੇ ਤੁਰ ਜਾਂਦਾ ਆ। ਇਸੇ ਕਰਕੇ ਆਪਣੀ ਕੌਮ ਦੇ ਵਿੱਚ ਸ਼ਹੀਦਾਂ ਦਾ ਬਹੁਤ ਸਤਿਕਾਰ ਕੀਤਾ ਜਾਂਦਾ ਹੈ। ਗੁਣਾ ਉਸ ਕੇ ਸਗਲੇ ਆਫੂ, ਤੇਰੇ ਜਨ ਦੇਖੈ ਦੀਦਾਰ। ਅਤੇ ਤੇਰੇ ਜਿਹੜੇ ਸੇਵਕ ਨੇ ਉਹ ਤੇਰੇ ਦਰਸ਼ਨਾਂ ਦਾ, ਤੇਰੇ ਦੀਦਾਰ ਦੀ ਚਾਹਤ ਹੀ ਅੰਦਰ ਰੱਖਦੇ ਨੇ। ਉਹਨਾਂ ਦੀ ਪ੍ਰੀਤ ਤੇਰੇ ਨਾਲ ਹੀ ਹੁੰਦੀ ਆ ਅਤੇ ਉਹਨਾਂ ਦੇ ਗੁਣਾਹ ਜਿਹੜੇ ਨੇ ਰੱਬ ਸਾਰੇ ਮਾਫ਼ ਕਰ ਦਿੰਦਾ ਆ। ਸੋ ਗਾਡ ਫਰਗਿਵਸ ਆਲ ਦ ਸਿਨਸ ਆਫ ਦੋਜ਼ ਹੂ ਟੇਕ ਦ ਸਪੋਰਟ ਆਫ ਦ ਕ੍ਰੀਏਟਰ। ਦੁਨੀਆ ਚੀਜ਼ ਫਿਲਹਾਲ ਸਗਲੇ, ਇਹ ਜਿਹੜੀ ਦੁਨੀਆ ਆ, ਇਹ ਚੀਜ਼ ਆ, ਇਹ ਚੀਜ਼ ਬਣਾਈ ਹੋਈ ਹੈ। ਚੀਜ਼ ਨਾ ਤਾਂ ਚੀਜ਼ ਯੂ ਈਟ, ਬਟ ਚੀਜ਼ ਜਿਹੜੀ ਚੀਜ਼ ਹੁੰਦੀ ਹੈ, ਦਿਸ ਪਲੇਸ। ਫਿਲਹਾਲ, ਫਿਲਹਾਲ ਹੁੰਦਾ ਹੈ ਹਾਲ ਦੀ ਘੜੀ, ਟੈਂਪਰਰੀ। ਦਿਸ ਵਰਲਡ ਇਜ਼ ਜਸਟ ਟੈਂਪਰਰੀ। ਦੁਨੀਆ ਚੀਜ਼ ਫਿਲਹਾਲ ਸਗਲੇ, ਅਤੇ ਪਰਮਾਨੈਂਟ ਕੀ ਹੈ? ਸੱਚ, ਸੱਚ ਹੁੰਦਾ ਹੈ ਪਰਮਾਨੈਂਟ। ਉਹ ਹੈ ਸੁੱਖ ਤੇਰਾ ਨਾਉ, ਉਹ ਤੇਰਾ ਨਾਮ ਆ ਅਤੇ ਉਹ ਸਦਾ ਸੁੱਖ ਦੇਣ ਵਾਲਾ ਹੈ। ਐਵਰੀਥਿੰਗ ਇਨ ਦ ਯੂਨੀਵਰਸ, ਇਨ ਦ ਵਰਲਡ ਇਜ਼ ਟੈਂਪਰਰੀ। ਦੀ ਓਨਲੀ ਥਿੰਗ ਦੈਟ ਪਰਮਾਨੈਂਟ ਇਜ਼ ਯੋਰ ਕਨੈਕਸ਼ਨ ਵਿਦ ਦ ਕ੍ਰੀਏਟਰ, ਇਜ਼ ਦ ਕ੍ਰੀਏਟਰ ਹਿਮਸੈਲਫ। ਯੋਰ ਕੌਨਸ਼ੀਅਸਨੈਸ ਅਟੈਚਿੰਗ ਟੂ ਦ ਕ੍ਰੀਏਟਰ ਹਿਮਸੈਲਫ ਇਜ਼ ਸਮਥਿੰਗ ਦੈਟਸ ਕੈਨ ਗਿਵ ਯੂ ਐਵਰਲਾਸਟਿੰਗ ਪਰਮਾਨੈਂਟ ਪੀਸ। ਗੁਰ ਮਿਲ ਨਾਨਕ ਬੂਝਿਆ, ਸਦਾ ਏਕ ਸਗਾਉ। ਇਸ ਕਰਕੇ ਗੁਰੂ ਨਾਲ ਮਿਲ ਕੇ ਨਾਨਕ ਨੇ ਇਹ ਗੱਲ ਬੁੱਝ ਲਈ ਹੈ, ਸਮਝ ਲਈ ਹੈ। ਆਈ ਹੈਵ ਮੈਟ ਵਿਦ ਅ ਗੁਰੂ ਐਂਡ ਆਈ ਹੈਵ ਕਮ ਟੂ ਅੰਡਰਸਟੈਂਡ, ਸਦਾ ਏਕ ਸਗਾਉ। ਦੈਟਸ ਵਾਈ ਆਈ ਓਨਲੀ ਸਿੰਗ ਅਬਾਊਟ ਦ ਵਨ, ਆਈ ਡੋਂਟ ਕੇਅਰ ਫੋਰ ਐਨੀ ਅਦਰ ਪਾਵਰ, ਐਨੀ ਅਦਰ ਐਂਟੀਟੀ। ਆਲ ਆਈ ਕਨੈਕਟ ਵਿਦ, all I care about is that one, the one that really exists.
the one who has created everything.

0: ਇਹ ਚਾਰੇ ਸ਼ਬਦ ਨੇ ਸੰਬੋਧਨ ਵਾਚਕ ਨੇ। ਜਦੋਂ ਬਾਣੀ ਪੜ੍ਹਨੀ ਹੈ ਆਵਾਜ਼ ਮਾਰਨੀ ਹੈ, ਆਵਾਜ਼ ਮਾਰੀਏ ਕਰਤੇ ਨੂੰ, ਮੀਰਾ ਵੈਨ ਯੂ ਰੀਡ ਗੁਰਬਾਣੀ ਰੀਡ ਇਟ ਇਨ ਦ ਸੈਂਸ ਦੈਟ ਯੂ ਆਰ ਟਾਕਿੰਗ ਟੂ ਗਾਡ, ਡੋਂਟ ਜਸਟ ਰੀਡ ਲਾਈਕ ਅ ਟੇਪ ਪਲੇਇੰਗ ਐਂਡ ਰੀਡਿੰਗ ਐਂਡ ਗੋਇੰਗ, ਐਕਚੁਅਲੀ ਟਾਕ ਟੂ ਗਾਡ। ਯੂ ਕੈਨ ਟਾਕ ਟੂ ਗਾਡ ਵੈਨ ਯੂ ਰੀਡ ਗੁਰਬਾਣੀ। Gurbani is the way you can have a conversation with the Creator. Meera kehnde ne meer nu, ya apan kehnde meeri peeri, ek meer hunda ek peer hunda, badshah paadshah jehde raje hunde ne, guru paadshah kehnde tu sacha raja ya meer ya, meera ithe awaaz mari hai, jada apan kise nu awaaz marde na ise tarike naal hi eh shabd da uchcharan hoega। ਜੇ ਅਸੀਂ ਸਹੀ ਢੰਗ ਨਾਲ ਬਾਣੀ ਪੜ੍ਹ ਰਹੇ ਹਾਂ, ਬੈਠ ਕੇ ਫੀਲ ਕਿ ਰੱਬ ਮੇਰੇ ਸਾਹਮਣੇ ਬੈਠਾ ਆ, ਮੈਂ ਉਹਨੂੰ ਆਵਾਜ਼ ਮਾਰ ਰਿਹਾ, ਉਹਦਾ ਧਿਆਨ ਆਪਣੇ ਵੱਲ ਖਿੱਚ ਰਿਹਾ ਆ। ਅੱਗੇ ਕਹਿੰਦੇ ਦਾਨਾ ਤੂੰ ਸਾਰਿਆਂ ਨੂੰ ਦਾਨ ਦੇਣ ਵਾਲਾ ਹੈ ਅਤੇ ਤੂੰ ਸਭ ਜਾਣਨ ਵਾਲਾ ਹੈ। ਦਿਲ ਸੋਚ, ਇੱਥੇ ਸੋਚ ਦਾ ਅਰਥ ਹੈ ਪਵਿੱਤਰ ਕਰਨ ਵਾਲਾ, ਤੂੰ ਹਰੇਕ ਹਿਰਦੇ ਨੂੰ ਪਵਿੱਤਰ ਕਰਨ ਦੀ ਸਮਰੱਥਾ ਰੱਖਣ ਵਾਲਾ ਹੈ। ਮੇਰੀ ਇੱਕ ਬੇਨਤੀ ਹੈ, ਇਸ ਸ਼ਬਦ ਵਿੱਚ ਅਰਦਾਸ ਹੈ, ਮੀਰਾ ਦਾਨਾ ਦਿਲ ਸੋਚ ਮੁਹੱਬਤ ਮਨ ਤਨ ਬਸੈ। ਮੇਰੀ ਅਰਜ਼ ਆ ਮੇਰੇ ਮਨ ਅਤੇ ਤਨ ਦੇ ਵਿੱਚ ਤੇਰੀ ਮੁਹੱਬਤ ਵਸ ਜਾਵੇ। ਮਾਈ ਓਨਲੀ ਪ੍ਰੇਅਰ is in my mind and my heart, may your love fill its deepest parts. That's what I pray for. Mohabbat man tan basai sach, agla shabd kivein uchcharan karenge ji, sassa sasse nu kanna ha ha, ida uchcharan kivein hoega, sa sa nahi hoega kyunki arth sa nahi ho rahe ithe, ਬ੍ਰੈਥ ਦੀ ਗੱਲ ਨਹੀਂ ਚੱਲ ਰਹੀ, ਸ਼ਾਹ ਹੋਏਗਾ। ਰੱਬ ਨੂੰ ਸੰਬੋਧਨ ਕੀਤਾ ਗਿਆ, ਤੂੰ ਮੇਰਾ ਸ਼ਾਹ ਆ। ਸੱਚ ਸ਼ਾਹ, ਤੂੰ ਮੇਰਾ ਸੱਚਾ ਸ਼ਾਹ ਆ। ਜੇ ਸਾਹ ਕਹਾਂਗੇ ਤਾਂ ਫਿਰ ਆਪਾਂ ਬ੍ਰੈਥ ਦੀ ਗੱਲ ਕਰ ਰਹੇ ਹਾਂ। ਇਸ ਕਰਕੇ ਬਾਣੀ ਦੇ ਅਰਥਾਂ ਨੂੰ ਜਾਣਨਾ ਬਹੁਤ ਜ਼ਰੂਰੀ ਹੈ, ਤਾਂ ਸਾਨੂੰ ਉਚਾਰਨ ਦਾ ਵੀ ਪਤਾ ਲੱਗ ਜਾਏਗਾ। ਜੇ ਤੁਹਾਨੂੰ ਅਰਥ ਪਤਾ ਹੁੰਦਾ ਤਾਂ ਕਨਫਿਊਜ਼ਨ ਨਹੀਂ ਹੋਣੀ ਸੀ। ਹੋਣੀ ਸੀ? ਨਹੀਂ ਹੋਣੀ ਸੀ। That's why Gurbani gives a lot of stress on making efforts to learn what the Guru has written for you. Until you learn the meaning of Gurbani, you won't even know how to pronounce it correctly. Guru Pasha kehnde ne mohabbate man tan basai, kirpa kar mere man te tan de vich teri mohabbat bas jave, sach shah ithe awaaz mariye। ਪਾਠ ਕਰਦੇ ਆ ਇਸ ਤਰ੍ਹਾਂ ਕਰਨਾ ਏ, ਕਿੰਨੀ ਵਾਰੀ ਆਪਾਂ ਦੇਖੀਦਾ ਏ ਅਖੰਡ ਪਾਠ ਹੁੰਦੇ ਨੇ, ਕੋਈ ਇਸ ਤਰ੍ਹਾਂ ਆਵਾਜ਼ ਮਾਰ ਕੇ ਪੜ੍ਹਦਾ ਏ। ਸੱਚ ਸ਼ਾਹ, ਤੁਸੀਂ ਆਪਣੇ ਪੁੱਤ ਨੂੰ ਆਵਾਜ਼ ਮਾਰਦੇ ਹੋ, ਪੁੱਤਰ ਜਦੋਂ ਆਵਾਜ਼ ਮਾਰੋਗੇ ਕਿਉਂ ਨਹੀਂ ਮਨ ਲੱਗੇਗਾ, ਕਿਉਂ ਨਹੀਂ ਗੱਲਾਂ ਹੋਣਗੀਆਂ ਗੁਰੂ ਦੇ ਨਾਲ, ਰੱਬ ਦੇ ਨਾਲ। ਸੱਚ ਸ਼ਾਹ, ਤੂੰ ਸੱਚਾ ਸ਼ਾਹ ਆ, ਇੱਕ ਕੰਮ ਕਰ, ਬੰਦੀ ਮੋਚ। ਮਾਇਆ ਦੇ ਵਿੱਚ ਮੇਰੀ ਸੁਰਤ ਬੱਜੀ ਪਈ ਏ, ਮੋਚ ਤੋਂ ਪਾਵੇ ਇਹਨੂੰ ਤੋੜਦੇ ਨੂੰ ਖਤਮ ਕਰਦੇ। ਆਖੋ ਸਤਨਾਮ ਸ਼੍ਰੀ। ਕੋਈ ਪਾਠ ਪੜ੍ਹੇ ਇਸ ਭਾਵਨਾ ਦੇ ਨਾਲ, ਸੁਣਨ ਵਾਲਾ ਵੀ ਜੁੜਦਾ ਏ ਅਤੇ ਆਪ ਬੈਠਾ ਵੀ ਜੁੜਦਾ ਏ। ਅਤੇ ਜੇ ਅਸੀਂ ਗਿਣਤੀਆਂ ਪੂਰੀਆਂ ਕਰਨੀਆਂ ਤਾਂ ਗੁਰੂ ਪਾਤਸ਼ਾਹ ਦੇ ਬਾਣੀ 'ਚ ਲਿਖਤਾ, ਪੜ ਪੜ ਗੱਡੀ ਲੱਦੀ ਹੈ, ਜਿੰਨੀਆਂ ਮਰਜ਼ੀ ਲੱਦ ਲਓ ਗੱਡੀਆਂ ਪੜ ਪੜ ਕੇ। ਮੁਹੱਬਤ ਮਨ ਤਨ ਬਸੈ ਸੱਚ ਸ਼ਾਹ ਬੰਦੀ ਮੋਚ। ਮੈਂ ਬੰਧਨਾਂ 'ਚ ਪਿਆ ਹੋਇਆ, ਮੇਰਾ ਮਨ ਫਸਿਆ ਹੋਇਆ, ਮੇਰਾ ਮਨ ਬੱਝਿਆ ਹੋਇਆ, ਇਹ ਤੇਰੇ ਨਾਲ ਜੁੜਦਾ ਨਹੀਂ, ਕਿਰਪਾ ਕਰਕੇ ਮੋਚ ਇਹਨੂੰ ਤੋੜ ਦੇ, ਇਹਨੂੰ ਖਤਮ ਕਰ ਦੇ ਇਹਨਾਂ ਬੰਧਨਾਂ ਨੂੰ, ਮੈਨੂੰ ਆਪਣੇ ਨਾਲ ਜੋੜ ਲਾ, ਆਪਣੀ ਮੁਹੱਬਤ ਬਖਸ਼ਿਸ਼ ਕਰ ਦੇ। ਰਹਾਓ ਦੀਦ ਨੇ ਦੀਦਾਰ ਸਾਹਿਬ ਕੱਚ ਨਹੀਂ ਇਸ ਕਾ ਮੋਲ, ਇਹਨਾਂ ਦੀਦਿਆਂ ਦੇ ਨਾਲ ਪਾਵੇ ਨਾ ਅੱਖਾਂ ਦੇ ਨਾਲ, ਤੇਰੇ ਦੀਦਾਰ ਕਰਨ ਦਾ ਮੁੱਲ ਕੋਈ ਨਹੀਂ ਹੈ। ਆਖੋ ਸਤਿਨਾਮ ਸ਼੍ਰੀ। ਕੋਈ ਕਹਿੰਦਾ ਤੁਹਾਨੂੰ ਰੱਬ ਮਿਲਾ ਦੇਣਾ 101 ਪਾਠ ਕਰ ਲਾ, ਕੋਈ ਕਹਿੰਦਾ ਇੱਥੇ ਆ ਕਰਿਆ, ਤੁਸੀਂ ਰੱਬ ਦੇਖਣ ਦਾ ਮੁੱਲ ਪਾ ਰਹੇ ਹੋ। ਬਿਲਕੁਲ ਗੁਰੂ ਸਾਹਿਬ ਕਹਿੰਦੇ ਸਾਹਿਬ ਕੱਛ ਨਹੀਂ ਇਸ ਕਾ ਮੋਲ, ਇਹਨਾਂ ਦੀਦਿਆਂ ਨੂੰ ਇਹਨਾਂ ਅੱਖਾਂ ਨੂੰ ਤੇਰੇ ਦੀਦਾਰ ਹੋ ਜਾਣ, ਇਹਦਾ ਮੁੱਲ ਕੋਈ ਨਹੀਂ ਪਾ ਸਕਦਾ, ਕੋਈ ਮੁੱਲ ਨਹੀਂ, ਇਹ ਤਾਂ ਮਾਲਕ ਦੀ ਕਿਰਪਾ ਹੋਵੇ, ਪਿਆਰ ਵਿੱਚ ਭਿੱਜ ਕੇ ਸਾਡੇ 'ਤੇ ਬਖਸ਼ਿਸ਼ ਕਰ ਦੇ ਤਾਂ ਹੋਏਗਾ। ਪਾਕ ਪਰਵਤਗਾਰ ਤੂੰ, ਜਦੋਂ ਇਹ ਪੰਕਤੀ ਪੜ੍ਹਨੀ ਹੈ ਫੀਲ ਕਰੋ, ਮਹਿਸੂਸ ਕਰੋ, ਰੱਬ ਮੇਰੇ ਸਾਹਮਣੇ ਬੈਠਾ, ਉਹਨੂੰ ਕਹੋ ਪਾਕ ਤੂੰ, ਪਾਕ ਹੈ ਤੂੰ, ਪਵਿੱਤਰ ਹੈ, ਪਰਵਤਗਾਰ ਤੂੰ, ਸਾਰਿਆਂ ਨੂੰ ਪਾਲਣ ਵਾਲਾ ਹੈ। ਕਿਉਂ ਨਹੀਂ ਗੱਲ ਹੋ ਰਹੀ? ਰੱਬ ਨਾ ਤੂੰ, ਤੂੰ ਪਾਕ ਵੀ ਹੈ, ਤੂੰ ਪਰਵਤਗਾਰ ਵੀ ਹੈ, ਅਤੇ ਤੂੰ ਖੁਦ ਖਸਮ ਵੱਡਾ, ਤੂੰ ਸਾਰਿਆਂ ਤੋਂ ਵੱਡਾ ਖਸਮ ਵੀ ਹੈ। ਮੇਰੇ ਗੁਰੂ ਨੇ ਦੱਸਤਾ ਮੈਨੂੰ, ਅਤੋਲ, ਤੈਨੂੰ ਕੋਈ ਤੋਲ ਨਹੀਂ ਸਕਦਾ, ਤੈਨੂੰ ਕੋਈ ਖਰੀਦ ਨਹੀਂ ਸਕਦਾ। ਯੂ ਆਰ ਦਾ ਬਿਗੈਸਟ ਆਫ ਦਾ ਬਿਗੈਸਟ, ਯੂ ਆਰ ਦਾ ਗ੍ਰੇਟੈਸਟ ਆਫ ਦਾ ਗ੍ਰੇਟੈਸਟ, ਯੂ ਆਰ ਪਿਓਰ, ਯੂ ਆਰ ਦਾ ਵਨ ਹੂ ਟੇਕਸ ਕੇਅਰ ਆਫ ਐਵਰੀ ਵਨ, ਦੇਰ ਇਜ਼ ਨੋ ਪ੍ਰਾਈਸ ਦੈਟ ਵੀ ਕੈਨ ਬਾਏ ਯੂ ਫੋਰ। ਦਸਤਗੀਰੀ ਦੇ ਦਿਲਾਵਰ, ਦਸਤਗੀਰੀ ਤੋਂ ਭਾਵੇਂ ਮੈਨੂੰ ਆਪਣਾ ਹੱਥ ਦੇ ਦੇ, ਦਸਤ ਦੇ ਦੇ, ਆਪਣੀ ਬਾਂਹ ਦੇ ਦੇ। ਦਿਲਾਵਰ ਦਾ ਭਾਵ ਹੈ ਤੂੰ ਸੂਰਮਾ ਆ, ਦਲੇਰ ਹੈ, ਅਤੇ ਦਿਲਾਵਰ ਭਾਈ ਦਿਲਾਵਰ ਸਿੰਘ ਨੂੰ ਵੀ ਆਪਾਂ ਯਾਦ ਕਰਦੇ, ਉਹਨਾਂ ਨੇ ਵੀ ਆਪਣੇ ਨਾਮ ਦੀ ਲਾਜ ਰੱਖੀ ਹੈ। ਇੱਥੇ ਦਿਲਾਵਰ ਰੱਬ ਨੂੰ ਸੰਬੋਧਨ ਕੀਤਾ ਗਿਆ ਹੈ, ਤੂੰ ਸੂਰਮਾ ਹੈ, ਤੂੰ ਬਹਾਦਰ ਹੈ, ਦਸਤਗੀਰੀ ਦੇ ਦਿਲਾਵਰ, ਦਸਤਗੀਰੀ ਦੇ, ਦਸਤਗੀਰੀ, ਦਸਤਗੀਰੀ ਦੇ ਦਿਲਾਵਰ, ਦਸਤਗੀਰੀ।
1: ਫਾਈਲਸ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਹੋਮ ਐਕਸਟੈਂਸ਼ਨ, ਪੈਟੀਓ ਡੈਕ, ਪ੍ਰੀਕਾਸਟ ਕੰਕਰੀਟ ਸਟੈਪ ਅਤੇ ਕਿਸੇ ਵੀ ਤਰ੍ਹਾਂ ਦੀ ਸੌਫਟ ਗਰਾਊਂਡ ਜਿਵੇਂ ਗੈਰਾਜ ਫਲੋਰ ਦੇ ਸਟਰੋਂਗ ਅਤੇ ਸਿਕਿਓਰ ਬੇਸ ਲਈ ਸਕ੍ਰਿਊ ਪਾਇਲਸ ਇੰਸਟਾਲ ਕਰਾਉਣ ਲਈ ਜਸਕਰਨ ਬਰਾੜ ਨੂੰ ਕਾਲ ਕਰੋ 403-439-7700, 403-439-7700।
2: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਪੰਜਾਬ ਫਰਨੀਚਰਸ ਐਂਡ ਡੈਕੋਰ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੇ ਇੰਡੀਅਨ ਟੀਕ ਵੁੱਡ ਮੇਡ ਬੈੱਡ ਬਾਕਸ, ਸੋਫੇ, ਲਿਵਿੰਗ ਡਾਇਨਿੰਗ ਤੇ ਬੈੱਡਰੂਮ ਫਰਨੀਚਰ ਤੋਂ ਇਲਾਵਾ ਹੋਮ ਡੈਕੋਰ ਦੇ ਸਮਾਨ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਪੰਜਾਬ ਫਰਨੀਚਰਸ ਐਂਡ ਡੈਕੋਰ ਨੂੰ 403-798-0063 ਯਾਨੀ 403-798-0063 ਤੇ ਸੰਪਰਕ ਕਰ ਸਕਦੇ ਹੋ। ਪੰਜਾਬ ਫਰਨੀਚਰ ਐਂਡ ਡੈਕੋਰ ਦਾ ਪਤਾ ਹੈ, ਯੂਨਿਟ ਨੰਬਰ 2110, 76 ਵੈਸਟ ਵਿੰਡਸ ਕ੍ਰਿਸੈਂਟ, ਨਾਰਥ ਈਸਟ ਕੈਲਗਰੀ।
1: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਐਗਜ਼ੋਟਿਕ ਐਕਸਟੀਰੀਅਰਸ ਗਰੁੱਪ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਕਿਸੇ ਵੀ ਤਰ੍ਹਾਂ ਦੀ ਸਾਈਡਿੰਗ, ਰੂਫਿੰਗ, ਸੌਫਟ ਫੇਸ਼ੀਆ, ਜੇਮਸ ਹਾਰਡੀ, ਈਵ ਸਟ੍ਰੌਫ ਅਤੇ ਸਮਾਰਟ ਬੋਰਡ ਦੇ ਕੰਮ ਕਰਾਉਣ ਦੀ ਜਾਣਕਾਰੀ ਲਈ ਐਗਜ਼ੋਟਿਕ ਐਕਸਟੀਰੀਅਰਸ ਗਰੁੱਪ ਨੂੰ ਕਾਲ ਕਰ ਸਕਦੇ ਹੋ 403-710-0007, 403-710-0007। ਪ੍ਰੋਗਰਾਮ ਦਾ ਇਹ ਹਿੱਸਾ ਖਾਲਸਾ ਕਲੈਕਸ਼ਨ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਕੋਲ ਸੱਭਿਆਚਾਰਕ ਅਤੇ ਧਾਰਮਿਕ ਜਿਵੇਂ ਕਿ ਗੁਟਕਾ ਸਾਹਿਬ, ਗਤਕਾ ਅਤੇ ਦੁਮਾਲਾ, ਸ਼ਸਤਰ, ਕਕਾਰ, ਹਰ ਪ੍ਰਕਾਰ ਦੇ ਮਿਊਜ਼ਿਕ ਇੰਸਟਰੂਮੈਂਟਸ, ਦਸਤਾਰਾਂ, ਛੋਟੀ ਬੱਚੀਆਂ ਦੇ ਸੂਟ, ਸਰਬ ਲੋਹ ਦੇ ਭਾਂਡੇ, ਫੁਲਕਾਰੀਆਂ ਤੇ ਲੋਈਆਂ ਵਰਗੀਆਂ ਵਸਤਾਂ ਉਪਲਬਧ ਹਨ। ਹੋਰ ਜਾਣਕਾਰੀ ਲਈ 587-917-0807 ਤੇ ਕਾਲ ਕਰੋ। ਖਾਲਸਾ ਕਲੈਕਸ਼ਨ ਦਾ ਪਤਾ ਨੋਟ ਕਰੋ। ਸੈਕੰਡ ਫਲੋਰ, ਯੂਨਿਟ ਨੰਬਰ 3210-4310-104 ਐਵੀਨਿਊ, ਨਾਰਥ ਈਸਟ, ਕੈਲਗਰੀ।
2: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਸੁੰਦਰ ਲੰਬਰ ਇੰਡਸਟਰੀਜ਼ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਤੁਸੀਂ ਫੁੱਲ ਹਾਊਸ ਲੰਬਰ ਪੈਕੇਜ, ਬੇਸਮੈਂਟ ਤੇ ਗਰਾਜ ਮੈਟੀਰੀਅਲ ਦੇ ਨਾਲ ਨਾਲ ਸੀਡਰ ਤੇ ਫੈਂਸ ਦੇ ਸਮਾਨ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ 403-433-5555 ਜਾਂ ਫਿਰ 403-717-3899 ਤੇ ਸੰਪਰਕ ਕਰ ਸਕਦੇ ਹੋ। ਸੁੰਦਰ ਲੰਬਰ ਇੰਡਸਟਰੀਜ਼ ਦਾ ਪਤਾ ਹੈ 3501 23rd Street, ਨਾਰਥ ਈਸਟ, ਕੈਲਗਰੀ। ਪੰਜਾਬੀ ਰੇਡੀਓ 102.7 FM ਤੇ ਪ੍ਰਸਾਰਿਤ ਹੋਣ ਵਾਲੇ ਪ੍ਰੋਗਰਾਮਾਂ ਤੇ ਜੋ ਵੀ ਵਿਚਾਰ ਪੇਸ਼ ਕੀਤੇ ਜਾਂਦੇ ਨੇ ਉਹ ਉਹਨਾਂ ਵਿਦਵਾਨਾਂ ਦੇ ਆਪਣੇ ਵਿਚਾਰ ਨੇ। ਰੇਡੀਓ ਅਦਾਰਾ 102.7 FM ਇਹਨਾਂ ਦੇ ਨਾਲ ਸਹਿਮਤ ਹੋਵੇ ਇਹ ਲਾਜ਼ਮੀ ਨਹੀਂ।

0: ਇੱਕ ਵਾਰ ਫਿਰ ਤੁਹਾਡਾ ਸਵਾਗਤ ਹੈ ਪੰਜਾਬੀ ਰੇਡੀਓ ਕੈਲਗਰੀ 102.7 FM ਤੇ। ਆਪਾਂ ਇਸ ਤੋਂ ਪਹਿਲਾਂ ਵਿਚਾਰ ਸਰਵਣ ਕਰ ਰਹੇ ਸੀ ਅਤੇ ਹੁਣ ਕਿਸੇ ਵੀਰ ਨੇ ਇੱਕ ਸਵਾਲ ਕੀਤਾ ਸੀ ਕਿ ਗੁਰਬਾਣੀ ਦਾ ਦੇ ਵਿੱਚ ਸਾਰਾ ਹੀ ਸੱਚ ਹੈ, ਇਸ ਵਿੱਚ ਕੋਈ ਸ਼ੱਕ ਨਹੀਂ। ਗੁਰਬਾਣੀ ਵਿੱਚ ਹਰ ਕਥਨ ਸੱਚ ਹੈ, ਪਰ ਜੇ ਸਮਝ ਸਕੀਏ, ਕਿਉਂਕਿ ਪਿੱਛੇ ਜੇ ਇੱਕ ਵਾਰ ਕੋਈ ਕਥਾ ਕੋਈ ਵੀਰ ਕਰ ਰਿਹਾ ਸੀ ਤਾਂ ਉਸਨੇ ਇੱਕ ਇੰਟਰਨੈੱਟ ਤੋਂ ਕੋਈ, ਕਿਉਂਕਿ ਸੰਸਾਰ ਦੇ ਵਿੱਚ ਅਨੰਤ ਤਰ੍ਹਾਂ ਦੇ ਜੀਵਨ, ਅਨੰਤ ਤਰ੍ਹਾਂ ਦੀ ਸਪੀਸ਼ੀਜ਼ ਨੇ, ਜੋਨਾਂ ਨੇ, ਜੀਵ ਨੇ, ਅਤੇ ਅਨੰਤ ਤਰ੍ਹਾਂ ਦੇ ਪਾਣੀ ਦੇ ਜੀਵ ਨੇ, ਜਿਨ੍ਹਾਂ 'ਚੋਂ ਪਾਣੀ ਅਤੇ ਧਰਤੀ 'ਤੇ ਵਿਚਰਨ ਵਾਲੇ ਕਈ ਜੀਵ ਨੇ, ਐਮਫੀਬੀਅਨਸ ਕਹਿੰਦੇ ਹਾਂ ਅਸੀਂ ਜਿਨ੍ਹਾਂ ਨੂੰ, ਜਿਵੇਂ ਡੱਡੂ ਹੁੰਦਾ ਹੈ, ਹੋਰ ਇਸ ਤਰ੍ਹਾਂ ਦੇ ਬਹੁਤ ਸਾਰੇ ਜੀਵ ਹਨ ਜਿਹੜਾ ਧਰਤੀ 'ਤੇ ਵੀ ਜੀ ਸਕਦੇ ਆ, ਪਾਣੀ 'ਚ ਵੀ ਰਹਿ ਸਕਦੇ ਆ। ਕਿਉਂਕਿ ਸੰਸਾਰ ਦੀ ਉਤਪਤੀ ਦੇ ਸਮੇਂ ਜੋ ਜੀਵਨ ਪਾਣੀ 'ਚੋਂ, ਕਿਉਂਕਿ ਸਭ ਤੋਂ ਪਹਿਲਾਂ ਜਿਹੜਾ ਮਾਨੋਸੈਲੂਲਰ, ਜਿਹੜਾ ਪਹਿਲਾ ਸੈੱਲ, ਪਹਿਲਾ ਜੀਵ ਪੈਦਾ ਹੋਇਆ, ਉਹ ਪਾਣੀ 'ਚ ਹੀ ਹੋਇਆ ਅਤੇ ਪਾਣੀ ਦੇ ਵਿੱਚ ਹੀ ਅੱਜ ਤੋਂ 3.7 ਅਰਬ ਸਾਲ ਪਹਿਲਾਂ, ਅਤੇ ਪਾਣੀ ਦੇ ਵਿੱਚ ਹੀ ਉਹ ਮਲਟੀ ਸੈਲੂਲਰ ਜੀਵ ਬਣਿਆ। ਸਿਰਫ 90 ਕਰੋੜ ਤੋਂ ਲੈ ਕੇ 60 ਕਰੋੜ ਤੱਕ ਸਾਲ ਪਹਿਲਾਂ ਤੱਕ, ਉਸ ਤੋਂ ਬਾਅਦ ਹੌਲੀ ਹੌਲੀ ਪਾਣੀ ਦੇ ਵਿੱਚ ਹੀ ਉਹ ਮੱਛਲੀ ਦੇ ਰੂਪ ਵਿੱਚ, ਅਤੇ ਫਿਰ ਬਾਅਦ ਦੇ ਵਿੱਚ ਇਹੋ ਜਿਹਾ ਜੀਵ ਆਇਆ, ਇਹੋ ਜਿਹੇ ਜੀਵ ਜਿਹੜੇ ਕਿ ਕਿਸੇ ਨਾ ਕਿਸੇ ਹਾਦਸੇ ਕਾਰਨ ਜਾਂ ਕਈ ਵਾਰੀ ਉਹ ਪਾਣੀ ਤੋਂ ਬਾਹਰ ਵੀ ਅਤੇ ਪਾਣੀ ਦੇ ਵਿੱਚ ਵੀ ਹੌਲੀ ਹੌਲੀ ਆਦੀ ਹੋ ਗਏ, ਜਿਨ੍ਹਾਂ ਨੂੰ ਅਸੀਂ ਜਲ ਅਤੇ ਥਲ ਦਾ ਸਾਂਝਾ ਜੀਵ ਐਮਫੀਬੀਅਨ ਕਹਿੰਦੇ ਹਾਂ, ਉਹ ਹੋਏ। ਫਿਰ ਧਰਤੀ 'ਤੇ ਜੀਵਨ ਨੇ ਉੱਡਣਾ ਵੀ ਸਿੱਖਿਆ, ਜਿਸ ਨੂੰ ਆਪਾਂ ਕਹਿੰਦੇ ਹਾਂ ਜਲ ਥਲ ਮਈਅਲ, ਪਾਣੀ ਦੇ ਵਿੱਚ, ਹਵਾ ਦੇ ਵਿੱਚ ਅਤੇ ਧਰਤੀ 'ਤੇ ਵਿਚਰਨ ਵਾਲੇ ਜੀਵ। ਇੱਕ ਵੀਰ ਨੇ ਇੱਕ ਵਾਰ ਕਥਾ ਕਰਦਿਆਂ, ਕਿਉਂਕਿ ਅਨੇਕ ਤਰ੍ਹਾਂ ਦੀਆਂ ਡਿਸਕਵਰੀ ਸਾਹਮਣੇ ਆਉਂਦੀਆਂ ਨੇ, ਅਤੇ ਉਸਨੇ ਜ਼ਿਕਰ ਕੀਤਾ ਜਿਹੜਾ ਕਬੀਰ ਸਾਹਿਬ ਦਾ ਇਹ ਸ਼ਬਦ ਹੈ, ਪਹਿਲਾਂ ਪੂਤ ਪਛੇਰੀ ਮਾਈ ਗੁਰ ਲਾਗੋ ਚੇਲੇ ਕੀ ਪਾਈ, ਏਕ ਅਚੰਬਤ ਸੁਣੋ ਤੁਮ ਭਾਈ, ਦੇਖਤ ਸਿੰਘ ਚਰਾਵਤ ਗਾਈ ਰਹਾਓ। ਰਹਾਵ ਦੀ ਪੰਕਤੀ ਹੈ। ਜਲ ਕੀ ਮਛਲੀ ਤਰਵਰ ਬਿਆਈ, ਦੇਖਤ ਕੁਤਰਾ ਲੈ ਗਈ ਬਿਲਾਈ, ਤਲੈ ਰੇ ਬੈਸਾ ਉਪਰ ਸੂਲਾ, ਤਿਸ ਕੇ ਪੈਂਡ ਲਗੇ ਫਲ ਫੂਲਾ, ਕੋਰੇ ਚਰ ਪੇਸ ਚਰਾਵਨ ਜਾਈ, ਕੋਰੇ ਚਰ ਪੈਂਸ ਚਰਾਵਨ ਜਾਈ, ਬਾਹਰ ਬੈਲ ਗੋਨ ਕਰ ਆਈ, ਕਹਿਤ ਕਬੀਰ ਜੋ ਇਸ ਪਦ ਬੂਝੈ, ਰਾਮ ਰਮਤ ਤੇ ਸਭ ਕਿਛ ਸੂਝੈ। ਹੁਣ ਜਿਹੜਾ ਇਹ ਸ਼ਬਦ ਸੀ, ਇਸ ਦੇ ਵਿੱਚ ਖਾਸ ਤੌਰ 'ਤੇ ਚਰਚਾ ਉਹਨਾਂ ਨੇ ਕਰਨੀ ਸ਼ੁਰੂ ਕਰਤੀ ਜੀ। ਦੇਖੋ ਜੀ, ਬਾਣੀ ਕਹਿੰਦੀ ਆ ਕਿ ਮੱਛਲੀ ਜਿਹੜੀ ਆ, ਮੈਨੂੰ ਵੀ ਇੱਕ ਬੰਦੇ ਨੇ, ਇੱਕ ਭੈਣ ਨੇ ਸਵਾਲ ਕੀਤਾ ਕਿ ਮੱਛਲੀ ਅੰਡੇ ਕਿੱਥੇ ਦਿੰਦੀ ਹੈ। ਮੈਂ ਕਿਹਾ ਪਾਣੀ ਦੇ ਵਿੱਚ। ਨਹੀਂ, ਗੁਰਬਾਣੀ ਕਹਿੰਦੀ ਹੈ ਕਿ ਮਛਲੀ ਜਿਹੜੀ ਆ ਉਹ ਦਰਖਤ ਦੇ ਉੱਪਰ ਜਾ ਕੇ ਅੰਡੇ ਦਿੰਦੀ ਆ। ਮੈਂ ਕਿਹਾ ਠੀਕ ਹੈ, ਦੇਖੋ ਜੀ ਬਾਣੀ ਝੂਠ ਤਾਂ ਨਹੀਂ ਬੋਲ ਸਕਦੀ। ਮੈਂ ਕਿਹਾ ਬਿਲਕੁਲ ਨਹੀਂ, ਪਰ ਮੈਂ ਉਸਨੂੰ ਇਹ ਕਿਹਾ ਕਿ ਹੋ ਸਕਦਾ ਹੈ ਕੋਈ ਰਿਸਰਚ ਵਿੱਚ ਕੋਈ ਮਛਲੀ ਦੀ ਇਹੋ ਜਿਹੀ ਕਿਸਮ ਹੋਵੇ ਜਿਹੜੀ ਜਲ 'ਚੋਂ ਜੰਪ ਕਰਕੇ ਬਾਹਰ ਆਉਂਦੀ ਹੋਵੇ, ਕੰਢੇ ਦੇ ਉੱਪਰ ਕੋਈ ਬੂਟਾ ਹੋਵੇ ਜਿਸ ਤਰ੍ਹਾਂ ਪਾਮ ਟਰੀਜ਼ ਹੁੰਦੇ ਆ, ਹੋਰ ਕਈ ਹੁੰਦੇ ਆ ਜਿਹੜੇ ਸਮੁੰਦਰ ਦੇ ਕੰਢੇ ਹੁੰਦੇ ਆ, ਉੱਥੇ ਪਹੁੰਚ ਤੋਂ ਉਹਦਾ ਐਕਸੈਸ ਉੱਥੇ ਤੱਕ ਹੋ ਜਾਵੇ, ਇੱਦਾਂ ਦਾ ਕੋਈ ਹੋਵੇ। ਪਰ ਜਨਰਲੀ ਜਿਹੜੀ ਮਛਲੀਆਂ ਨੇ ਇਹ ਤਾਂ ਮੰਨਿਆ ਹੋਇਆ ਹੈ। ਅਤੇ ਉਹ ਬਹਿਸ ਕਰਨ ਲੱਗੇ ਅਤੇ ਇੱਕ ਭਾਈ, ਕਿਉਂਕਿ ਉਹ ਕਥਾ ਕਰ ਰਹੇ ਸੀ, ਨਾ ਖਾਲਸਾ ਜੀ ਸੀ ਕੋਈ, ਅਤੇ ਉਹਨਾਂ ਨੇ ਇਹ ਚੀਜ਼ ਜਿਹੜੀ ਸੀ ਵਿਚਾਰੀ ਸੀ। ਦੇਖੋ ਜੀ ਮੈਂ ਇੰਟਰਨੈਟ 'ਤੇ ਪੜ੍ਹਿਆ, ਮੈਂ ਕਿਹਾ ਇੰਟਰਨੈਟ 'ਤੇ ਹੋ ਸਕਦਾ ਹੈ, ਪਰ ਜਦੋਂ ਸ਼ਬਦ ਦਾ ਜ਼ਿਕਰ ਹੋਇਆ ਤਾਂ ਆਪਾਂ ਕਿਹਾ ਵੀ ਇਹਦਾ ਅਰਥ ਇਹ ਤਾਂ ਨਹੀਂ ਆ, ਕਿਉਂਕਿ ਬਾਣੀ, ਅੱਜ ਜਿਹੜੀ ਮੈਂ ਗੱਲ ਕਰਨਾ ਚਾਹੁੰਦਾ, ਬਾਣੀ ਦੀ ਹਰ ਗੱਲ ਸੱਚ ਹੈ, ਹਰ ਕਥਨ ਸੱਚ ਹੈ, ਪਰ ਉਸ ਕਥਨ ਨੂੰ ਸਮਝਣਾ ਹੈ। ਜਿਸ ਨੂੰ ਇੱਕ ਡਾਕਟਰ ਸਾਹਿਬ, ਉਹਨਾਂ ਨੇ ਵੀ ਬੜੇ ਅੱਛੇ ਤਰ੍ਹਾਂ, ਮੈਂ ਉਹਨਾਂ ਦਾ ਵੀ ਇੱਕ ਕੈਸਟ ਸੁਣ ਰਹੇ ਸੀ, ਬੜੇ ਅੱਛੇ ਤਰ੍ਹਾਂ ਉਹਨਾਂ ਨੇ ਇਸ ਨੂੰ ਇਸੇ ਹੀ ਕਥਨ ਨੂੰ ਬਿਆਨ ਕੀਤਾ ਹੈ ਕਿ ਬਾਣੀ ਜਿਹੜੀ ਆ ਉਹ ਰੂਪਕਾਂ ਵਿੱਚ, ਮੁਹਾਵਰਿਆਂ ਵਿੱਚ, ਪ੍ਰਤੀਕਾਂ ਦੁਆਰਾ ਅਲੰਕਾਰ ਵਰਤੇ ਗਏ ਨੇ ਗੱਲ ਨੂੰ ਸਮਝਾਉਣ ਵਾਸਤੇ। ਕਿਉਂਕਿ ਪੋਇਟਰੀ ਨੂੰ ਜਦੋਂ ਐਕਸਪਲੇਨ ਕਰਨਾ ਹੁੰਦਾ ਹੈ, ਬਾਣੀ ਵੀ ਜਿਹੜੀ ਆ ਉਹ ਸਾਰੀ ਦੀ ਸਾਰੀ ਜਿਹੜੀ ਬਾਣੀ ਉਹ ਕਾਵ ਫਾਰਮ ਦੇ ਵਿੱਚ, ਕਵਿਤਾ ਰੂਪ ਦੇ ਵਿੱਚ, ਪੋਇਟਿਕ ਐਕਸਪ੍ਰੈਸ਼ਨ ਹੈ, ਅਤੇ ਇਸੇ ਕਰਕੇ ਕਾਵ ਦੀਆਂ ਵਧੀਆ ਵਨਕੀਆਂ ਨੇ, ਕਿਉਂਕਿ ਉਸ ਜ਼ਮਾਨੇ ਯਾਦ ਰੱਖੀਆਂ ਜਾ ਸਕਦੀਆਂ ਸੀ। ਅੱਜ ਵੀ ਜਿਸ ਤਰ੍ਹਾਂ ਕਵਿਤਾ ਨੂੰ ਯਾਦ ਕੀਤਾ ਜਾ ਸਕਦਾ, ਇਸ ਤਰ੍ਹਾਂ ਵਾਰਤਕ ਨੂੰ ਚੇਤੇ ਨਹੀਂ ਕੀਤਾ ਜਾ ਸਕਦਾ। ਅਤੇ ਉਸ ਦੀ ਸੱਚਾਈ ਨੂੰ ਬਿਆਨ ਕਰਨ ਵਾਸਤੇ ਪ੍ਰਤੀਕਾਂ ਦਾ ਰੂਪ ਲਿਆ ਜਾਂਦਾ ਹੈ। ਜਿਵੇਂ ਆਪਾਂ ਬਾਣੀ ਦੇ ਵਿੱਚ ਬਾਬਾ ਫਰੀਦ ਜੀ ਦਾ ਇੱਕ ਸਲੋਕ ਹੈ, ਬੇਨਮਾਜ਼ਾ ਕੁੱਤਿਆ, ਬੇਨਮਾਜ਼ਾ ਕੁੱਤਿਆ ਇਹ ਨਾ ਭੱਲੀ ਰੀਤ, ਕਬੂ ਚੱਲ ਨਾ ਆਇਓ ਪੰਜੇ ਵਕਤ ਮਸੀਤ। ਹੁਣ ਇਹ ਜਿਹੜੀ ਗੱਲ ਹੈ, ਇਹ ਗੱਲ ਕਿਉਂਕਿ ਬਾਬਾ ਫਰੀਦ ਜਿਹੜੇ ਸੀ ਉਹ ਮੁਸਲਮਾਨ ਧਰਮ ਦੇ ਫਾਲੋਅਰ ਸਨ, ਸੂਫੀ ਸਨ, ਅਤੇ ਉਹ ਜਿਸ ਉਹਨਾਂ ਦਾ ਜਿਹੜਾ ਆਡੀਅੰਸ ਸੀ, ਉਹਨਾਂ ਦੇ ਜਿਹੜੇ ਸਰੋਤੇ ਸੀ, ਜਿਨ੍ਹਾਂ ਦੇ ਵਿੱਚ ਉਹ ਆਪਣੀ ਗੱਲ, ਜਿਨ੍ਹਾਂ ਦੇ ਵਿੱਚ ਉਹ ਪ੍ਰਚਾਰ ਕਰ ਰਹੇ ਸਨ ਸੱਚ ਧਰਮ ਦਾ, ਉੱਥੇ ਉਹਨਾਂ ਦੇ ਵਾਸਤੇ ਇਸਲਾਮਿਕ ਰੋਹ ਰੀਤਾਂ ਹੀ ਸਨ ਜਿਨ੍ਹਾਂ ਨੂੰ ਉਹਨਾਂ ਨੇ ਬਿਆਨ ਕਰਨਾ ਸੀ। ਅਤੇ ਇਸੇ ਕਰਕੇ ਜਦੋਂ ਇਸਲਾਮ ਦੇ ਫਾਲੋਅਰਸ ਨੂੰ ਉਹ ਟਾਰਗੇਟ ਕਰਦੇ ਨੇ, ਉਹਨਾਂ ਦੇ ਨਾਲ ਵਿਚਾਰ ਕਰਦੇ ਨੇ, ਤਾਂ ਉਹਨਾਂ ਨੂੰ ਉਹਨਾਂ ਨੇ ਇਸਲਾਮਿਕ ਮੁਹਾਵਰੇ ਦੇ ਵਿੱਚ ਹੀ, ਇਸਲਾਮਿਕ ਪ੍ਰਤੀਕਾਂ ਦੇ ਵਿੱਚ ਹੀ, ਜਾਂ ਇਸਲਾਮਿਕ ਈਡੀਅਮਸ ਜਿਸ ਨੂੰ ਆਪਾਂ ਕਹਿੰਦੇ ਹਾਂ, ਪ੍ਰੋਵਰਬਸ, ਇਹਨਾਂ ਦੇ ਅੰਤਰਗਤ ਹੀ ਉਹਨਾਂ ਦੇ ਨਾਲ ਜਿਹੜਾ ਸੀ ਉਹਨਾਂ ਨੇ ਸੰਵਾਦ ਕਰਨਾ ਸੀ। ਪਰ ਜਦੋਂ ਇਸ ਗੱਲ ਨੂੰ ਆਪਾਂ ਦੇਖੀਏ ਵੀ ਹਰ ਗੱਲ ਸੱਚ ਹੈ, ਇਹ ਸਿੱਖਾਂ 'ਤੇ ਤਾਂ ਲਾਗੂ ਨਹੀਂ ਨਾ ਹੁੰਦੀ, ਸਾਡੇ 'ਤੇ ਤਾਂ ਲਾਗੂ ਨਹੀਂ ਨਾ ਹੁੰਦੀ। ਇਸੇ ਤਰ੍ਹਾਂ ਗੁਰਬਾਣੀ ਨੂੰ ਐਕਸਪਲੇਨ ਕਰਨ ਵਾਸਤੇ, ਗੁਰਬਾਣੀ ਨੂੰ ਸਮਝਣ ਵਾਸਤੇ ਇੱਕ ਤਾਂ ਗੁਰਬਾਣੀ ਦੇ ਗ੍ਰੈਮਰ ਦੀ ਲੋੜ ਹੈ। ਆਪਾਂ ਦੇਖਦੇ ਹਾਂ ਕਿ ਜੇ ਗੁਰਬਾਣੀ ਦੇ ਵਿੱਚ, ਹੁਣ ਇਸੇ ਸ਼ਬਦ ਦੇ ਵਿੱਚ ਮੈਂ ਪੜ੍ਹਿਆ, ਤਰਵਰ ਰਾਰੇ ਨੂੰ ਸਿਹਾਰੀਏ, ਪਰ ਇਸ ਅਸੀਂ ਤਰਵਰੇ ਨਹੀਂ ਪੜ੍ਹਨਾ, ਤਰਵਰ ਹੀ ਪੜ੍ਹਨਾ। ਇਹ ਸਿਹਾਰੀ ਜਿਹੜੀ ਆ ਇਹ ਸਾਨੂੰ ਗ੍ਰੈਮੈਟਿਕਲੀ ਤਰਵਰ, ਦਰਖਤ ਦੇ ਉੱਪਰ ਸਿਹਾਰੀ ਜਿਹੜੀ ਆ ਇਸ ਨੂੰ ਅੱਗੇ ਹੋਰ ਸੰਬੋਧਨ ਕਰਦੀ ਆ, ਦਰਖਤ 'ਤੇ, ਬੂਟੇ 'ਤੇ, ਇਹ ਤੇ ਨੂੰ इंडिकेट करती है। इस तरह पहला पूत पछेरी माई होने तत्ता है, इसनों से पूते या पूतो नहीं पढ़ना। इतने जड़ा है तत्ता लगा होया है, तत्ते नूं जड़ा औंकड़ लगा होया है, ए इंडिकेट कर रहा है या संबोधन है। इस तरह बाणी दे विच यानी कि विश्राम, ग्रामर, लिंग पुलिंग जिसनों आपां कहंदे आ, मैस्कुलाइन फेमिनाइन स्त्री लिंग या पुलिंग कहंदे आ, इस तरह आपां कहंदे आ सिंगुलर प्लूरल एक वचन बहुवचन, इन्हां चीज़ां नूं इंडिकेशन करन वास्ते या संबोधक इन्हां नूं आधार बनाने वास्ते असी देखते हाँ बाणी च नानक शब्द के नाल नन्ने नूं औंकड़ कितें लगा हुंदा कितें नानक जिहड़ा है वह मुक्ता हुंदा है कितें उसनूं सिहारी लगी हुंदी है। वह तीनों ही सूरतां दे विच अलग अलग इंप्रैशनस जिहड़े आ बाणी नूं समझण दे वह बयान करता है। सो इस करके गल तो हर एक बाणी की सच है, पर उसनू जदों समझना है वो की कह रही है। हुण इस शब्द दे विच पहला पूत पछेरी माई, हुण ये गल जिहड़ी आ आम संसारक विहार दे विच तां मुमकिन ही नहीं आ। गुर लागे चेले की पाई, गुर लागो चेले की पाई। हुण इत्थे कबीर साहब एक इंडिकेशन दे रहे ने, एक उल्टी गल नूं यानी आयरानिकली सानू समझा रहे ने कि किस जीवात्मा तां पवित्र परमात्मा दी अंश सी, पर इस उत्ते माया दा प्रभाव पै गया ते वड्डे असल वाला सचीव असल अपने अपने ही बनाए हुए मन चेले दे पैरी लगन लग पिया, पाओ मन ते पिछे तुरन लग पिया। हुण इत्थे इत्थे ही जदों इस दा यानी कि शब्दां दे अर्थ जेड़े ने, पहला पूत जड़ा है इत्थे पवित्रता दा संकेत है, प्रभु दी अंश जड़ा असियां क्या राम की अंश को कबीर हम राम की अंश, ये तां प्रभु दी अंश सी, माई जड़ी है वह माया दा संकेत है। सो इत्थे इसे करके माया दे असर दी गल चल रही है। जीव जो वड्डे ताकतवर यानी कि चेला जड़ा है वह मन, तो इस तरह इसनू इत्थे इस तरह समझना है कि हे भाई, ये जीवात्मा जो पवित्र जो परमात्मा दा अंश सी, पर इस उत्ते माया दा प्रभाव जिहड़ा है वह चढ़ गया। इस तरह अगे भी वह कह रहा है कि भाई ये ताकतवर मनुख ये जिहड़ा जिहड़ी सोच सी वो मन दे अधीन हो गई। अपन जिस पंक्ति का जिक्र कर रहे सी उस रहाव तो बाद पंक्ति आती है, क्योंकि असली इसकी रहाव की पंक्ति जिहड़ी आ एक अचंभो सुनो तुम भाई देखत सिंह चरावत गाई। ऐ भाइयो ऐ लोको, वक्री खेड कि गौआं नूं शेर चुरा रहा जंगल दे विच, जड़ा के एक मासाहारी जानवर है जिसका गऊ जिसका शिकार है। हुण एक उल्टी आयरानिकली वो समझा रहे ने, ते इत्थे ही कह रहे ने कि जल की मछली तरवर व्याई, यानी पानी दी मछली जिहड़ी आ उसने ये आयरानिकली कह रहे ने, इसनूं कोई ਇਹ ਅਧਿਆਤਮਿਕ ਜਾਂ ਇਹ ਆਪਣਾ ਕੋਈ ਯੂਨੀਵਰਸਲ ਟਰੁੱਥ ਨਹੀਂ ਦੱਸ ਰਹੇ। ਇਹ ਦਰਖਤ ਦੇ ਉੱਤੇ ਜਾ ਕੇ ਬੱਚੇ ਦਿੰਦੀ ਹੈ, ਦੇਖਤ ਕੁਤਕਾ ਲੈ ਗਈ ਬਿਲਾਈ। ਹੁਣ ਦੇਖੋ ਕਿ ਬਿਲਾਈ ਬਿੱਲੀ ਜਿਹੜੀ ਹੈ, ਇਸ ਨੂੰ ਆਪਾਂ ਇੱਥੇ ਅੰਡਰਸਟੈਂਡ ਕਰਦੇ ਹਾਂ ਕਿ ਸਤਸੰਗ ਦੇ ਆਸਰੇ ਜੀਉਣ ਵਾਲੀ ਜਿਨ ਸੰਸਾਰਕ ਕੰਮਾਂ ਵਿੱਚ ਰੁੱਝ ਗਈ, ਤ੍ਰਿਸ਼ਨਾ ਬਿੱਲੀ ਇਸ ਦੇ ਸੰਤੋਖ ਨੂੰ ਸਾਡੇ ਵੇਖਦਿਆਂ ਹੀ ਫੜ ਕੇ ਲੈ ਗਈ। ਹੁਣ ਇੱਥੇ ਇਸ ਨੂੰ ਜਦੋਂ ਆਪਾਂ ਸਮਝਣਾ ਹੈ ਇਸ ਤਰ੍ਹਾਂ ਸਮਝਣਾ ਹੈ, ਪਰ ਉਹ ਰੂਪਾਂਤਕ ਤੌਰ 'ਤੇ ਅਲੰਕਾਰਾਂ ਦੇ ਵਿੱਚ ਸਿੰਬਲਸ ਦੇ ਨਾਲ, ਜਿਹੜੀ ਪ੍ਰਤੀਕਾਂ ਦੇ ਨਾਲ ਜਿਹੜੀ ਗੱਲ ਜਿਹੜੀ ਆ ਉਹ ਕਬੀਰ ਸਾਹਿਬ ਸਾਨੂੰ ਸਮਝਾ ਰਹੇ ਨੇ। ਆਪਾਂ ਇੱਥੇ ਇਸ ਸ਼ਬਦ ਦੇ ਅਰਥਾਂ ਦੀ ਗੱਲ ਜਿਹੜੀ ਆ ਉਹ ਫਿਰ ਕਦੀ ਕਰਾਂਗੇ, ਕੀ ਕਹਿ ਰਹੇ ਨੇ, ਕੀ ਸਮਝਾ ਰਹੇ ਨੇ। ਮੇਰਾ ਸਿਰਫ ਮੇਨ ਮਨੋਰਥ ਇਸ ਅੱਜ ਇਸ ਵਿਚਾਰ 'ਤੇ ਸੀ ਕਿ ਗੁਰਬਾਣੀ ਦੀ ਹਰ ਗੱਲ ਸੱਚੀ। ਹੁਣ ਜੇ ਆਪਾਂ ਇਹ ਗੱਲ ਕਹੀਏ ਕਿ ਬਈ ਜਿਹੜਾ ਦੇਖਤ ਸਿੰਘ ਚਰਾਵਤ ਗਾਈ, ਇਹ ਤਾਂ ਹੋ ਮੁਮਕਿਨ ਹੋ ਨਹੀਂ ਸਕਦਾ, ਪਰ ਇੱਥੇ ਕਬੀਰ ਸਾਹਿਬ ਸਾਨੂੰ ਇਹ ਸਮਝਾ ਰਹੇ ਨੇ ਕਿ ਹੇ ਭਾਈ ਸੁਣੋ, ਇੱਕ ਅਚਰਜ ਖੇਡ ਹੈ ਜੋ ਜਗਤ ਵਿੱਚ ਵਰਤ ਰਹੀ ਹੈ। ਸਾਡੇ ਵੇਖਦਿਆਂ ਵੇਖਦਿਆਂ ਇਹ ਨਿਡਰ ਅਸਲੇ ਵਾਲਾ ਜੀਵ ਇੰਦਰੀਆਂ ਨੂੰ ਪ੍ਰਸੰਨ ਕਰਦਾ ਫਿਰਦਾ ਹੈ। ਮਾਨੋ ਸ਼ੇਰ ਗਾਈਆਂ ਚਾਰਦਾ ਫਿਰਦਾ ਹੈ। ਸੋ ਇਸੇ ਤਰ੍ਹਾਂ ਬਾਣੀ ਨੂੰ ਜਦੋਂ ਸਮਝਣਾ ਹੈ ਤਾਂ ਉਹਨਾਂ ਉਸ ਦੇ ਅਸਲ ਭਾਵ ਨੂੰ ਸਮਝਣਾ। ਜਿਹੜਾ ਭਾਵ ਹੈ ਉਹ ਬਿਲਕੁਲ ਸੱਚ ਹੈ, ਪਰ ਉਸ ਨੂੰ ਜਿਸ ਤਰ੍ਹਾਂ ਬਾਣੀ 'ਚ ਜ਼ਿਕਰ ਆਉਂਦਾ ਹੈ, ਗੁਰੂ ਨਾਨਕ ਦੇਵ ਜੀ ਪਾਤਸ਼ਾਹ ਕਹਿੰਦੇ ਆ, ਜਾਓ ਤੋ ਪ੍ਰੇਮ ਖੇਲਣ ਕਾ ਚਾਓ, ਸਿਰ ਤਰ ਤਲੀ ਗਲੀ ਮੇਰੀ ਆਓ। ਹੁਣ ਇੱਥੇ ਕੋਈ ਸਿਰ ਕੱਟ ਕੇ ਹੱਥ 'ਤੇ ਤਰ ਕੇ ਉਸ ਰਸਤੇ 'ਤੇ ਨਹੀਂ ਆ ਰਿਹਾ, ਬਲਕਿ ਇੱਥੇ ਉਹ ਈਡੀਅਮ ਵਰਤਿਆ ਗਿਆ ਹੈ ਕਿ ਸਿਰ ਨੂੰ ਤਲੀ 'ਤੇ ਰੱਖਣ ਦਾ ਮਤਲਬ ਹੈ ਔਖਾ ਕੰਮ ਹੈ, ਹਾਰਡ ਵਰਕ ਵਾਸਤੇ, ਹਰ ਔਖਿਆਈ ਵਾਸਤੇ, ਹਰ ਜਾਮ ਜੋਖਮ ਵਿੱਚ ਪਾ ਕੇ ਜੂਝਣ ਵਾਸਤੇ ਜਿਹੜਾ ਤਿਆਰ ਹੋਏਗਾ ਉਹੀ ਇਸ ਮਾਰਗ 'ਤੇ ਤੁਰ ਸਕਦਾ ਹੈ। ਪ੍ਰੇਮ ਦਾ ਮਾਰਗ ਹੈ ਨਾ, ਕਿਉਂਕਿ ਜਦੋਂ ਖਾਲਸੇ ਦਾ ਜ਼ਿਕਰ ਆਉਂਦਾ ਹੈ ਕਬੀਰ ਸਾਹਿਬ ਦੀ ਬਾਣੀ 'ਚ, ਉਹ ਉੱਥੇ ਵੀ ਕਹਿੰਦੇ, ਤਰਿਓ ਪਰਿਓ ਕਾਲ ਸਭੇ ਜਾਗੂ ਪਰ ਮਾਂ ਲਿਖੇ ਭ੍ਰਮ ਗਿਆਨੀ, ਕਹੋ ਕਬੀਰ ਜਨ ਪੈ ਖਾਲਸੇ ਪ੍ਰੇਮ ਭਗਤ ਜੇ ਜਾਣੀ। ਜਿਸ ਨੇ ਪ੍ਰੇਮਾ ਭਗਤੀ ਨੂੰ ਸਮਝ ਲਿਆ ਉਹ ਹੀ ਸੁਤੰਤਰ ਹੋ ਗਿਆ ਪਾਓ, ਉਹ ਕਾਲ ਦੇ ਚੱਕਰ 'ਚੋਂ ਨਿਕਲ ਕੇ ਅਕਾਲ ਨਾਲ ਜੁੜ ਗਿਆ, ਅਤੇ ਅਕਾਲ ਨਾਲ ਜੁੜਨਾ ਹੀ ਜਿਹੜਾ ਉਹ ਨਿਰਪੈਤਾ ਹੈ। ਸੋ ਬਾਣੀ ਨੂੰ ਸਮਝਣਾ ਜ਼ਰੂਰੀ ਹੈ, ਅਤੇ ਇਸ ਕਰਕੇ ਬਾਣੀ ਨੂੰ ਸਮਝਣ ਵਾਸਤੇ ਬਾਣੀ ਦੇ ਪ੍ਰਤੀਕਾਂ ਨੂੰ, ਜਦੋਂ ਉਸ ਦੇ ਭਾਵ ਨੂੰ ਸਮਝਾਂਗੇ, ਹਰ ਭਾਵ ਹਰ ਮੈਸੇਜ ਜਿਹੜਾ ਹੈ ਉਹ ਆਪਣੇ ਆਪ ਸੱਚ ਹੈ, ਯੂਨੀਵਰਸਲ ਟਰੁੱਥ ਹੈ। ਪਰ ਹਰ ਇੱਕ ਗੱਲ ਜਿਹੜੀ ਹੈ, ਜਿਸ ਤਰ੍ਹਾਂ ਆਪਾਂ ਕਈ ਅਜਿਹੇ ਜੀ ਅਸੰਭਵ ਗੱਲਾਂ ਨੇ ਜਿਹੜੀਆਂ ਕਿ ਗੁਰੂ ਸਾਹਿਬਾਨ ਨੇ, ਭਗਤ ਸਾਹਿਬਾਨ ਨੇ ਗੁਰਬਾਣੀ ਦੇ ਵਿੱਚ ਆਇਰੋਨਿਕਲੀ ਜਾਂ ਸਟਾਇਰ ਦੇ ਰੂਪ ਦੇ ਵਿੱਚ ਸਮਝਾਉਣ ਵਾਸਤੇ ਜਿਨ੍ਹਾਂ ਦਾ ਉਚਾਰਨ ਕੀਤਾ ਹੈ ਲੋਕਾਈ ਨੂੰ ਅਸਰ ਪਾਉਣ ਵਾਸਤੇ, ਉਸ ਨੂੰ ਸਮਝਣ ਵਾਸਤੇ। ਹੁਣ ਆਪਾਂ ਗੁਰੂ ਨਾਨਕ ਪਾਤਸ਼ਾਹ ਦੀ ਮੈਥਡੋਲੋਜੀ ਦੇਖਦੇ ਹਾਂ। ਗੁਰੂ ਨਾਨਕ ਪਾਤਸ਼ਾਹ ਜਿੱਥੇ ਵੀ ਬਾਣੀ 'ਚ, ਹੋਰ ਵੀ ਕਈ ਥਾਵਾਂ 'ਤੇ ਜਿੱਥੇ ਵੀ ਜ਼ਿਕਰ ਆਉਂਦਾ ਹੈ, ਪਹਿਲਾਂ ਵੇਦਾਂ ਦੀ ਗੱਲ ਆਉਂਦੀ ਹੈ, ਕਿਤਾਬਾਂ ਦੀ ਗੱਲ ਆਉਂਦੀ ਹੈ, ਅਤੇ ਫਿਰ ਉਸ ਤੋਂ ਬਾਅਦ ਗੁਰੂ ਸਾਹਿਬ ਆਪਣਾ ਦ੍ਰਿਸ਼ਟੀਕੋਣ ਦੱਸ ਦਿੰਦੇ ਨੇ। ਜਿਵੇਂ ਜਪਜੀ ਸਾਹਿਬ ਦੇ ਵਿੱਚ ਹੀ, ਵਕਤ ਨਾ ਪਾਇਓ ਕਾਦੀਆਂ ਜੇ ਲਿਖਣ ਲਏ ਕੁਰਾਨ। ਅੱਛਾ, ਇਸੇ ਤਰ੍ਹਾਂ 22ਵੀਂ ਪੌੜੀ ਦਾ ਜਿੱਥੇ ਜ਼ਿਕਰ ਆਉਂਦਾ, ਜਿਸ ਨੂੰ ਅੱਜ ਕੱਲ੍ਹ ਹਮੇਸ਼ਾ ਅਸੀਂ ਇੱਕ ਇਹ ਗੱਲ ਨੂੰ ਪ੍ਰਚਾਰ ਦਿਆਂ ਜੀ ਗੁਰੂ ਨਾਨਕ ਪਾਤਸ਼ਾਹ ਨੇ ਕਹਿ ਦਿੱਤਾ ਜੀ ਲੱਖਾਂ ਪਤਾਲ ਨੇ ਲੱਖਾਂ ਆਕਾਸ਼ ਨੇ। ਗੁਰੂ ਨਾਨਕ ਪਾਤਸ਼ਾਹ ਨੇ ਨਾ ਪਤਾਲਾਂ ਦੀ ਗੱਲ ਕੀਤੀ ਹੈ ਨਾ ਆਕਾਸ਼ਾਂ ਦੀ ਕੀਤੀ ਹੈ। ਉਹ ਤਾਂ ਕਿਸੇ ਉਸ ਅਤੇ ਜੇ ਹੁਣ ਆਕਾਸ਼ਾਂ ਦੀ ਗੱਲ ਕਰ ਦੇਈਏ ਜਿਸ ਤਰ੍ਹਾਂ ਕਿ ਸੱਤਵੇਂ ਆਕਾਸ਼ ਅਤੇ ਅਕਾਲ ਪੁਰਖ ਦਾ, ਉਹ ਗੱਲ ਅੱਜ ਦੀ ਜਿਹੜੀ ਨੌਲੇਜ ਹੈ ਉਸ ਦੇ ਮੁਤਾਬਕ ਸੱਚ ਹੋ ਨਹੀਂ ਸਕਦੀ। ਪਰ ਗੁਰੂ ਨਾਨਕ ਸਾਹਿਬ ਨੇ ਜੇ ਆਕਾਸ਼ ਸ਼ਬਦ ਵਰਤਿਆ ਹੈ ਉਹ ਸਿਰਫ ਈਥਰ ਵਾਸਤੇ ਵਰਤਿਆ ਹੈ, ਉਹ ਸਿਰਫ ਖਲਾ ਵਾਸਤੇ ਸਪੇਸ ਵਾਸਤੇ ਵਰਤਿਆ। ਜਿਹੜੀ ਪੰਜ ਤੱਤਾਂ ਦਾ ਸਰੀਰ ਹੈ, ਧਰਤੀ, ਅਗਨੀ, ਮਤਲਬ ਆਕਾਸ਼ ਤੋਂ ਸ਼ੁਰੂ ਹੁੰਦਾ ਹੈ, ਧਰਤੀ, ਅਗਨੀ, ਹਵਾ, ਪਾਣੀ ਅਤੇ ਆਕਾਸ਼। ਆਕਾਸ਼ ਸਪੇਸ ਨੂੰ ਕਿਹਾ ਗਿਆ ਹਰ ਥਾਂ, ਇਸੇ ਕਰਕੇ ਜਿਹੜੀ ਥਾਂ ਜਗ੍ਹਾ ਘੇਰਦੀ ਉਸਨੂੰ ਆਕਾਸ਼ ਕਿਹਾ ਗਿਆ। ਗੁਰਬਾਣੀ ਦੇ ਮੁਤਾਬਕ ਇਸਨੂੰ ਇਸੇ ਤਰ੍ਹਾਂ ਹੀ ਐਕਸਪਲੇਨ ਕੀਤਾ ਗਿਆ। ਇਸੇ ਕਰਕੇ ਜਦੋਂ ਚਾਰ ਵਾਕ ਵਾਲੇ ਕਹਿੰਦੇ ਨਹੀਂ ਚਾਰ ਹੀ ਤੱਤ ਨੇ ਉਸ ਉਹ ਆਕਾਸ਼ ਨੂੰ, ਕਿਉਂਕਿ ਉਸ ਵਕਤ ਤੱਕ ਉਹ ਆਕਾਸ਼ ਵਾਲਾ ਕੰਸੈਪਟ ਜਿਹੜਾ ਸੀ ਉਹ ਇੱਕ ਛੱਤ ਦਾ ਸੀ, ਉਹ ਉਸਨੂੰ ਸਮਝ ਨਹੀਂ ਸਕੇ। ਉਹਨਾਂ ਨੇ ਉਸਨੂੰ ਤੱਤ ਹੀ ਨਹੀਂ ਮੰਨਿਆ, ਕਿਉਂਕਿ ਉਹਨਾਂ ਨੇ, ਪਰ ਜਦੋਂ ਇਸ ਦੀ ਵਿਆਖਿਆ ਹੁੰਦੀ ਹੈ ਅੱਜ ਵੀ ਜਿਹੜੇ ਪਾਣੀ ਸਬਸਟੈਂਸਿਸ ਦੀ ਗੱਲ ਕਰਦੇ ਹਾਂ, ਪੰਜ ਭੂਤਕ, ਪੰਜ ਮਹਾ, ਯਾਨੀ ਕਿ ਜਿਸਨੂੰ ਸਬਸਟੈਂਸ ਅਸੀਂ ਕਹਿੰਦੇ ਹਾਂ ਫਾਈਵ ਸਬਸਟੈਂਸਿਸ, ਫਾਈਵ ਐਲੀਮੈਂਟ ਨਹੀਂ। ਜੇ ਐਲੀਮੈਂਟ ਦੀ ਗੱਲ ਕਰੀਏ ਤਾਂ ਉਹ ਸੰਸਾਰ ਦੇ ਵਿੱਚ 120 ਤੋਂ ਉੱਪਰ ਜਿਹੜੇ ਆ ਐਕਸਪਲੋਰ ਹੋ ਚੁੱਕੇ ਆ। ਅਤੇ ਬਾਣੀ ਨੇ ਤਾਂ ਇਹ ਵੀ ਕਿਹਾ ਸੀ ਕਿ ਪੰਜ ਤੱਤ ਨੇ, ਕੋਈ ਛੇਵਾਂ ਬਣਾ ਕੇ ਦੱਸੇ, ਪਰ ਬਾਣੀ ਜਿਹਨਾਂ ਤੱਤਾਂ ਦੀ ਗੱਲ ਕਰ ਰਹੀ ਹੈ ਉਹ ਤੱਤ ਨੇ ਇਹੀ ਅਗਨੀ, ਹਵਾ, ਪਾਣੀ, ਧਰਤੀ ਅਤੇ ਆਕਾਸ਼। ਹੁਣ ਇਹ ਜਿਹੜਾ ਅਗਨੀ, ਜਿਹੜੀ ਯਾਨੀ ਕਿ ਹਵਾ, ਪਾਣੀ ਅਤੇ ਧਰਤੀ, ਜਿਹੜੇ ਇਹ ਤਿੰਨ ਨੇ, ਇਹ ਮੈਟਰ ਦੀਆਂ ਤਿੰਨ ਫਾਰਮਾਂ ਨੇ। ਜਿਹੜਾ ਕਿ ਅਗਨੀ ਜਿਹੜੀ ਉਸ ਨੂੰ, ਯਾਨੀ ਕਿ ਜਿਹੜਾ ਟੈਂਪਰੇਚਰ, ਅਗਨੀ ਮੀਨਸ ਟੈਂਪਰੇਚਰ, ਭਾਵੇਂ ਉਹ -273 ਹੈ ਭਾਵੇਂ ਉਹ +1000°, ਉਹ ਜਿਹੜਾ ਹੈ ਉਸ ਦੇ ਨਾਲ ਬਾਣੀ ਵੀ ਕਹਿੰਦੀ ਹੈ ਨਾ ਪਾਵਣ ਪਾਣੀ ਅਗਨੀ ਕਾ ਮੇਲ, ਚੱਪਲ ਚਿੱਤ ਬੁੱਧ ਕਾ ਖੇ। ਇਹ ਸਾਰਾ ਕੁਛ ਅਗਨੀ ਦੇ ਵਿੱਚ, ਉਹ ਪਾਵਣ ਪਾਣੀ ਸਪੇਸ ਦੇ ਵਿੱਚ ਖੇਡ ਰਿਹਾ, ਜਦੋਂ ਬਾਣ ਜਪਜੀ ਸਾਹਿਬ ਦੇ ਵਿੱਚ ਵੀ ਜ਼ਿਕਰ ਆਉਂਦਾ ਹੈ। ਸੋ ਇੱਥੇ ਵੀ ਜਦੋਂ ਗੁਰੂ ਸਾਹਿਬ, ਗੁਰੂ ਨਾਨਕ ਪਾਤਸ਼ਾਹ ਸਾਨੂੰ ਇਹ ਗੱਲ ਸਮਝਾਉਂਦੇ ਨੇ, ਇਸ ਤੋਂ ਵੀ ਆਪਾਂ ਕਦੇ ਕਿਸੇ ਹੋਰ ਕਈ ਪ੍ਰੋਗਰਾਮ 'ਚ ਆਪਾਂ ਇਹ ਗੱਲ ਕਰ ਚੁੱਕੇ ਹਾਂ, ਪਰ ਇਸ ਨੂੰ ਫਿਰ ਕਦੇ ਦੁਬਾਰਾ ਐਕਸਪਲੇਨ ਕਰਾਂਗੇ। ਗੱਲ ਸਿਰਫ ਇਹ ਸੀ ਕਿ ਗੁਰੂ ਸਾਹਿਬ ਕਹਿੰਦੇ ਆ ਪਾਤਾਲਾਂ ਪਾਤਾਲ ਲੱਖ ਆਗਾਸਾਂ ਆਗਾਸ਼, ਔੜਕ ਔੜਕ ਪਾਲ ਥੱਕੇ ਵੇਦ। ਇਹ ਵੇਦਾਂ ਦਾ ਕੰਸੈਪਟ ਹੈ ਜਿਹੜੇ ਉਸਦੀ ਤਲਾਸ਼ ਕਰ ਕਰਕੇ ਥੱਕ ਚੁੱਕੇ ਨੇ, ਲੱਖਾਂ ਪਤਾਲ ਲੱਖਾਂ ਆਕਾਸ਼ ਦੀ। ਸਹਿਸ 18 ਕਹਿਣ ਕਿਤੇਬਾਂ ਅਸਲੋ ਇੱਕ ਤਾਤ, ਦੂਸਰਾ ਮਤ ਹੈ ਜਿਹੜਾ ਕਿਤਾਬੀਆ ਧਰਮਾਂ ਦਾ ਹੈ, ਜਿਹਨਾਂ ਜਿਹਦੇ ਵਿੱਚ ਅੰਜੀਲ, ਬਾਈਬਲ, ਕੁਰਾਨ ਆ ਜਾਂਦੇ ਆ, ਉਹ ਕਹਿੰਦੇ ਆ 18,000 ਆਲਮ ਨੇ। ਉਹਨਾਂ ਦੇ ਆਲਮ ਵੀ ਡਿਫਰੈਂਟ ਨੇ, ਆਲਮੇ ਨਬਾਤਾਤ, ਆਲਮੇ ਹੈਵਾਨਾਤ, ਆਲਮੇ ਜਿੰਨਾਤ, ਉਹ ਇਸ ਤਰ੍ਹਾਂ ਦਾ ਜਿਹੜਾ ਉਹ ਜ਼ਿਕਰ ਕਰਦੇ ਨੇ, ਗੁਰੂ ਸਾਹਿਬ ਉਸ ਦਾ ਵੀ ਜ਼ਿਕਰ ਕਰ ਰਹੇ ਨੇ। ਫਿਰ ਅੱਗੇ ਗੁਰੂ ਸਾਹਿਬ ਕਹਿੰਦੇ ਆ ਸਹਿਸ 18 ਕਹਿਣ ਕਿਤੇਬਾਂ ਅਸਲੂ ਇੱਕ ਤਾਤ, ਅਸਲ ਦੇ ਵਿੱਚ ਕੇਵਲ ਇੱਕ ਅਕਾਲ ਪੁਰਖ ਦਾ ਹੀ ਉਹ ਸਾਰਾ ਪਸਾਰਾ ਹੈ। ਗੁਰੂ ਸਾਹਿਬ ਕਹਿੰਦੇ ਆ ਲੇਖਾ ਹੋਏ ਤਾਂ ਲਿਖੀਏ, ਗੁਰੂ ਨਾਨਕ ਪਾਤਸ਼ਾਹ ਦਾ ਮਤ ਹੈ, ਲੇਖਾ ਹੋਏ ਤਾਂ ਲਿਖੀਏ, ਲੇਖੇ ਹੋਏ ਵਿਨਾਸ਼, ਨਾਨਕ ਵੱਡਾ ਆਖੀ ਆਪੇ ਆ ਜਾਣੇ ਆਪ। ਗੁਰੂ ਨਾਨਕ ਪਾਤਸ਼ਾਹ ਇਜ਼ ਟਾਕਿੰਗ ਅਬਾਊਟ ਦੀ ਇਨਫਾਈਨਿਟੀ, ਇਨਫਿਨਿਟੀ ਜਿਹੜਾ ਹੈ, ਯਾਨੀ ਕਿ ਜਿਸ ਨੂੰ ਆਪਾਂ ਕਹਿੰਦੇ ਹਾਂ ਜੇ ਅਥਾ, ਜਿਸ ਦਾ ਕੋਈ ਨੰਬਰ ਹੀ ਨਹੀਂ ਹੈ, ਅਣਗਿਣਤ। ਜਿੱਥੇ ਬਾਣੀ 'ਚ ਵੀ ਆਉਂਦਾ ਨਾ ਅਸੰਖ ਜਪ ਅਸੰਖ, ਉੱਥੇ ਗੁਰੂ ਸਾਹਿਬ ਇਹ ਵੀ ਕਹਿੰਦੇ ਆ ਕਿ ਅਸੰਖ ਕਹਿਣ ਤੋਂ ਬਾਅਦ ਇਹ ਵੀ ਕਹਿੰਦੇ ਆ ਅਸੰਖ ਕਹਿ ਸਿਰ ਭਾਰ ਹੋਏ, ਅਸੰਖ ਕਹਿਣਾ ਵੀ ਜਿਹੜਾ ਹੈ ਉਹ ਵੀ ਵਾਜਿਬ ਨਹੀਂ ਹੈ, ਕਿਉਂਕਿ ਇਹ ਉਸ ਤੋਂ ਵੀ ਉੱਪਰ ਹੈ ਬੇਸ਼ੁਮਾਰ, ਜਿਸ ਦਾ ਕੋਈ ਸ਼ੁਮਾਰ ਹੀ ਨਹੀਂ ਹੈ। ਸੋ ਗੁਰੂ ਸਾਹਿਬ ਅੱਜ ਦਾ ਜਿਹੜਾ ਅਸੀਂ ਜਿਹੜਾ ਓਬਜ਼ਰਵੇਬਲ ਯੂਨੀਵਰਸ ਹੈ, ਜਿਸ ਨੂੰ ਅੱਖਾਂ ਨਾਲ, ਯਾਨੀ ਕਿ ਟੈਲੀਸਕੋਪ ਮਸ਼ੀਨਾਂ ਦੇ ਨਾਲ ਦੇਖਿਆ ਜਾ ਸਕਦਾ ਹੈ, ਜਿੱਥੇ ਤੱਕ ਉਸ ਤੋਂ ਅੱਗੇ ਪਤਾ ਨਹੀਂ ਕਿਤਨੀ ਹੈ, ਉਹ ਵੀ 93 billion ਲਾਈਟ ਈਅਰਸ ਤੱਕ ਦੀ ਰਸਾਈ ਹੈ। ਸੋ ਇਸੇ ਕਰਕੇ ਬਾਣੀ ਨੂੰ ਸਮਝਣ ਵਾਸਤੇ ਗੁਰੂ ਨਾਨਕ ਪਾਤਸ਼ਾਹ ਦੀ ਮੈਥਡੋਲੋਜੀ ਵੀ ਹੈ ਕਿ ਪਹਿਲਾਂ ਉਹ ਆਪ ਬਾਣੀ 'ਚ ਵੀ ਜ਼ਿਕਰ ਆਉਂਦਾ, ਪਹਿਲਾਂ आगम निगम नानक आख सुनाए, पूरे गुर का बचन उपर आया। गुर सिखा वडियाई पावे, गुर पूरे की मनमुख ओ वेला हाथ ना आया। हुण इत्थे गुरु साहिब यही जिक्र है कि गुरु साहिब पहले दूसरे मत दा दूसरियां दे विचार करते आ, उस ते बाद ही जिस तरह जपजी साहब दे विच ही ओह कहिंदे आ सोचा सोच ना होवे जे सोची लख वार, चुपा चुप ना होवे जे लाए रहा लिवतार, भुखिया भुख ना उतरी जे बन्ना पुरियां पार, सह सियाणपा लख होए तां इक ना चले नाल। रद्द करके फिर ओह कहिंदे आ किव सुचारा होई है, किव कूड़े टुटे पाल। इत्थे सवाल पैदा कीता कि कूड़ दी ये दीवार किवें टुटेगी, सुचारा किवें बनेगा। तो अगे अपना वो डिसीजन देंदे ने हुक्म रजाई चलना नानक लिखिया ना, जो जुगा जुगांतरा तो डीएनए दे विच जिहड़ा जिहड़ा वर्तारा जिहड़ा जिहड़ा लाज ऑफ कॉस्मास दी एस्टैबलिशमेंट है, जो उस दे विच चित्रण चित्रिया गया है, उस दे मुताबक ही जीवन नू ढालना, उस दे मुताबक ही जीवन गुजारना, पाओ रबी नियम दे विच दखल ना देना, उस दे अनुसार जीवना, उही सच्चारा हो सकता है। ते इसे करके बाणी दा हर कथन सच्चे, पर उस सच नू जे समझिए तां ही सच्चे, जे उस नू अर्थां दे अनर्थ करिए तां फिर भुलेखा ही पेगा। आओ फतेह दी सांझ करदे हां। वाहिगुरु जी का खालसा, वाहिगुरु जी की फतेह।
1: प्रोग्राम दा ए हिस्सा तुहाडे तक कैसडी हे इंजरी लॉ तों तारा कैसडी जी दे सहयोग नाल पहुंचाया जा रहा है। इन्हां तों किसी भी तरह दे मोटर व्हीकल एक्सीडेंट इंजरी क्लेम बारे कोई भी जानकारी लैण लई तुसीं तारा कैसडी जी नूं 403-770-1099 यानी 403-777-1099 ते संपर्क कर सकते हो। कैसडी हे इंजरी ला दा पता है, यूनिट नंबर 1507, 14 एवेन्यू साउथ वेस्ट कैलगरी। प्रोग्राम दा ए हिस्सा तुहाडे तक मालवा टायर्स एंड सर्विसेज दे सहयोग नाल पहुंचाया जा रहा है। ए 24 घंटे 7 दिन मोबाइल सर्विसेज प्रदान करदे ने। इना तो किसी भी तरह दे नवे ते पुराने ट्रक एंड ट्रेलर टायर्स, व्हील बैलेंस एंड अलाइनमेंट्स, टायर रोटेशन एंड रिपेयर्स दीयां सेवावां लैण लई तुसीं मालवा टायर्स नूं 403-899-1985 जां फिर 403-899-1984 ते संपर्क कर सकते हो। मालवा टायर्स एंड सर्विसेज दा पता है, बिल्डिंग नंबर 8616, 44th स्ट्रीट, साउथ ईस्ट, कैलगरी।
2: प्रोग्राम दा ए हिस्सा तुहाडे तक YYC होम केयर सर्विसेज दे सहयोग नाल पहुंचाया जा रहा है। ए किसे भी उम्र तों लै के बुजुर्गां तक दी घर विच रह के संभाल करदे ने। इना दे एक्सपीरियंस्ड पंजाबी केयर गिवर्स डेली एक्टिविटीज जिवें नवाउणा, दवाई देना, अपॉइंटमेंट्स ते लैके जाना या सफाई विच मदद करदे ने। तुहानू जेब विचों कोई भी खर्चा नहीं आएगा, ए सीधा सरकार नू बिल करदे ने। होर जानकारी लई कॉल करो 825-760-0983, 825-760-0983। प्रोग्राम दा ए हिस्सा तुहाडे तक सुंदर लंबर इंडस्ट्रीज दे सहयोग नाल पहुंचाया जा रहा है। इना तो तुसी फुल हाउस लंबर पैकेज, बेसमेंट ते गैराज मटेरियल दे नाल नाल सीटर ते फेंस दे समान बारे कोई भी जानकारी लैण लई 403-433-5555 यानी 403-433-5555 ते संपर्क कर सकदे हो। सुंदर लंबर इंडस्ट्रीज दा पता है 3501 23rd स्ट्रीट, नॉर्थ ईस्ट, कैलगरी।
1: वाहेगुरु जी का खालसा, वाहेगुरु जी की फतेह। कैलगरी च 24 घंटे 7 दिन चलन वाले इको एक धार्मिक पंजाबी रेडियो 102.7 FM तो हुण सरवण करो जी आद गुरु जुगो जुग अटल सतगुरु तन तन साहिब श्री गुरु ग्रंथ साहिब जी दा सच खंड श्री हरमंदर साहिब श्री अमृतसर साहिब जी विखे होया अज अमृत वेले दा मुख वाक ते व्याख्या। वाहेगुरु जी का खालसा, वाहेगुरु जी की फतेह।
3: सतनाम श्री वाहे गुरु साहेब जी। गोंड महला पंजवा।

प्रभ की शरण गही सब त्याग, गुर सो प्रसन्न भये वड भाग।

ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਰੁਖਾਨੀਅਤ ਦੇ ਮੁਜੱਸਮੇ ਰਹਿਮਤਾਂ ਦੇ ਸਾਈਂ ਵਾਲੀਏ ਕੁਲ ਦੋ ਆਲਮ ਹਜ਼ੂਰੇ ਅਨਵਰ ਸਾਹਿਬ ਸੁਹਾਬਾ ਖਸਤੀਏ ਮੁਕੱਦਸ਼ ਕਿਰਪਾ ਨਿਧ ਦਇਆ ਸਿੰਧ ਸਭ ਤੇ ਵੱਡ ਸਮਰੱਥ ਗੁਰਦੇਵ ਸਭ ਸੁਖ ਪਾਈ ਤਿਸ ਕੀ ਸੇਵ ਰਾਜਾਨ ਰਾਜ ਪਾਨਾਨ ਪਹਾਨ ਦੇਵਾਨ ਦੇਵ ਉਪਮਾ ਮਹਾਨ ਗਰੀਬ ਨਿਵਾਜ ਧਨ ਧਨ ਰਾਮਦਾਸ ਗੁਰ ਸੋਢੀ ਸੁਲਤਾਨ ਸਤਿਗੁਰ ਪਾਤਸ਼ਾਹ ਜੀ ਦੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਸੁਖ ਦਰਸ਼ਨ ਦੀਦਾਰ ਕਰ ਰਹੇ ਅਤੇ ਬੜੇ ਪਿਆਰ ਸਹਿਤ ਗੁਰਦੁਆਰਾ ਦੀਵਾਨ ਹਾਲ ਮੰਜੀ ਸਾਹਿਬ ਵਿਖੇ ਸਤਿਗੁਰੂ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਗੁਰਦੇਵ ਪਾਤਸ਼ਾਹ ਜੀ ਦੀ ਮੁਬਾਰਕ ਰੁਖਾਨੀਅਤ ਮਈ ਚਰਨ ਸ਼ਰਨ ਅੰਦਰ ਸ਼ੋਭਨੀਕ ਸੁਭਾਏ ਮਾਨ ਅਤੇ ਘਰਾਂ ਵਿੱਚ ਬੈਠ ਕੇ ਸੁਣ ਰਹੇ ਸਰੋਤੇ ਜਨੋ ਆਪ ਸਾਰੇ ਹੀ ਵਡਭਾਗੀ ਜਨ ਖੋ ਉੱਤਮ ਭਾਗਾਂ ਵਾਲੇ ਸ੍ਰੇਸ਼ਟ ਭਾਗਾਂ ਵਾਲੇ ਸਤਿਗੁਰੂ ਜੀ ਨੇ ਆਪ ਦਇਆਲਤਾ ਕੀਤੀ ਹੈ ਕਿਰਪਾਲਤਾ ਕੀਤੀ ਹੈ ਪੂਰਨ ਭਾਗ ਭਏ ਜਿਸ ਪ੍ਰਾਣੀ ਸਾਧ

0: ਤੇ ਇਹ ਹੀ ਅਸਲ ਵਿੱਚ ਮੁੱਖ ਸੇਵਕ ਹੈ। ਤੇ ਮੈਂ ਬੇਨਤੀ ਕਰਾਂ ਪਿਆਰਿਓ, ਸੇਵਾ ਬਹੁਤ ਸਰਵੋਤਮ ਹੈ। ਗੁਰੂ ਰਾਮਦਾਸ ਦੇ ਘਰ ਵਿੱਚ ਬੜਿਆਂ ਨੇ ਇੱਥੋਂ ਮਾਣ ਪਾਏ ਨੇ ਸੇਵਾ ਕਰ ਕਰਕੇ। ਮੈਂ ਬੇਨਤੀ ਕਰਾਂ ਸੇਵਾ ਜਿੱਥੇ ਵੀ ਮਿਲ ਜਾਏ ਉੱਥੇ ਕਰਨੀ ਮੁਬਾਰਕ ਹੈ। ਤੇ ਇਹ ਨਹੀਂ ਕਈ ਵਾਰੀ ਆਪਾਂ ਵੇਹਨੇ ਆ ਕਈ ਅਸਥਾਨਾਂ ਤੇ ਕਿ ਉਹ ਕਰ ਰਿਹਾ ਤੇ ਮੈਂ ਵੀ ਉਹੀ ਸੇਵਾ ਕਰਨੀ ਹੈ। ਲਕੀਰ ਦਾ ਫਕੀਰ ਨਹੀਂ ਬਣਦਾ। ਗੁਰਸਿੱਖ ਸੇਵਾ ਕਰਦਾ ਜਿਸ ਤਰ੍ਹਾਂ ਦੀ ਅਣਕ ਭਾਂਤ ਕਰ ਸੇਵਾ ਕਰੀਐ ਜਿਉ ਪ੍ਰਾਣ ਧਨ ਆਗਹਿ ਧਰੀਐ। ਇਸ ਸੇਵਾ ਦੀ ਵਡਿਆਈ ਹੈ। ਧੰਨ ਗੁਰੂ ਅਰਜਨ ਦੇਵ ਮਹਾਰਾਜ ਬਾਪੂ ਕਹਿੰਦੇ ਨੇ, ਪਾਛੰ ਕ੍ਰੋਤ ਅਗਰਨੀਵੈ ਨਿਰਾਸੰਗ ਆਸ ਪੂਰਨ। ਕਹਿਣ ਲੱਗੇ ਇਹ ਸੇਵਾ ਵਿੱਚੋਂ ਬਰਕਤਾਂ ਮਿਲਦੀਆਂ ਨੇ। ਨਿਰਧਨ ਭਯੰਕ ਧਨਵੰਤਨੈ, ਰੋਗੀਅੰਗ ਰੋਗ ਖੰਡਨੈ, ਭਗਤਿਅੰਗ ਭਗਤ ਦਾਨੰਗ, ਰਾਮ ਨਾਮ ਗੁਣ ਕੀਰਤਨੈ, ਪਾਰ ਬ੍ਰਹਮ ਪੁਰਖ ਦਾ ਤਾਰੈ, ਨਾਨਕ ਗੁਰ ਸੇਵਾ ਕਿੰਗ ਨਾ ਲੱਭੀ। ਅਤੇ ਕਿਹੜੀ ਬਖਸ਼ਿਸ਼ ਬਰਕਤ ਹੈ ਸੇਵਾ ਵਿੱਚੋਂ ਨਹੀਂ ਮਿਲਦੀ। ਅੱਖੋ ਸਤਨਾਮ। ਕਹਿਣ ਲੱਗੇ ਇਸ ਤਰ੍ਹਾਂ ਜੁਗਿਆਸੂ ਜਨ ਸਾਧਕ ਜਨ, ਭਾਵ ਉਹਦੇ ਪਰਮਾਤਮਾ ਦੇ ਜਸ ਦੀ ਧੂਪ ਤਕਾਉਂਦਾ ਹੈ। ਗੁਰੂ ਪਾਸੋ ਜਿਹੜਾ ਉੱਤਮ ਬ੍ਰਹਮ ਗਿਆਨ ਹੈ ਇਹਦਾ ਜੀਵਾ ਜਗਾਉਂਦਾ ਹੈ ਜੀ।
1: ਅਨੇਕ ਬਾਰ ਬੰਦਨ ਕਰਤਾਰ,
0: ਅਨੇਕਾਂ ਹੀ ਤਰ੍ਹਾਂ ਦੇ ਨਾਲ। ਕਹਿਣ ਲੱਗੇ ਉਹ ਸਾਧਕ ਜਾਨਾ ਕਰਤਾਰ, ਜਿਹਦੇ ਭਾਈ ਅਸਲ ਵਿੱਚ ਹੱਥ ਵਿੱਚ ਤਾਰ ਹੈ ਰਿਜਕ ਦੀ, ਸੁੱਖ ਦੇਣ ਦੀ। ਕਿਉਂਕਿ ਜਿਹੜੀਆਂ ਜਿੰਨੀਆਂ ਵੀ ਪਦਾਰਥ ਦੀ ਖੇਡ ਹੈ ਨਾ, ਪ੍ਰਭ ਡੋਰੀ ਖਾਥ ਤੁਮਾਰੇ, ਉਹਦੇ ਵਾਸੇ ਜੀ। ਇਸੇ ਤਰ੍ਹਾਂ ਦਤਾਰ ਕਹਿੰਦੇ ਨੇ, ਫਿਰ ਹਰ ਰੋਜ਼ ਅਨੇਕਾਂ ਵਾਰ ਉਹਨੂੰ ਨਮਸਕਾਰ ਕਰਦਾ ਖੈ। ਬੰਦਨਾ ਖਰ ਬੰਦਨਾ ਗੁਣ ਗਾਵੋ ਗੋਪਾਲ ਰਾਏ,
1: ਪ੍ਰਭ ਕੀ ਸ਼ਰਨ ਗਹੀ ਸਭ ਤਿਆਗ।
0: ਇਸ ਤਰ੍ਹਾਂ ਭਾਈ ਹੁਣ ਪ੍ਰਭੂ ਦੀ ਸ਼ਰਨ ਵਿੱਚ ਉਹਨੇ ਜਿਉਣਾ ਸਿੱਖ ਲਿਆ ਹੈ। ਸਰਗੁਣ ਦੀ ਸ਼ਰਨ ਵਿੱਚ ਵੀ ਆਉਂਦਾ ਹੈ ਤੇ ਇਸੇ ਤਰ੍ਹਾਂ ਪਿਆਰਿਓ ਨਿਰਗੁਣ ਦੀ ਸ਼ਰਨ ਵਿੱਚ ਵੀ। ਕਹਿਣ ਲੱਗੇ ਸਭ ਤਿਆਗ, ਹੁਣ ਸ਼ਰਨ ਵਿੱਚ ਜਦੋਂ ਵੀ ਆਉਂਦਾ ਸਿਦਕ ਧਾਰ ਕੇ, ਭਾਵ ਸਭ ਕੁਝ ਤਿਆਗ ਕੇ, ਸਿਆਣਪਾਂ ਚਤੁਰਾਈਆਂ ਜਾਂ ਜਿਹੜਾ ਅੰਦਰ ਭਰਮ ਸੀ ਜਾਂ ਅੰਦਰ ਜਿਹੜਾ ਡਰ ਸੀ ਸਭ ਕੁਝ ਭੁਲਾ ਕੇ, ਜਿਹਨੂੰ ਗੁਰੂ ਰਾਮਦਾਸ ਨੇ ਕਿਹਾ ਨਾ ਬਾਣੀ ਦੇ ਅੰਦਰ, ਕਹਿਣ ਲੱਗੇ ਇਹ ਮਾਲਕ ਜੀ ਆਪ ਜੀ ਦੀ ਸ਼ਰਨ ਵਿੱਚ ਆਏ ਆ, ਪਰ ਕਿਰਪਾ ਆਪ ਜੀ ਨੇ ਵਰਤਾਈ ਏ, ਹੁਣ ਕਿਸੇ ਤਰ੍ਹਾਂ ਦੀ ਵੀ ਕੋਈ ਸਹਿ ਸਿਆਣਪ ਚਤੁਰਾਈ ਨਾਲ ਨਹੀਂ, ਆਪ ਜੀ ਦੇ ਟੇਕ ਭਰੋਸਾ ਰੱਖ ਕੇ। ਮਾਲਕ ਜੀ ਆਪ ਜੀ ਨੇ ਕਿਰਪਾ ਕੀਤੀ ਹੈ ਕਿ ਹੁਣ ਆਪ ਜੀ ਦੀ ਸ਼ਰਨ ਵਿੱਚ ਆਏ ਹਾਂ। ਕਲਗੀਧਰ ਪਾਤਸ਼ਾਹ ਜੀ ਦਾ ਬਚਨ ਆਪਾਂ ਰੋਜ਼ ਪੜ੍ਹਨੇ ਆ ਕਿ ਪਾਏ ਗਹੇ ਜਬ ਤੇ ਤੁਮਰੇ ਤਬ ਤੇ ਕੂ ਆਂਖ ਤਰੇ ਨਹੀਂ ਆਨਿਓ, ਰਾਮ ਰਹੀਮ ਪੁਰਾਨ ਕੁਰਾਨ ਅਨੇਕ ਕਹਿ ਮਤ ਏਕ ਨਾ ਮਾਨਿਓ। ਹੁਣ ਕਿਸੇ ਤਰ੍ਹਾਂ ਦਾ ਡਰਾਵਾ ਨਹੀਂ ਕਿ ਆ ਕਿਸੇ ਕੋਲ ਜਾ ਕੇ ਪੁੱਛ ਲੈਣੀ ਖੈ ਜਾਂ ਕਿਸੇ ਤੋਂ ਪੱਤਰੀ ਭਾਈ ਵਿਚਾਰਨੀ ਖੈ, ਨਹੀਂ। ਹੁਣ ਗੁਰੂ ਤੇ ਸਿਦਕ ਰੱਖ ਕੇ ਸ਼ਰਨ ਵਿੱਚ ਰਹਿੰਦਾ ਖੈ ਜੀ।
1: ਗੁਰ ਸੋ ਪ੍ਰਸੰਨ ਭਏ ਵਡ ਭਾਗ।
0: ਇਸ ਤਰ੍ਹਾਂ ਮਾਲਕ ਜੀ ਕਹਿੰਦੇ ਨੇ ਖੁਣ ਖੈ ਅਸਲ ਵਿੱਚ ਪ੍ਰਸੰਨਤਾ। ਆਪਾਂ ਜਿੰਨੇ ਵੀ ਸਿੱਖੀ ਦੇ ਧਰਮ ਕਰਮ ਕਰਨੇ ਆ ਨਾ, ਏਮ ਇੱਕੋ ਖੈ, ਮਨੋਰਥ ਇੱਕੋ ਖੈ ਪਿਆਰਿਓ, ਕਿਤੇ ਗੁਰੂ ਨਾਨਕ ਰੀਝ ਪਵੇ। ਧੰਨ ਗੁਰੂ ਰਾਮਦਾਸ ਕਿਰਪਾ ਦੇ ਘਰ ਵਿੱਚ ਆ ਜਾਣ, ਇਹ ਮੰਜ਼ਲ ਖੈ ਪਿਆਰਿਓ। ਤੇ ਭੱਟ ਸਾਹਿਬਾਨ ਜੀ ਇਹਨਾਂ ਨੇ ਇਹਨੂੰ ਬੜਾ ਬਾਖੂਬੀ ਬਿਆਨ ਕੀਤਾ ਖੈ। ਗੁਰ ਜਿਨ ਕੋ ਸੁਪ੍ਰਸੰਨ ਨਾਮ ਖੈ ਹਿਰਦੈ ਨਿਵਾਸ ਹੈ, ਜਿਨ ਕੋ ਗੁਰ ਸੁਪ੍ਰਸੰਨ ਦੁਰਤ ਦੂਰ ਅੰਤਰ ਨਾਸੈ, ਗੁਰ ਜਿਨ ਕੋ ਸੁਪ੍ਰਸੰਨ ਮਾਨ ਅਭਿਮਾਨ ਨਿਵਾਰੈ, ਜਿਨ ਕੋ ਗੁਰ ਸੁਪ੍ਰਸੰਨ ਸ਼ਬਦ ਲਗ ਭਵ ਜਲ ਤਾਰੈ, ਪਰਚੋ ਪ੍ਰਮਾਣ ਗੁਰ ਪਾਇਓ ਤਿਨ ਸਖਿਅਥੋ ਜਨਮ ਜਗ, ਸ੍ਰੀ ਗੁਰੂ ਸਰਨ ਭਜ ਕਲ ਕਬ ਭੁਗਤ ਮੁਕਤ ਸਭ ਗੁਰੂ ਲਗ। ਧੰਨ ਗੁਰੂ ਰਾਮਦਾਸ ਰੀਝ ਪਏ ਨੇ ਨਾ ਭਾਈ, ਜਦੋਂ ਸੋਮੇ ਸ਼ਾਹ ਤੇ ਕੀ ਬਣਾ ਦਿੱਤਾ ਖੈ, ਵੇ ਪ੍ਰਵਾਹ ਸੋਮਾ ਸ਼ਾਹ ਬਰਕਤਾਂ ਦਾ ਮਾਲਕ ਬਣਾ ਦਿੰਦਾ ਹੈ। ਧੰਨ ਗੁਰੂ ਰਾਮਦਾਸ ਬਰਕਤਾਂ ਵੰਡਣ ਵਾਲਾ ਦਾਤਾ ਬਣਾ ਦਿੰਦਾ ਖੈ। ਧੰਨ ਗੁਰੂ ਰਾਮਦਾਸ ਇੰਨੀ ਕਿਰਪਾ ਕਰ ਦਿੰਦੇ ਹਨ। ਇਸ ਤਰ੍ਹਾਂ ਜਦੋਂ ਮਾਲਕ ਜੀ ਰੀਝ ਪੈਂਦੇ ਹਨ, ਇਹਦੇ ਨਾਲ ਭਾਈ ਵੱਡ ਭਾਗ, ਇਹਦੇ ਵਿਦਵਾਨ ਜਨਾਂ ਨੇ ਅਰਥ ਇਹ ਵੀ ਕੀਤੇ, ਵੱਡ ਜਿਹੜੀ ਅੰਦਰੋਂ ਇੱਕ ਬਿਰਤੀ ਸੀ ਖੰਗਤਾ ਦੀ, ਵੱਡੇਪਣ ਦੀ ਭਾਗ ਭੱਜ ਗਈ ਹੈ, ਹੁਣ ਨਿਮਰਤਾ ਵਿੱਚ ਜਿਉਣਾ ਸਿੱਖ ਲਿਆ ਖੈ।
1: ਆਠ ਪਹਿਰ ਗਾਈਐ ਗੋਬਿੰਦ।
0: ਇਸ ਤਰ੍ਹਾਂ ਭਾਈ ਹੁਣ ਅੱਠੇ ਪੈਰ, ਆਠ ਪਹਿਰ ਸਾ ਲਾਹੇ ਸਿਰਜਨ ਹਾਰ, ਤੂੰ ਜੀਵਾਂ ਤੇਰੀ ਦਾਤ ਕਿਰਪਾ ਕਰੋ ਮੂੰ। ਅੱਠੇ ਪੈਰ ਉਠਤ ਬੈਠਤ ਸੋਵਤ ਨਾਮ, ਕਹੋ ਨਾਨਕ ਜਨ ਕੈ ਸਦ ਕਾਮ। ਇਸ ਤਰ੍ਹਾਂ ਭਾਈ ਉਹਦੀ ਜਿਹੜੀ ਸੁਰਤ ਖੈ ਤਦਾਕਾਰ ਹੋ ਗਈ ਹੈ ਵਾਹਿਗੁਰੂ ਦੇ ਪ੍ਰੇਮ ਰੰਗ ਵਿੱਚ। ਇਸ ਤਰ੍ਹਾਂ ਭਾਈ ਅੱਠੇ ਪੈਰ ਉਹਦੇ ਪਿਆਰ ਵਿੱਚ ਸੁਰਤ ਜੁੜੀ ਰਹਿੰਦੀ ਖੈ।
1: ਧੰਨ ਧੰਨ ਪ੍ਰਭ ਕਾ ਪ੍ਰਭ ਕੀ ਜਿੰਦ।
0: ਪਰ ਇਹ ਪਿਆਰਿਓ ਬਰਕਤ ਤਾਂ ਮਿਲਦੀ ਜਦੋਂ ਅੰਦਰੋਂ ਅਹਿਸਾਸ ਬਣੇ ਕੀ। ਵਿਦਵਾਨ ਜਨ ਤਿੰਨ ਤਰ੍ਹਾਂ ਦੇ ਸਰੀਰ ਦੀ ਬਾਤ ਪਾਉਂਦੇ ਨੇ ਗ੍ਰੰਥਾਂ ਵਿੱਚ। ਇਸੇ ਤਰ੍ਹਾਂ ਆਸ ਤਰ੍ਹਾਂ ਸਥੂਲ ਸਰੀਰ ਖੈ, ਇਸੇ ਤਰ੍ਹਾਂ ਜੀਵ ਆਤਮਾ ਖੈ ਅੰਦਰ। ਕਹਿਣ ਲੱਗੇ ਇਹ ਜਿਹੜੀ ਖੇਡ ਹੈ ਨਾ, ਜਿਹਨੇ ਅਹਿਸਾਸ ਕਰ ਲਿਆ ਤਨ ਤਨ ਪ੍ਰਭ ਕਾ ਵਾਹਿਗੁਰੂ ਜੀ ਆਪ ਜੀ ਦਾ ਖੈ, ਜਿਸ ਕਾ ਤਨ ਮਨ ਧਨ ਸਭ ਤਿਸ ਕਾ ਸੋਈ ਸੁਗੜ ਸੁਜਾਨੀ। ਜਿਸ ਕਾ ਇਸ਼ਾਰਾ ਸਮਝਿਆ ਜੇ ਇਹਨਾਂ ਬਚਨਾਂ ਵਿੱਚ, ਮਾਲਕ ਜੀ ਤੇਰਾ ਖੈ, ਤਨ ਤੇਰਾ ਖੈ, ਜੀਵ ਆਤਮਾ ਤੇਰੀ ਖੈ, ਇਹ ਆਪ ਜੀ ਨੇ ਕਿਰਪਾ ਕੀਤੀ ਖੈ। ਜੀਉ ਪਾਏ ਤਨ ਸਾਜਿਆ ਰੱਖਿਆ ਬਣਤ ਬਣਾਏ, ਅੱਖੀ ਦੇਖੈ ਜਿਹਵਾ ਬੋਲੈ ਕੰਨੀ ਸੁਰਤ ਸਮਾਏ, ਇਹ ਆਪ ਜੀ ਨੇ ਕਿਰਪਾ ਕੀਤੀ ਖੈ ਜੀ
1: ਰਹਾਓ।
0: ਇਸ ਤਰ੍ਹਾਂ ਅਸਥਾਈ ਦੇ ਕੇ ਧੰਨ ਗੁਰੂ ਅਰਜਨ ਦੇਵ ਮਹਾਰਾਜ ਉਸ ਜਗਿਆਸੂ ਜਨ ਨੂੰ ਸਮਝਾਉਂਦੇ ਖਨ ਜੀ।
1: ਹਰ ਗੁਣ ਰਮਤ ਭਏ ਆਨੰਦ।
0: ਇਸ ਤਰ੍ਹਾਂ ਖਾਰ ਗੁਣ ਰਮਤ, ਕਹਿਣ ਲੱਗੇ ਜਿਹੜੀ ਵੀ ਆਤਮਾ ਰਮਤ ਤੋਂ ਭਾਵ ਕੇ ਉਹਦੇ ਗੁਣ ਉਚਾਰਨੇ, ਉਹਦੀ ਵਡਿਆਈ ਕਰਨੀ, ਜਿਹੜਾ ਵੀ ਅੰਦਰੋਂ ਭਿੱਜ ਕੇ ਕਰਦਾ ਨਾ, ਇਹ ਪਿਆਰਿਓ ਅੰਦਰੋਂ ਭਿੱਜ ਕੇ ਗਾਉਣਾ, ਇਹ ਮਾਲਕ ਦੇ ਹੱਥ ਹੈ। ਭਾਵ ਜਪਜੀ ਸਾਹਿਬ ਪੜ੍ਹ ਰਿਹਾ, ਅੰਦਰੋਂ ਭਿੱਜੀ ਕੋਈ ਸੁਰਤ ਦੀ ਨਿਸ਼ਾਨੀ ਇੱਕ ਹੈ। ਭਾਈ ਵੀਰ ਸਿੰਘ ਲਿਖਿਆ ਕਰਦੇ ਸਨ, ਉਹਨੇ ਨਾਮੀ ਦੀ ਖੋਂਦ ਨੂੰ ਸਵੀਕਾਰ ਕੀਤਾ ਖੈ। ਜਾਪ ਸਾਹਿਬ ਪੜ੍ਹ ਰਿਹਾ ਤੇ ਉਹਦੇ ਅੰਦਰ ਅਹਿਸਾਸ ਖੈ, ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਨਿਰਗੁਣ ਰੂਪ ਵਿੱਚ ਕੋਲ ਬਹਿ ਕੇ ਸੁਣਦੇ ਪਏ ਨੇ। ਪਿਆਰਿਓ ਜਦੋਂ ਆਪਾਂ ਪੜ੍ਹਦੇ ਹਾਂ ਨਾ, ਸਾਡੇ ਸਿੱਖਾਂ ਦੇ ਵੱਡ ਜਰਨੈਲਾਂ ਦੇ ਵਿੱਚੋਂ ਆਪਾਂ ਹਰੀ ਸਿੰਘ ਨਲਵਾ ਦਾਸ ਪੜ੍ਹ ਰਿਹਾ ਸੀ। ਪਿਆਰਿਓ ਜਦੋਂ ਵੀ ਇਹ ਜਾਪ ਸਾਹਿਬ ਪੜ੍ਹਦਾ ਸੀ ਨਾ, ਜਿੰਨੀ ਵਾਰੀ ਨਮਸਕਾਰ ਹੋਣਾ ਉਨੀ ਵਾਰੀ ਪਿਆਰਿਓ ਇਹਨਾਂ ਨੇ ਗੁਰੂ ਗੋਬਿੰਦ ਸਿੰਘ ਨੂੰ ਹਾਜ਼ਰ ਜਾਣ ਕੇ ਨਮਸਕਾਰ ਕਰਨੀ। ਤੇ ਕਿੰਨੀ ਬਰਕਤ ਮਿਲੀ ਪਿਆਰਿਓ। ਇੱਕ ਵਾਰ ਨਾ ਬੀਬੀ ਬਾਨੋ ਕੋਲ ਆਈ, ਆ ਕੇ ਕਹਿੰਦੀ ਏ, ਇਹ ਨਲਵਾ ਜੀ ਮੇਰੀ ਇੱਛਾ ਖੈ ਕਿ ਮੇਰੇ ਮਨ ਦੀ ਇੱਕ ਰੀਝ ਖੈ, ਆਸ ਖੈ, ਤੁਹਾਡੇ ਕੋਲ ਆਈ ਆ। ਪੁੱਛਿਆ ਕਿ ਮੇਰੀ ਕੁੱਖ ਤੋਂ ਤੁਹਾਡੇ ਵਰਗਾ ਜਰਨੈਲ ਪੁੱਤ ਪੈਦਾ ਹੋਏ। ਮਨ ਮਹਿਲਾ ਸੀ ਉਹਦਾ, ਪਰ ਉਹਦੇ ਅੰਦਰ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਜਾਹਰ ਕਲਾ ਵਰਤਦੀ ਪਈ ਸੀ। ਪ੍ਰੇਮ ਵਿੱਚ ਭਿੱਜੀ ਕੋਈ ਆਤਮਾ ਹਰੀ ਸਿੰਘ ਨਲਵਾ ਕਹਿੰਦਾ ਖੈ, ਕਹਿਣ ਲੱਗੇ ਮਾਂ ਦੀ ਆਸ ਲੈ ਕੇ ਆਈ ਏ, ਅਸਲ ਵਿੱਚ ਤੇਰੀ ਮੈਲੀ ਜਿਹੜੀ ਇਹ ਕਾਮਨਾ ਖੈ ਉਹ ਤਾਂ ਪੂਰੀ ਨਹੀਂ ਹੋ ਸਕਦੀ, ਜਾਂ ਇੱਕ ਮਾਂ ਜਿਹਨੇ ਮੈਨੂੰ ਜਨਮ ਦਿੱਤਾ, ਇਸੇ ਤਰ੍ਹਾਂ ਅੱਜ ਤੂੰ ਮੇਰੀ ਧਰਮ ਦੀ ਮਾਂ ਖੈ, ਤੈਨੂੰ ਵੀ ਮੈਂ ਮਾਂ ਕਹਿ ਕੇ ਸਤਿਕਾਰ ਦਿਆ ਕਰਾਂਗਾ। ਇਹ ਖੈ ਪਿਆਰਿਓ, ਜਦੋਂ ਭਿੱਜ ਕੇ ਕੋਈ ਗਾਉਂਦਾ ਖੈ, ਉਹਦਾ ਕਿਰਦਾਰ ਬਣਦਾ ਖੈ, ਉਹਦੀ ਗੁਫਤਾਰ, ਉਹਦੀ ਰਫਤਾਰ, ਉਹਦੀ ਦਸਤਾਰ ਦੀਆਂ ਬਾਤਾਂ ਪੈਂਦੀਆਂ ਖਨ ਜੀ।
1: ਪਾਰ ਬ੍ਰਹਮ ਪੂਰਨ ਬਖਸ਼ੰਦ।
0: ਇਸੇ ਤਰ੍ਹਾਂ ਅਕਾਲ ਪੁਰਖ ਵਾਹਿਗੁਰੂ ਜੀ ਆਪ ਕਰੀਮਾ ਰਹੀਮਾ ਅੱਲਾਹ ਤੂੰ ਗਨੀ, ਆਪ ਹਰ ਵੇਲੇ ਬਖਸ਼ਿਸ਼ਾਂ ਕਰ ਦੇਖੋ, ਆਪਣੇ ਸਿੱਖ ਦੀ ਹਰ ਪੱਖ ਤੋਂ ਪ੍ਰਤਪਾਲਣਾ ਕਰ ਦੇਖੋ।
1: ਕਰ ਕਿਰਪਾ ਜਾਨ ਸੇਵਾ ਲਾਏ।
0: ਆਪ ਜੀ ਨੇ ਕਿਰਪਾ ਕਰਕੇ ਆਪਣੀ ਸੇਵਾ ਵਿੱਚ ਲਾਇਆ ਖੈ। ਜਿਵੇਂ ਭਾਈ ਮੰਝ ਲੱਗਿਆ ਸੀ ਤਾਂ ਪਿਆਰਿਓ, ਬੜੀ ਵੱਡੀ ਖੇਡ ਹੈ ਅੱਜ ਦੇ ਸਮੇਂ ਵਿੱਚ ਵੇਖਿਆ ਜਾਏ। ਅੱਜ ਪਿਆਰਿਓ ਪੰਜਾਬ ਦੇ ਪਿੰਡਾਂ ਪਿੰਡਾਂ ਦੇ ਅੰਦਰ ਕਬਰਾਂ ਨੂੰ ਮੱਥਾ ਟੇਕਣ ਵਾਲੇ, ਤੁਹਾਨੂੰ ਦਸਤਾਰਾਂ ਵਾਲੇ ਵੀ ਮਿਲਣਗੇ। ਪਰ ਪਿਆਰੇ ਇਹ ਬਹੁਤ ਵੱਡੀ ਤਰਾਸ ਦੀ ਖੈ। ਭਾਈ ਮੰਝ ਨੂੰ ਉਹਦੇ ਇਤਿਹਾਸ ਨੂੰ ਸੁਣਨ ਵਾਲੇ ਉਹ ਖਾਲਸਾ ਪੰਥ ਜੀ ਬੇਨਤੀ ਖੈ ਕਿ ਆਪਾਂ ਸਿਦਕ ਕਮਾਉਣਾ ਖੈ, ਆਪਾਂ ਜੇਕਰ ਪੂਰਨ ਦ੍ਰਿੜਤਾ ਨਾਲ ਆਉਣਾ ਖੈ ਤੇ ਉਸ ਇਤਿਹਾਸ ਦੇ ਵਿੱਚੋਂ ਆਪਾਂ ਸੇਧ ਲਈਏ। ਨਹੀਂ, ਆਪਾਂ ਨੀ ਇਹਨਾਂ ਨੂੰ ਮੰਨਣ ਵਾਲੇ। ਆਪਾਂ ਤਾਂ ਪਿਆਰਿਓ ਜਿਹੜਾ ਨਿਰਗੁਣ ਰੂਪ ਦੇ ਅੰਦਰ ਜਰੇ ਜਰੇ ਵਿੱਚ ਖੈ, ਜਿਹੜਾ ਆਪ ਬਖਸ਼ਿਸ਼ ਕਰਕੇ ਆਪੇ ਹੀ ਸੇਵਾ ਵਿੱਚ ਲਾ ਲੈਂਦਾ ਖੈ, ਆਪ ਹੀ ਅੰਦਰ ਵਰਤ ਕੇ ਨਾਮ ਸੁਣਨ ਦੀ ਸਮਰੱਥਾ ਪੈਦਾ ਕਰਦਾ ਹੈ ਤੇ ਆਪ ਹੀ ਨਾਮ ਜਪਣ ਦੀ ਆਪ ਵਿੱਚ ਵਰਤ ਕੇ ਸੇਵਾ ਵਿੱਚ ਲਾਉਂਦਾ ਖੈ ਜੀ।
1: ਜਨਮ ਮਰਨ ਦੁੱਖ ਮੇਟ ਮਿਲਾਏ।
0: ਇਹਦੇ ਨਾਲ ਕੀ ਬਰਕਤ ਮਿਲੀ? ਕਹਿਣ ਲੱਗੇ ਜਨਮ ਮਰਨ ਦੁੱਖ ਬਹੁਤ ਵੱਡਾ ਦੁੱਖ ਹੈ ਜੀ, ਜੇਕਰ ਕੋਈ ਮਹਿਸੂਸ ਕਰੇ। ਦੁਨੀਆਂ ਕਿੱਥੇ ਮਹਿਸੂਸ ਕਰਦੀ ਹੈ? ਰਸਾਂ ਕਸਾਂ ਦੇ ਅੰਦਰ दुनियावी पदार्थां दे अंदर जिहड़ियां बिरतियां लुभाए मान ने ओह नहीं महसूस करदियां, पर जिहड़े ध्यौंदे ने आराधना करदे ने ओह महसूस करदे ने कि दुख विछोड़ा एक दुख भूख विछोड़े दा दुख है। ते पर हुण अकाल पुरख वाहिगुरु ने कृपा करके जन्म मरण दुख मेट इह मेट दिता है। हुण बहुर हम काहे आवेंगे, आवन जाना हुक्म तिसै का हुक्म है बुझ समावेंगे। हुण आवन जान रहे हो, इस तरह भाई वह दुख मिट गया ते अपने निज स्वरूप दे अंदर काल पुरख ने मिला लिया। खै
1: करम धर्म एहो तत ज्ञान,
0: इस तरह भाई हुण उहदे किरदार विचों एक कर्मा दा किरदार है। कर्म आपां सारे कमाउने आ, जिन्या श्रेष्ठ धर्म नू कमा लिया है ना, सर्व धर्म है श्रेष्ठ धर्म, हर को नाम जप निर्मल कर्म, उहदे अंदर एक खूबी पैदा होएगी। की कहन लगे, उहदे जिहड़े कर्म ने उहनां दे विच्चों भाई लालो दा परछावां दिसेगा, मलक भागो नहीं दिसेगा। पर मैनू खिमा करिया जे, अज बहुत दिल दुख दा खै, जिन्हां ने प्यारिओ भावें दुकानां ते श्री सुखमनी साहिब दे पाठ लाए हुंदे ने ते उधरों रज के ठगी भी करी जा रहे ने। नहीं प्यारिओ, जेकर आपां गुरबाणी दे अदब नू कमाउणा खै, फिर प्यारिओ असल विच ए पंक्तियां कमाउणियां पैणगियां। उस्तत मन मैं कर निरंकार, कर मन मेरे सत व्यवहार। एक है असल विच प्यारिओ जो गुरु नानक ने कृपा करके तत् ज्ञान है, जिहड़ा उहदे कर्मां विचों झलक पाउंदा है। फिर उहदे करनी नामे नूं वेख के कहिंदा मैं भी इस वांगू निर्मल कर्म करां। इस तरह सतगुरु कृपा कर दे खन जी,
1: साध संग जपिए हर नाम।
0: पर ए सुनना बड़ा सौखा है, निर्मल कर्म भाव लभ लोभ लालच तो रह धोके, ठगी तो रह धोके। पर ए प्यारे दात तां मिलदी है जेड़े भी साध संग जपिए हर नाम, जेड़े संगत करदे ने ना, संगत विच साध संगत भज केवल नाम आराधना करदे खन जी।
1: सागर तर बोहित प्रभ चरण,
0: इस तरह प्यारिओ सागर तर हुण समुंदर विचों लंघना होए ते फिर प्यारिओ सानू असल विच कोई पायलट चाहीदा है, कैप्टन चाहीदा है, भाव जिहड़ा बेड़े नू बहुत सूझवान होए। ते प्यारिओ ते बोहित दे असल रूप खन धन गुरु अर्जन देव महाराज, भन मथुरा मूर्त सदा थिर लाए चित सन मुख रहो, कल जुग जहाज अर्जन गुरु सगल सृष्ट लग बेतरो। किड्डी वडियाई कीती भट्ट साहिबान ने, कहन लगे केवल सिख ही नहीं, केवल इंडिया ही नहीं, धन गुरु अर्जन देव महाराज ओ जहाज खन जेड़े सारी सृष्टि दा ही कल्याण कर सकते हैं। एडी वड्डी बरकत है। पर यह जहाज दे न्यायी खन धन गुरु अर्जन देव दी बाणी, जड़ा इस बाणी रूपी जहाज विच बह जांदा है, सुखनी साहब करदा है, प्यार विच नेम निभाउंदा है। ते प्यारिओ फिर सतगुरु आप कृपा करके बाणी रूप चरणा दा पल्ला फड़ा के, नाम रूप चरणा दा पल्ला फड़ा के फिर गुरतार तारन हारिया, देह भगत पूरन अवनासी खौ तुझ को बलिहारिया। फिर ओ पार उतारा कर दे खन जी,
1: अंतर जामी प्रभ कारण करण।
0: फिर ओ सिख चा नाल कहिंदा है, कहन लगे जिस बापू दे नाल मैं जुड़िया वा ना, धन गुरु अर्जन देव महाराज गुरु रामदास सतगुरु, कहन लगे दिलां दियां जानदा है, बुझण वाला है। अंतर जामी सो प्रभ पूरा, ऐसा पूरा सतगुर है ते कारण करण ओ अकाल पुरख वाहिगुरु दा सरगुण स्वरूप, कहन लगे हरेक कार्ज करण दी समर्था रखदा है, करण करावन आपे आप, ऐसी बरकत दा मालिक खै जी।
1: राख लिए अपनी कृपा धार,
0: इस तरह फिर गुरु अर्जन देव महाराज कृपा करदे ने, राख लिए फिर मालिक जी ने रख लिया, विकारां तों वी वासनावां तों वी बंद पाया, मेरा सतगुर पूरा होई सर्व कल्याण। राख लेहो मुहि राखण हारे साहिब संत सहाय प्यारे, रोज पढ़ दियो चपई साहिब। कहन लगे मालिक जी ने फिर कृपा करके, हर जू राख लेहो पत मेरी, जम को त्रास भयो और अंतर शरण गही कृपा निद तेरी। मालिक जी ने आप कृपा करके अपने सेवक दी अपने सिख दी प्रतिपालना कीती खै जी।
1: पंच दूत भागे बिकराल।
0: इस तरह फिर मालक दी जदों कला वरतदी इना तुहाडे रुखानियत जीवन विच अध्यात्मक जीवन विच फिर प्यारिओ पंच दूत दुनिया एदे विच खजल होई बैठी है। दुनिया नू पटका रहे ने आ पंज दूत पर प्रभाती राग दा बड़ा प्यारा वचन खै प्रभ खस बोले किए न्याए पंच दूत मेरी सेवा लाए। रब दे प्यारियां ने असल विच इनू कंट्रोल कर लिया पंज वकारां नू फिर इस सेवा विच जुड़ जांदे ने। पंच दूत तुद वस किते काल कंटक मारिया। इस तरह भाई खोल इन्हां दा डर खोप है बड़ा विकराल रूप सी पर गुरु अर्जन देव महाराज कहिंदे ने ए नास खो गया खै जी।
1: जूए जन्म ना कबहु हार।
0: इस तरह प्यारियो ओ जिहड़े सिख जाने ओ फिर अपना ए भावें मनुखा जीवन खै ते इसे तरह प्यारियो भावें विषयां दी खेड खै। जुए दा एक असल विच कंसैप्ट खै कि जुए अंदर जेड़ा भी मनुख लगेगा कंगाल होएगा ही होएगा। गुरु नानक ने वरजिया सानू इस बहुत वड्डा दुनिया दे अंदर जेड़े भी ग्रस्ती लोक ने जेकर दे अधीन हो गए वह घर उजड़दे वेखे गए अखां नाल। पर दतार जी कहिंदे ने इसे तरह रूहानियत जीवन है ना कहन लगे एदे अंदर भी जेकर प्यारियो जेड़ा विषयां दे अधीन हो गया उन्हें भी आत्मक सरमाया उहदा उजड़ जाएगा। पर गुरुदेव कहिंदे ने खुण भाई सतगुरु जी ने कृपा कीती खै जेड़े तां इस पक्ष दे अधीन सन जियो मैले बारो निर्मल बारो निर्मल जीहो तां मैले तिनी जन्म जुए हारिया। पर खुण नहीं सतगुरु ने कृपा करके खुण भाई ए जड़ा कहो कबीर दोए हथ चार कहन लगे जिवें एक जवारी सब कुछ गवा के जांदा है ना पर गुरु का सिख नहीं। तेरे नाए रत्ते से जिण गए हार गए से ठगण वालिया। ओ ए भाई मनुखा जन्म दी जड़ी बाजी खै जित के जांदे खन जी।
1: नानक का अंग किया करतार।
0: इस तरह भाई गुरु अर्जन देव महाराज नानक दी मोर ला के कृपा करदे ने अंग किया करतार। मालिक जी ने आप कृपा करके अपना बना लिया खै। बस प्यारे जदो बना लेंदा है ना आपां बड़ी वार सुनने आ प्यारे जिन्हां नूं मालिक जी ने अपना बना लिया। आपां भाई जोगे दी साखी समा नहीं पर प्यारे कलगीधर बापू ने बना लिया सी अपना। घर बाहर तेरा परवासा तू जन कह है संग कर कृपा प्रीतम प्रभ अपने नाम जपो हर रंग। फिर जिन्हू बना लिया वाह कलगिया वालिया दातिया किथे एक वेशवा दे कोठे ते जाके आप असल विच उत्थे पहरेदार दा रूप बना के उत्थे भी अपने सिख दी जाके रखिया पिया करना खै। जदो मालक ने किसे नू भी अपना बना लेंदा खै ए मालक दे दर घर दी खेड खै। सो ए प्यारियो अज दे आए हुए श्री मुख वाक दी आप जी ने विचार सरवण कीती खै। आओ हुण बड़े प्यार सहित इस अस्थान दे जो लड़ी वार धन गुरु ग्रंथ साहिब महाराज जी दे अमृत बोलां दी जड़ी विचार खै आप सरवण करदे आ रहे हो। आओ प्यारियो मारू राग खै इसे तरह सोलहे बाणी रूप विच सतगुर कृपा करे खन। गुरु ग्रंथ साहिब महाराज जी दा मुबारक अंग खै भाई 1046। धन गुरु अमरदास महाराज भले अमरदास गुण तेरे तेरी उपमा तोहे बन आवे। सतगुरु पातशाह कृपा करदे खन जी।
1: मारू महला तीजा।
0: धन गुरु अमरदास महाराज फरमाउंदे खन जी।
1: जो आया सो सब को जासी।
0: कहन लगे भाई जेड़ा भी असल विच संसार विच आया खै केवल मनुख दी गल छड्डो। दतार दी बाणी समझाउंदी है दिन रव चलै निस सस चलै तारका लख पलोए मुकाम ओही एक खै नानका सच बगोए। कहन लगे जो कुछ भी दृष्टमान विच नजर आ रहा खै इस स्थिर नहीं नाशमान खै। इसे तरह दतार जी कहिंदे ने जो आया सो चल सी सब कोई आई वारी है।
1: दूजे पाए बादा जम फासी।
0: भाई जेकर समझ लेगा अंत चेते रखेगा बेअंत नाल सांझ पै जाएगी। जेकर अंत भुल गया फिर खाना पीना हसना सोना विसर गया खै मरना। ਖਸਮ ਵਿਸਾਰ ਖੁਆਰੀ ਕਿੰਨੀ ਤ੍ਰਿਗ ਜੀਵਨ ਨਹੀਂ ਰਹਿਣਾ। ਦਤਾਰ ਜੀ ਕਹਿੰਦੇ ਨੇ ਫਿਰ ਭਾਈ ਦਵੈਤ ਵਿੱਚ ਜਾਂ ਇਸੇ ਤਰ੍ਹਾਂ ਭਾਈ ਵਿਕਾਰਾਂ ਵਾਸ਼ਨਾਵਾਂ ਵਿੱਚ ਰੱਬ ਨੂੰ ਛੱਡ ਕੇ ਇਹਨਾਂ ਦੇ ਪਿਆਰ ਵਿੱਚ ਖਚਤ ਹੋ ਜਾਏਗਾ, ਵਾਧਾ ਜਮ ਫਾਸੀ, ਫਿਰ ਭਾਈ ਇਹ ਜਮਾਂ ਦੀ ਗ੍ਰਿਫਤ ਵਿੱਚ ਆ ਜਾਏਗਾ।
1: ਸਤਿਗੁਰ ਰਾਖੇ ਸੇ ਜਨ ਉਭਰੇ, ਸਾਚੇ ਸਾਚ ਸਮਾਈ ਹੈ।
0: ਪਿਆਰਿਓ ਇਹ ਤਾਂ ਖੇਡਕ ਹੈ, ਮਾਲਕ ਆਪ ਕਿਰਪਾ ਕਰਦੇ ਸੋਹਣੀ ਮਤ ਦੇ ਵਧੇ ਦੇ। ਇਸੇ ਤਰ੍ਹਾਂ ਪਿਆਰਿਓ ਚੰਗੀ ਸ੍ਰੇਸ਼ਟ ਮਤ ਦੇ ਨਾਲ ਜਦੋਂ ਕਰਮ ਕਮਾਉਂਦਾ ਖੈ, ਫਿਰ ਸਤਿਗੁਰ ਰਾਖੇ ਸੇਜਨ ਉਭਰੇ, ਸਾਚੇ ਸਾਚ ਸਮਾਈ ਖੇ, ਫਿਰ ਉਹ ਨਿੱਜ ਸਰੂਪ ਵਿੱਚ ਤੁਹਾਡੇ ਸਾਰਿਆਂ ਦੇ ਅੰਤਸ਼ਕਰਨ ਦੇ ਅੰਦਰ ਜਿਹੜਾ ਨਿੱਜ ਸਰੂਪ ਖੈ, ਇਹਦੀ ਭਾਈ ਭਾਲ ਕਰ ਲੈਂਦੇ ਖਣ, ਉਹਦੇ ਵਿੱਚ ਸਮਾ ਜਾਂਦੇ ਖਣ।
1: ਆਪੇ ਕਰਤਾ ਕਰ ਕਰ ਵੇਖੈ,
0: ਆਪ ਹੀ ਹੈ ਅਕਾਲ ਪੁਰਖ ਵਾਹਿਗੁਰੂ ਜਿਹੜਾ ਸਾਰਿਆਂ ਨੂੰ ਪੈਦਾ ਕਰਕੇ ਤੇ ਰਿਜਕ ਦੇ ਕੇ ਸਾਰਿਆਂ ਨੂੰ ਵੇਖ ਰਿਹਾ ਖੈ।
1: ਜਿਸ ਨੂੰ ਨਦਰ ਕਰੇ ਸੋਈ ਜਾਨ ਲੇਖੈ,
0: ਮਾਲਕ ਜੀ ਜਿਹਨਾਂ ਉੱਪਰ ਫਿਰ ਕਿਰਪਾ ਕਰਦੇ ਹਨ, ਬਖਸ਼ਿਸ਼ ਕਰਦੇ ਹਨ, ਨਾਨਕ ਨਦਰੀ ਨਦਰ ਨਿਹਾਲ, ਇਹ ਜਦੋਂ ਖੇਡ ਵਰਤਦੀ ਹੈ ਸੋਈ ਜਨ ਲੇਖੈ, ਫਿਰ ਉਹ ਪ੍ਰਵਾਨ ਹੋ ਜਾਂਦੇ ਖਣ। ਪਿਆਰੇ ਉਹ ਭੱਟ ਸਾਹਿਬਾਨ ਜੀ ਨੇ ਨਾ ਬੜੇ ਪਿਆਰੇ ਬਚਨ ਕਹੇ, ਕਹਿਣ ਲੱਗੇ ਚਰਨ ਤਾਂ ਪਰ ਸਖਿਅਤ ਚਰਨ ਗੁਰ ਅਮਰ ਪਵਲ ਰਹਿ, ਹੱਥ ਤਾਂ ਪਰ ਸਖਿਅਤ ਹੱਥ ਲੱਗੈ ਗੁਰ ਅਮਰ ਭੈ, ਜੀ ਤਾਂ ਪਰ ਸਖਿਅਤ ਜੀ ਗੁਰ ਅਮਰ ਭਣੀਜੈ, ਨੈਣ ਤਾਂ ਪਰ ਸਖਿਅਤ ਨੈਣ ਗੁਰ ਅਮਰ ਭਖੀਜੈ, ਸਰਵਣ ਤਾਂ ਪਰ ਸਖਿਅਤ ਸਰਵਣ ਗੁਰ ਅਮਰ ਸੁਣੀਜੈ, ਸਖਿਅਤ ਸੋ ਹੀਓ ਜਿਤ ਹੀਐ ਬਸੈ ਗੁਰ ਅਮਰਦਾਸ, ਨਿਜ ਜਗਤ ਪਿਤ ਸਖਿਅਤ ਸੋ ਸਿਰ ਜਾਲਪ ਭਣੈ, ਜੋ ਸਿਰ ਨਿਵੈ ਗੁਰ ਅਮਰ ਨਿਤ। ਕਹਿਣ ਲੱਗੇ ਸਰੀਰ ਦੇ ਕਰਮ ਇੰਦਰੇ, ਇਸੇ ਤਰ੍ਹਾਂ ਗਿਆਨ ਇੰਦਰੇ, ਕਹਿਣ ਲੱਗੇ ਸਾਰੇ ਪ੍ਰਵਾਨ ਹੋ ਜਾਂਦੇ ਨੇ। ਪਰ ਪਿਆਰੇ ਉਹ ਜਦੋਂ ਇਹਨਾਂ ਨੈਣਾਂ ਦਾ ਗੁਰੂ ਸਾਹਿਬ ਨੇ ਨਜ਼ਰੀਆ ਬਦਲ ਦਿੱਤਾ, ਹੁਣ ਜਦੋਂ ਵੇਂਦੇ ਨੇ ਜੋ ਦਿਸੈ ਸੋ ਤੇਰਾ ਰੂਪ, ਇਸ ਤਰ੍ਹਾਂ ਮਾਲਕ ਦੀ ਜਦੋਂ ਕਲਾ ਵਰਤਦੀ ਖੈ, ਸਤਿਗੁਰ ਕਹਿੰਦੇ ਖਣ ਭਾਈ ਉਹ ਜੀਵਨ ਪ੍ਰਵਾਨ ਖੁੰਦਾ ਖੈ।
1: ਗੁਰਮੁਖ ਗਿਆਨ ਤਿਸ ਸਭ ਕਿਚ ਸੂਝੈ, ਅਗਿਆਨੀ ਅੰਧ ਕਮਾਈ ਹੈ।
0: ਇਸ ਤਰ੍ਹਾਂ ਰੱਬ ਦੇ ਪਿਆਰੇ ਨੇ ਜਿਹੜੇ ਭਾਈ, ਉਹ ਸ਼੍ਰੋਮਣੀ ਗੁਰਾਂ ਦੇ ਮੁੱਖ ਤੋਂ ਜਿਹੜਾ ਵੀ ਉਪਦੇਸ਼ ਮਿਲਦਾ ਹੈ, ਸ੍ਰੇਸ਼ਟ ਗੁਰਾਂ ਤੋਂ ਮਿਲਿਆ ਹੋਇਆ ਉਪਦੇਸ਼ ਉਹਨੂੰ ਕਮਾ ਲੈਂਦੇ ਨੇ, ਤਿਸ ਸਭ ਕਿਛ ਸੂਝੈ, ਫਿਰ ਉਹਨਾਂ ਨੂੰ ਪਤਾ ਲੱਗ ਜਾਂਦਾ ਹੈ ਕੀ ਚੰਗਾ ਹੈ ਕੀ ਮਾੜਾ ਹੈ, ਤੇ ਇਸ ਤਰ੍ਹਾਂ ਭਾਈ ਜ਼ਿੰਦਗੀ ਸਵਾਰ ਲੈਂਦੇ ਨੇ। ਨਹੀਂ ਤਾਂ ਭਾਈ ਅਗਿਆਨੀ ਅੰਧ ਕਮਾਈ ਖੇ, ਜਿਹੜੇ ਭਾਈ ਗੁਰੂ ਪਾਸੋਂ ਗਿਆਨ ਰੂਪੀ ਅੰਜਨ ਨਹੀਂ ਲਿਆ, ਤੇ ਇਸੇ ਤਰ੍ਹਾਂ ਅਵਿਦਿਆ ਅਗਿਆਨਤਾ ਦੇ ਅੰਦਰ ਜਨਮ ਖਵਾਰ ਖੁੰਦਾ ਖੈ।
1: ਮਨਮੁਖ ਸਹਸਾ ਬੂਝ ਨਾ ਪਾਈ,
0: ਇਸੇ ਤਰ੍ਹਾਂ ਮਨਮੁਖ ਇਨਸਾਨ ਦਾ ਜਿਹੜੀ ਮਨਮੁਖਤਾਈ ਵਾਲੀ ਬਿਰਤੀ ਖੈ ਭਾਈ, ਉਹਦਾ ਅੰਦਰ ਜਿਹੜਾ ਸਹਿਮ ਖੈ, ਡਰ ਖੋਪ ਖੈ, ਨਹੀਂ ਮਿਟਦਾ ਜੀ।
1: ਮਰ ਮਰ ਜੰਮੈ ਜਨਮ ਗਵਾਈ,
0: ਇਸ ਤਰ੍ਹਾਂ ਨਾ ਹੀ ਭਾਈ ਉਹਨੇ ਇਹ ਬੂਝ ਗੁਰੂ ਤੋਂ ਲਈ ਤੇ ਫਿਰ ਮਰ ਮਰ ਜੰਮੈ, ਫਿਰ ਭਾਈ ਬਹੁਤ ਵਾਰ ਜੰਮ ਜੰਮ ਮਰੈ ਮਰੈ ਫਿਰ ਜੰਮੈ, ਬਹੁਤ ਸਜਾਏ ਪਿਆ ਦੇਸ ਲੰਮੈ। ਮਿਲਿਆ ਸੀ ਨਾ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਨੂੰ ਮੂਲਾ ਖੱਤਰੀ, ਸਤਿਗੁਰੂ ਬਖਸ਼ਿਸ਼ ਦੇ ਘਰ ਵਿੱਚ ਵੀ ਆਉਣ ਲੱਗੇ, ਪਰ ਪਿਆਰੇ ਉਹ ਘਰ ਵਾਲੀ ਕਹਿੰਦੀ ਹੈ ਨਹੀਂ, ਕਹਿਣ ਲੱਗੇ ਨਹੀਂ ਹੋਵੇਗਾ। ਫਿਰ ਚੇਤੇ ਰੱਖਿਆ ਜੇ ਗੁਰੂ ਤਰਲੋਕੀ ਦਾ ਮਾਲਕ ਹੈ, ਬਚਨ ਨਿਕਲਿਆ ਗੁਰ ਕਾ ਬਚਨ ਸਦਾ ਬਣਾ ਸੀ, ਫਿਰ ਬਾਅਦ ਚੋਂ ਤਰਲੇ ਲੈਂਦੀ ਰਹੀ ਸਤਿਗੁਰੂ ਭਲਾ ਕਰੋ, ਕਹਿਣ ਲੱਗੇ ਹੁਣ ਨਹੀਂ ਸਮਾਂ ਆਏਗਾ। ਅੱਗੇ ਗੱਲ ਚਲੀ ਗਈ ਦਸਵੇਂ ਜਾਮੇ ਵਿੱਚ, ਜਾ ਸ਼ਿਕਾਰ ਘਾਟ, ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਜਾ ਕੇ ਭਲਾ ਕੀਤਾ ਹੈ। ਇਸ ਤਰ੍ਹਾਂ ਜੇਕਰ ਸਤਿਗੁਰੂ ਦੇ ਚਰਨਾਂ ਵਿੱਚ ਕੋਈ ਵੀ ਸਾਧਕ ਜਨ ਆ ਜਾਏ ਤਾਂ ਭਲਾ ਖੈ, ਨਹੀਂ ਤਾਂ ਭਾਈ ਬਹੁਤ ਜਨਮ ਪਹਿ ਕੀਟ ਪਤੰਗਾ, ਬਹੁ ਜਨਮ ਆ ਜਿਹੜੀ ਖੇਡ ਨਾ ਦੁਨੀਆ ਭੋਗਦੀ ਹੈ, ਆ 84 ਲੱਖ ਦੀ ਖੇਡ ਅੱਖਾਂ ਨਾਲ ਵੇਂਦੇ ਪਏ, ਮਨੁੱਕਰ ਨਹੀਂ ਹੋ ਸਕਦੇ। ਇਸ ਤਰ੍ਹਾਂ ਭਾਈ ਇਹ ਸਜ਼ਾ ਭੋਗਦੇ ਖਨ ਜੀ।
1: ਗੁਰਮੁਖ ਨਾਮ ਰੱਤੇ ਸੁਖ ਪਾਇਆ, ਸਹਿਜੇ ਸਾਚ ਸਮਾਈ ਹੈ।
0: ਇਸ ਤਰ੍ਹਾਂ ਬਾਪੂ ਅਮਰਦਾਸ ਕਹਿੰਦੇ ਹਨ, ਜਿਹੜੇ ਰੱਬ ਦੇ ਪਿਆਰੇ ਗੁਰਮੁਖ ਜਨ ਖਣ, ਰੱਤੇ ਗਏ ਨਾਮ ਦੇ ਅੰਦਰ, ਕਹਿਣ ਲੱਗੇ ਉਹਨਾਂ ਦੇ ਅਧਿਆਤਮਿਕ ਸੁੱਖ ਪਾਉਣਾ ਕੀਤਾ ਤੇ ਸਹਿਜੇ ਸਾਚ ਸਮਾਈ ਖੇ, ਇਸ ਤਰ੍ਹਾਂ ਆਤਮਿਕ ਅਡੋਲਤਾ ਦੇ ਅੰਦਰ ਉਹ ਵਿਰਾਜਮਾਨ ਰਹਿੰਦੇ ਖਨ।
1: ਧੰਦੈ ਧਾਵਤ ਮਨ ਭਇਆ ਮਨੂਰਾ,
0: ਇਸ ਤਰ੍ਹਾਂ ਫਿਰ ਧੰਨ ਗੁਰੂ ਅਮਰਦਾਸ ਕਿਰਪਾ ਕਰਵਰਤਾਰੇ ਖਨ, ਧੰਦੈ ਧਾਵਤ ਮਨ ਭਇਆ ਮਨੂਰਾ, ਆਪ ਵਿੰਦ ਨਾ ਇੱਕ ਬਿਲਕੁਲ ਨਿਖੁੱਟ ਲੋਇਆ, ਜਿਹਦੀ ਕੋਈ ਕਦਰ ਨਹੀਂ, ਨਿਕੰਮਾ ਲੋਇਆ। ਕਹਿਣ ਲੱਗੇ ਅਸਲ ਵਿੱਚ ਇਨਸਾਨ ਦੇ ਅੰਦਰ ਦੀ ਗੱਲ ਹੈ, ਮਨ ਵੀ ਕਈ ਵਾਰੀ ਨਿਕੰਮਾ ਲੋਇਆ ਬਣ ਜਾਂਦਾ ਹੈ। ਅਸਲ ਵਿੱਚ ਪਿਆਰਿਓ, ਬਾਬੇ ਅਮਰਦਾਸ ਨੇ ਜਿਹੜਾ ਸ਼ਬਦ ਸੁਣਿਆ ਸੀ ਨਾ, ਮਾਰੂ ਰਾਗ ਦਾ ਤੀਸਰਾ ਬਚਨ ਸੀ, ਸ਼ਬਦ ਸੀ, ਉਹ ਇਹ ਬਚਨ ਸਨ। ਕਹਿਣ ਲੱਗੇ ਐ ਪੂਰੇ ਗੁਰਦੇਵ ਧੰਨ ਗੁਰੂ ਨਾਨਕ ਦੇ ਮਹਾਰਾਜ, ਤੁਹਾਡੀ ਜੋਤ ਜਗਦੀ ਪਈ ਹੈ ਗੁਰੂ ਅੰਗਦ ਦੇਵ ਮਹਾਰਾਜ ਅੰਦਰ, ਕਿਤੇ ਉਹਨਾਂ ਦਾ ਮਿਲਾਪ ਹੋ ਜਾਏ ਤੇ ਮਨੂਰ ਸੜਿਆ ਖੋਇਆ ਲੋਹਾ ਮਨ ਇਹਦਾ ਭਲਾ ਹੋ ਸਕਦਾ ਹੈ। ਕਾਇਆ ਆਰਨ ਮਨ ਵਿੱਚ ਲੋਹਾ, ਪੰਚ ਅਗਨ ਤਿਤ ਲਾਗ ਰਹੀ, ਕੋਇਲੇ ਪਾਪ ਪੜੇ ਤਿਸ ਭੀਤਰ ਮਨ ਜਲਿਆ, ਸੰਨੀ ਚਿੰਤ ਪਈ ਭਇਆ ਮਨੂਰ ਕੰਚਨ ਫਿਰ ਖੋਵੈ, ਜੇ ਗੁਰ ਮਿਲੈ ਤਨੇਹਾ, ਏਕ ਨਾਮ ਅੰਮ੍ਰਿਤ ਉਹ ਦੇਵੈ ਤੋ ਨਾਨਕ ਤ੍ਰਿਸ਼ਟਸ ਦੇਹਾ। ਕਹਿਣ ਲੱਗੇ ਮਨੂਰ ਇਹ ਭਾਈ ਜਿਹੜਾ ਮਨ ਲੋਹਿਆ ਹੈ ਨਾ, ਕਹਿਣ ਲੱਗੇ ਕੰਚਨ ਹੋ ਸਕਦਾ, ਪਰ ਕਿਵੇਂ? ਫਿਰ ਅੱਗੇ ਗੁਰਦੇਵ ਕਿਰਪਾ ਕਰਦੇ ਖਨ,
1: ਫਿਰ ਹੋਵੇ ਕੰਚਨ ਭੇਟੈ ਗੁਰਪੂਰਾ।
0: ਕਹਿਣ ਲੱਗੇ ਕੰਚਨ ਵੱਤ ਸ਼ੁੱਧ ਹੋ ਸਕਦਾ ਹੈ, ਕਿਵੇਂ? ਜਦੋਂ ਗੁਰਪੂਰਾ ਭੇਟਿਓ ਵੱਡ ਭਾਗੀ, ਮਨਹਿ ਭਇਆ ਪਰਗਾਸਾ, ਕੋਈ ਨਾ ਪਹੁੰਚਣ ਹਾਰਾ ਦੂਜਾ ਆਪਣੇ ਸਾਹਿਬ ਕਾ ਪਰਵਾਸਾ। ਜਦੋਂ ਪੂਰੇ ਗੁਰਦੇਵ ਦੀ ਸੰਗਤ ਮਿਲ ਜਾਏ,
1: ਆਪੇ ਬਖਸ਼ ਲਏ ਸੁਖ ਪਾਏ, ਪੂਰੇ ਸ਼ਬਦ ਮਿਲਾਈ ਹੈ।
0: ਭਾਈ ਉਹ ਆਪ ਹੀ ਕਿਰਪਾ ਕਰਦਾ, ਆਪੇ ਬਖਸ਼ ਲੈਂਦਾ ਖੈ, ਆਪ ਹੀ ਅਧਿਆਤਮਕ ਸੁਖ ਦਿੰਦਾ ਖੈ, ਪੂਰੇ ਸ਼ਬਦ ਮਿਲਾਈ ਖੈ। ਫਿਰ ਪੂਰੇ ਸ਼ਬਦ ਦੇ ਅੰਦਰ ਉਹ ਆਤਮਾ ਜੁੜੀ ਰਹਿੰਦੀ ਹੈ। ਸਤਿਗੁਰੂ ਦਾ ਹੁਕਮ ਹੈ ਨਾ, ਪੂਰੇ ਸ਼ਬਦ ਦੇ ਨਾਲ ਸਿੱਖ ਹਰ ਰੋਜ਼ ਸੁਰਤ ਜੋੜੇ, ਅੰਮ੍ਰਿਤ ਵੇਲੇ ਉੱਠ ਕੇ। ਖਾਲਸਾ ਪੰਥ ਜੀ, ਬੇਨਤੀ ਹੈ, ਇਸ ਸ਼ਬਦ ਦੀਆਂ ਤਿੰਨ ਬਰਕਤਾਂ ਨੇ, ਆਪਾਂ ਅਜਾਇਆ ਧੰਨ ਗੁਰੂ ਰਾਮਦਾਸ ਦੀ ਸ਼ਰਨ ਵਿੱਚ, ਅਰਦਾਸ ਕਰਕੇ ਜਾਇਆ ਜੇ ਸਤਿਗੁਰੂ ਆ ਤਿੰਨ ਐੜੇ ਕਮਾ ਲਈਏ। ਪਹਿਲਾ ਐੜਾ ਹੈ ਅੰਮ੍ਰਿਤ ਵੇਲਾ, ਦੂਸਰਾ ਐੜਾ ਹੈ ਅੰਮ੍ਰਿਤ ਨਾਮ। ਜਿਹੜੇ ਭਾਈ ਇਹਨੂੰ ਕਮਾ ਲੈਣਗੇ, ਤੇ ਜਿਹੜੇ ਅੱਜ ਕਹਿੰਦੇ ਨਾ ਅੰਮ੍ਰਿਤ ਛਕ ਨੂੰ ਚਿੱਤ ਨਹੀਂ ਕਰਦਾ, ਤੁਸੀਂ ਕਿਤੇ ਪਿਆਰ ਨਾਲ ਜਪਜੀ ਸਾਹਿਬ ਪੜ੍ਹਨੀ ਆਰੰਭ ਕਰੋ। ਤੁਸੀਂ ਕਹਿੰਦੇ ਹੋ ਕੇਸ ਰੱਖਣ ਨੂੰ ਚਿੱਤ ਨਹੀਂ ਕਰਦਾ, ਜੇਕਰ ਪਿਆਰ ਨਾਲ ਬਾਣੀ ਪੜੋਗੇ, ਇੱਕ ਦਿਨ ਆਏਗਾ ਹੁਕਮ ਦੀ ਸੋਝੀ ਪਏਗੀ ਤੇ ਆਪ ਮੁਹਾਰੇ ਸਾਬਤ ਸੂਰਤ ਬਣੋਗੇ। ਅੱਜ ਇੱਕ ਪਿਆਰਿਓ ਸਾਬਤ ਸੂਰਤ ਦਿਸਤਾਰ ਸਰਾ ਸਤਿਗੁਰੂ ਦਾ ਹੁਕਮ ਹੈ ਨਾ, ਜਿਨ੍ਹਾਂ ਨੇ ਪਿਆਰੇ ਚਲੋ ਕੇਸ ਰੱਖ ਵੀ ਲਏ, ਤੇ ਅੱਜ ਸੰਸਾਰ ਵਿੱਚ ਕਹਿੰਦੇ ਆ ਵਹਿੰਦੇ ਆ ਅਕਸਰ ਆਪਾਂ, ਕਈ ਫਿਰ ਵੀ ਆਪਣੀ ਮਨਮਤ ਵਰਤੀ ਜਾ ਰਹੇ ਨੇ। ਕੇਸ ਭਾਈ ਇਹ ਗੁਰੂ ਦੀ ਮੋਹਰ ਨੇ, ਤੇ ਪਿਆਰੇ ਜਿਨ੍ਹਾਂ ਨੂੰ ਸੋਹਣਾ ਦਾੜਾ ਦਿੱਤਾ, ਉਹ ਪ੍ਰਕਾਸ਼ ਕਰਨ ਤੋਂ ਗੁਰੇਜ਼ ਕਰਦੇ ਨੇ। ਗੁਰੂ ਕੇ ਸਿੱਖ ਨੂੰ ਹੁਕਮ ਹੈ ਗੁਰੂ ਦੇ ਦਰਸ਼ਨ ਕਰਨ ਆਉਣਾ ਹੈ ਤੇ ਪ੍ਰਕਾਸ਼ ਦਾੜਾ ਕਰਕੇ ਆਉਣਾ, ਤੇ ਕਈ ਭਾਈ ਫਿਰ ਆਪਣੀ ਮਰਜ਼ੀ ਦੇ ਅਨੁਸਾਰ। ਅੱਜ ਵਹਿੰਦੇ ਕੋਈ ਭਾਈ ਇਹਨਾਂ ਕੇਸਾਂ ਨੂੰ ਕਰਲੀ ਕਰਾ ਰਿਹਾ, ਭਾਵ ਕੋਈ ਕਿਸੇ ਤਰ੍ਹਾਂ ਦੇ ਨਾਲ, ਭਾਵ ਕੇਸ ਥੋੜੇ ਜਿਹੇ ਖੋਰ ਲੁੱਕ ਜਾਣ। ਨਹੀਂ ਪਿਆਰਿਓ, ਇਹ ਸਤਿਗੁਰ ਦੀ ਮੋਹਰ ਏ, ਤੇ ਚੇਤੇ ਰੱਖਿਆ ਜੇ ਜਿਸ ਕਾਗਜ਼ ਤੇ ਮੋਹਰ ਲੱਗੀ ਹੋਏ ਨਾ, ਉਹਦੀ ਵੈਲਿਊ ਪੈ ਜਾਂਦੀ ਏ। ਗੁਰੂ ਕਿਆ ਸਿੱਖਾ, ਗੁਰੂ ਦੇ ਦਰਸ਼ਨ ਕਰਨ ਆਏ ਤੇ ਤੇਰਾ ਦਾੜਾ ਪ੍ਰਕਾਸ਼ਮਾਨ ਹੋਏ ਤੇ ਗੁਰੂ ਗੋਬਿੰਦ ਸਿੰਘ ਤੇਰੇ ਤੇ ਕਿੰਨਾ ਰਿਝੇਗਾ। ਬੇਨਤੀ ਹੈ ਖਾਲਸਾ ਪੰਥ ਜੀ, ਆਪਾਂ ਆਪਣੀ ਮਨਮਤ ਨਹੀਂ ਆ। ਕਈ ਭਾਈ ਦਾੜਿਆਂ ਤੇ ਕਾਲਖ ਲਾਉਂਦੇ ਨੇ, ਕਾਲਖ ਤਾਂ ਦੁਨੀਆਂ ਵਿੱਚ ਬੜੀ ਮਾੜੀ ਹੈ, ਮੂੰਹ ਕਾਲਾ ਕਿਸੇ ਦਾ ਬੜਾ ਪਹਾੜਾ ਕੰਪਾਪ ਕਰ ਲੈਣਾ ਕਿਸੇ ਨੇ, ਕਹਿੰਦੇ ਮੂੰਹ ਤੇ ਕਾਲਖ ਮਲ ਦਿੱਤੀ ਜਾਏ, ਤੇ ਕਈਆਂ ਨੂੰ ਪਤਾ ਨੀ ਕੀ ਬਿਮਾਰੀ ਪੈ ਗਈ, ਆਪ ਹੀ ਕਾਲਖ ਲਾਉਣ ਤੁਰ ਪੈਂਦੇ ਨੇ। ਨਹੀਂ, ਸਤਿਗੁਰੂ ਕਿਰਪਾ ਕਰੇ, ਮਾਲਕ ਦੇ ਸ਼ਬਦ ਨਾਲ ਜਦੋਂ ਜੁੜੋਗੇ, ਜਿਹੜੇ ਤਿੰਨ ਐੜੇ ਸਨ, ਅੰਮ੍ਰਿਤ ਵੇਲਾ ਅੰਮ੍ਰਿਤ ਨਾਮ, ਤੇ ਚੇਤੇ ਰੱਖਿਆ ਜੇ ਗੁਰੂ ਦੇ ਅੰਮ੍ਰਿਤ ਦਾ ਜਿਹੜਾ ਸਿਧਾਂਤ ਹੈ ਬਹੁਤ ਪਿਆਰਾ ਲੱਗੇਗਾ ਤੁਹਾਨੂੰ। ਪਾਏਗਾ ਜੀ
1: ਦੁਰਮਤ ਝੂਠੀ ਬੁਰੀ ਬੁਰਿਆਰ,
0: ਤਾਂ ਦਤਾਰ ਕਹਿੰਦੇ ਨੇ ਦੁਰਮਤ ਹੀ ਹੈ, ਖੋਟੀ ਮਤ ਹੀ ਹੈ, ਇਹਦੇ ਵਿੱਚ ਪੈ ਕੇ ਜਿਹੜੀ ਬਿਰਤੀ ਹੈ ਭੈੜੀ, ਅਤ ਭੈੜੀ ਬਣ ਜਾਂਦੀ ਹੈ, ਇੱਥੇ ਵੀ ਦੁੱਖ ਪਾਉਂਦੀ ਹੈ, ਤੇ ਅੱਗੇ ਰੱਬ ਦੇ ਘਰ ਵਿੱਚ ਵੀ ਜਾ ਕੇ ਭਾਈ ਉਹਨੂੰ ਨਿਰਲਜਤਾ ਤਾਂ ਸਾਹਮਣਾ ਕਰਨਾ ਪੈਂਦਾ ਹੈ।
1: ਔਗਣ ਯਾਰੀ ਔਗਣ ਯਾਰ,
0: ਇਸ ਤਰ੍ਹਾਂ ਫਿਰ ਗੁਣਾ ਜਿਹੜੇ ਗੁਣਾਹ ਨੇ, ਅਪਰਾਧ ਨੇ, ਪਾਪ ਨੇ, ਇਹਨਾਂ ਨੂੰ ਕਮਾਉਣ ਵਿੱਚ ਹੀ ਫਸੀ ਰਹਿੰਦੀ ਹੈ ਬਿਰਤੀ। ਫਿਰ ਭਾਈ ਪਾਪ ਬੁਰਾ, ਪਾਪੀ ਕੋ ਪਿਆਰਾ, ਪਾਪ ਲੱਦੇ ਪਾਪੇ ਪਾਸਾਰਾ। ਇੱਕ ਸੰਖੇਪ ਜੀ ਵਿਥਿਆ ਹੈ ਜੀ, ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਨਾ ਕੀਰਤਪੁਰ ਸਾਹਿਬ ਸੁਭਾਏ ਮਾਨ, ਰਾਜਾ ਰਾਮ ਰੋਪੜ ਦਾ ਰਹਿਣ ਵਾਲਾ, ਪਿਆਰਿਓ ਚਾਰ ਧੀਆਂ ਘਰ ਵਿੱਚ ਹੋਈਆਂ, ਤੇ ਚਹੁਆਂ ਦਾ ਕਤਲ ਕਰਕੇ ਕਹਿੰਦਾ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਨੂੰ ਚਲੋ ਮਿਲ ਆਈਏ, ਮੇਰੇ ਘਰ ਖੈਰ ਪੈ ਜਾਏ, ਔਲਾਦ ਦੀ ਪ੍ਰਾਪਤੀ ਹੋ ਜਾਏ। ਹੁਣ ਆਪ ਜੀ ਨੇ ਪਹਿਲਾਂ ਸੁਣਿਆ ਗੁਰੂ ਅੰਤਰ ਜਾਮੀ ਖੈ, ਸਤਿਗੁਰ ਨੇ ਜਾਣ ਲਿਆ, ਕਹਿਣ ਲੱਗੇ ਬਾਹਰ ਜਿਹੜਾ ਸ਼ਾਹੂਕਾਰ ਆਪਣੇ ਘਰ ਹੋਏਗਾ ਉਹਨੂੰ ਅੰਦਰ ਨਾ ਆਉਣ ਦਿੱਤਾ ਜਾਏ, ਉਸ ਮਲੇਸ਼ ਨੂੰ ਦਰਸ਼ਨ ਨਹੀਂ ਦੇਣੇ, ਅੱਖੋ ਸਤਨਾਮ ਨਹੀਂ ਆਉਣ ਦਿੱਤਾ। ਤੇ ਪਿਆਰਿਓ ਆਖਿਰਕਾਰ ਚਲੋ ਉਹਦੇ ਭਾਗ ਚੰਗੇ ਬੈਠਾ ਰਿਹਾ, ਸਤਿਗੁਰ ਦਇਆ ਕਰੋ, ਤਰਸ ਕਰੋ, ਤੁਹਾਡੇ ਦਰਸ਼ਨਾਂ ਤੋਂ ਬਿਨਾਂ ਖੁਣ ਨਹੀਂ ਰਿਹਾ ਜਾਣਾ। ਫਿਰ ਅਖੀਰ ਵਿੱਚ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਕਿਰਪਾ ਦੇ ਘਰ ਵਿੱਚ ਆਏ ਤੇ ਜਦੋਂ ਅੰਦਰ ਸੱਦਿਆ ਤੇ ਸਭ ਤੋਂ ਪਹਿਲਾਂ ਇਹ ਹੀ ਕਿਹਾ, ਜਿਹੜਾ ਖੋਟੀ ਮਤ ਦੇ ਨਾਲ ਧੀਆਂ ਦਾ ਕਤਲ ਕਰਨਾ ਇਹਦੀ ਮਾਫ਼ੀ ਮੰਗ ਤੇ ਹੁਣ ਅੱਗੇ ਤੋਂ ਪ੍ਰਣ ਕਰਕੇ ਜਾ, ਇਹ ਪਾਪ ਨਹੀਂ ਕਰਾਂਗਾ। ਜਦੋਂ ਉਹਨੇ ਦ੍ਰਿੜਤਾ ਦੇ ਨਾਲ ਸਤਿਗੁਰ ਦਾ ਬਚਨ ਮੰਨਿਆ, ਇਤਿਹਾਸ ਕਹਿੰਦਾ ਫਿਰ ਗੁਰੂ ਨਾਨਕ ਦੇ ਘਰੋਂ ਫਿਰ ਉਹਨੂੰ ਔਲਾਦ ਦੀ ਵੀ ਪ੍ਰਾਪਤੀ ਹੋਈ ਸੀ। ਗੱਲ ਇੱਕ ਹੈ, ਜਿਹਨੇ ਗੁਰੂ ਦਾ ਬਚਨ ਕਮਾ ਲਿਆ, ਜਿਹਨੇ ਖੋਟੀ ਮਤ ਦਾ ਤਿਆਗ ਕਰ ਦਿੱਤਾ। ਖੈ ਜੀ
1: ਕੱਚੀ ਮਤ ਫੀਕਾ ਮੁਖ ਬੋਲੇ, ਦੁਰਮਤ ਨਾਮ ਨਾ ਪਾਈ ਹੈ।
0: ਨਹੀਂ ਤਾਂ ਭਾਈ ਜਿਹੜੀ ਕੱਚੀ ਮਤ ਵਿਕਾਰਾਂ ਵਿੱਚ ਜਿਹੜੀ ਮਤ ਇਹ ਨਾ ਗਲਤਾਨ ਹੋ ਜਾਏ, ਫਿਰ ਇਹਦਾ ਇੱਕ ਸੁਭਾਅ ਬਣਦਾ ਖੈ, ਇਹ ਜਦੋਂ ਵੀ ਭਾਈ ਵਿਸ਼ਿਆਂ ਵਿਕਾਰਾਂ ਵਿੱਚ ਮਤ ਗਲਤਾਨ ਖੋਏ ਤੇ ਉਹ ਫਿੱਕਾ ਹੀ ਬੋਲੇਗੀ। ਅੱਜ ਘਰਾਂ ਵਿੱਚ ਕਈ ਵਾਰੀ ਝਗੜੇ ਬਹੁਤ ਵਿਕਰਾਲ ਰੂਪ ਧਾਰਨ ਕਰ ਲੈਂਦੇ ਨੇ, ਪਤੀ ਪਤਨੀ ਦਾ ਝਗੜਾ ਕਈ ਵਾਰੀ ਕੋਰਟਾਂ ਤੱਕ ਚਲਾ ਜਾਂਦਾ ਖੈ। ਕਾਰਨ ਕੀ ਏ? ਆ ਤੁਹਾਡੀ ਜ਼ਬਾਨ ਦੇ ਕਹੇ ਖੋਏ ਬੋਲ। ਧੰਨ ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਨੇ ਹੇ ਜਿਹੇ ਹੇ ਰਸ ਗੇ, ਕਹਿਣ ਲੱਗੇ ਇਹ ਜ਼ਬਾਨ ਇਹਨਾਂ ਨਾਲ ਮਿੱਠੇ ਬੋਲ ਬੋਲ, ਇਹਨਾਂ ਨਾਲ ਜਿਹੜੇ ਰਿਸ਼ਤਿਆਂ ਦਾ ਨਿੱਕ ਬਣਿਆ ਰਹੇਗਾ। ਇਸ ਤਰ੍ਹਾਂ ਗੁਰਦੇਵ ਕਹਿੰਦੇ ਨੇ ਤਾਂ ਭਾਈ ਉਹ ਫਿੱਕਾ ਬਚਨ ਕਰੇਗੀ, ਦੁਰਮਤ ਨਾਮ ਨਾ ਪਾਈ ਖੇ, ਉਹਨੂੰ ਕਦੀ ਵੀ ਨਾਮ ਦੀ ਦਾਤ ਨਹੀਂ ਮਿਲ ਸਕਦੀ।
1: ਔਗਣ ਯਾਰੀ ਕੰਤ ਨਾ ਭਾਵੈ,
0: ਇਸ ਤਰ੍ਹਾਂ ਭਾਈ ਔਗਣਾਂ ਦੇ ਅੰਦਰ ਜਿਹੜੀ ਖਚਤ ਖੈ ਜੀਵ ਰੂਪੀ ਇਸਤਰੀ ਕੰਤ ਨਾ ਭਾਵੈ, ਉਹ ਭਾਈ ਆਪਣੇ ਪ੍ਰਭੂ ਰੂਪੀ ਕੰਤ ਨੂੰ ਨਹੀਂ ਭਾਉਂਦੀ। ਖੈ
1: ਮਨ ਕੀ ਜੂਠੀ ਜੂਠ ਕਮਾਵੈ,
0: ਹੁਣ ਇਸੇ ਤਰ੍ਹਾਂ ਮਨ ਜੂਠਾ ਖੈ ਤੇ ਉਹਦੇ ਕਰਮ ਵਿੱਚ ਵੀ ਜਦੋਂ ਵੇਖੋਗੇ ਤੁਹਾਨੂੰ ਜੂਠ ਹੀ ਨਜ਼ਰ ਆਏਗੀ। ਸਤਿਪੁਰਸ਼ ਕਿਹਾ ਕਰਦੇ ਸਨ, ਜਿਹਨੇ ਆਪਣੇ ਜੀਵਨ ਦਾ ਭਲਾ ਕਰਨਾ ਹੈ ਨਾ ਪਿਆਰੇ, ਆ ਦੋ ਬਚਨ, ਇੱਕ ਝੂਠ ਤੇ ਇੱਕ ਜੂਠ, ਜਿਹੜਾ ਇਸ ਤੋਂ ਆਪਣੇ ਜੀਵਨ ਨੂੰ ਭਾਈ ਬਚਾ ਲਵੇਗਾ, ਸਤਿਗੁਰ ਦੇ ਪਿਆਰ ਵਿੱਚ ਰਤਿਆ ਰਹੇਗਾ। ਨਹੀਂ ਤਾਂ ਭਾਈ ਇਹ ਝੂਠ ਅਤੇ ਝੂਠ ਜੀਵਨ ਨੂੰ ਗਰਕ ਕਰ ਦਿੰਦੇ ਖਨ।
1: ਫਿਰ ਕਾ ਸਾਉ ਨਾ ਜਾਣੈ ਮੂਰਖ, ਬਿਨ ਗੁਰ ਬੂਝ ਨਾ ਪਾਈ ਹੈ।
0: ਇਸ ਤਰ੍ਹਾਂ ਉਹਨੇ ਆਪਣੇ ਪਿਰ ਦਾ ਜਿਹੜਾ ਆਨੰਦ ਖੈ, ਬ੍ਰਹਮ ਆਨੰਦ ਖੈ, ਗਿਆਨ ਆਨੰਦ ਖੈ ਨਹੀਂ ਜਾਣਿਆ ਤੇ ਬਿਨ ਗੁਰ ਬੂਝ ਨਾ ਪਾਈ ਖੇ, ਤੇ ਗੁਰੂ ਤੋਂ ਬਿਨਾਂ ਇਹ ਸੋਝੀ ਭਾਈ ਸਮਝ ਕਿਵੇਂ ਆ ਸਕਦੀ ਖੈ।
1: ਦੁਰਮਤ ਖੋਟੀ ਖੋਟ ਕਮਾਵੈ,
0: ਇਸ ਤਰ੍ਹਾਂ ਭਾਈ ਖੋਟੀ ਮਤ ਹਮੇਸ਼ਾ ਹੀ ਭਾਈ ਪਾਪ ਅਪਰਾਧ ਵਾਲੇ ਕਰਮ ਕਮਾਉਂਦੀ ਖੈ ਜੀ।
1: ਸ਼ਿੰਗਾਰ ਕਰੇ ਪਿਰ ਖਸਮ ਨਾ ਭਾਵੇ,
0: ਇਸੇ ਤਰ੍ਹਾਂ ਜਿਹਦੀ ਮਤ ਖੋਟੀ ਏ ਨਾ ਭਾਵੇਂ ਬਾਹਰੀ ਤੌਰ ਤੇ ਅਨੇਕਾਂ ਤਰ੍ਹਾਂ ਦੇ ਧਾਰਮਿਕ ਜਿਹੜੇ ਕਰਮ ਨੇ ਉਹਨਾਂ ਦਾ ਵਿਖਾਵਾ ਕਰ ਲਵੇ, ਦੁਨੀਆਂ ਕਰਦੀ ਖੈ, ਕਹਿਣ ਲੱਗੇ ਪਰ ਮਾਲਕ ਨੂੰ ਭਾਉਂਦੇ ਹੀ ਨਹੀਂ। ਇਸੇ ਤਰ੍ਹਾਂ ਪਿਆਰੋ ਵੇਸ਼ਵਾ ਜਿੰਨਾ ਮਰਜ਼ੀ ਸੋਹਣਾ ਸ਼ਿੰਗਾਰ ਕਰੇ ਦੁਨੀਆਂ ਨੂੰ ਨਹੀਂ ਨਾ ਭਾਉਂਦਾ। ਇਸੇ ਤਰ੍ਹਾਂ ਚਿੱਤ ਬਿਰਤੀ ਦੇ ਅੰਦਰ ਮਾਲਕ ਦਾ ਭੈ ਨਹੀਂ ਤੇ ਬਾਹਰੀ ਸ਼ਿੰਗਾਰ ਕਿਸੇ ਅਰਥ ਨਹੀਂ ਖਨ।
1: ਗੁਣਵੰਤੀ ਸਦਾ ਪਿਰ ਰਾਵੈ, ਸਤਿਗੁਰ ਮੇਲ ਮਿਲਾਈ ਹੈ।
0: ਇਸ ਤਰ੍ਹਾਂ ਭਾਈ ਜਿਹਨੇ ਵੀ ਗੁਰੂ ਦੇ ਨਾਮ ਨੂੰ ਜਪਿਆ ਤੇ ਸ਼ੁਭ ਗੁਣਾਂ ਦੀ ਉਹਨੂੰ ਦਾਤ ਮਿਲੀ ਖੈ, ਤੇ ਸਦਾ ਹੀ ਭਾਈ ਉਹਦੇ ਪਿਆਰ ਵਿੱਚ ਜੁੜਦੀ ਹੈ ਸੁਰਤ, ਸਤਿਗੁਰ ਨੇ ਤਰਸ ਕਰਕੇ ਉਹਨੇ ਆਪਣੇ ਸ਼ਬਦ ਨਾਲ ਮਿਲਾ ਲਿਆ ਖੈ।
1: ਆਪੇ ਹੁਕਮ ਕਰੇ ਸਭ ਵੇਖੈ,
0: ਉਹਨੂੰ ਭਾਈ ਇਹ ਮਹਿਸੂਸ ਹੁੰਦਾ ਖੈ, ਉਹ ਗੁਰਸਿੱਖ ਇਹ ਫੀਲ ਕਰਦਾ ਹੈ ਕਿ ਉਹਦੇ ਹੁਕਮ ਦਾ ਵਰਤਾਰਾ ਵਰਤ ਰਿਹਾ ਖੈ, ਹੁਕਮ ਰੂਪੀ ਕਾਰ ਚਲਾ ਕੇ ਆਪ ਹੀ ਸਾਰਿਆਂ ਨੂੰ ਕਰਮਾਂ ਨੂੰ ਵੇਖਦਾ ਖੈ।
1: ਇੱਕ ਨਾ ਬਖਸ਼ ਲਏ ਧੁਰ ਲੇਖੈ,
0: ਜਿਨ੍ਹਾਂ ਦੇ ਭਾਈ ਧੁਰ ਤੋਂ ਜਿਹੜੇ ਭਾਗ ਸਨ ਉਹ ਅੰਕੁਰ ਭਾਈ ਪ੍ਰਫੁੱਲਤ ਹੋ ਗਿਆ, ਜਾਗ ਪਏ ਭਾਗ, ਜਾਗ ਪਏ। ਕਈ ਸਿੱਖ ਕਹਿੰਦੇ ਨੇ ਭਾਗ ਚੰਗੇ ਨਹੀਂ, ਤੇ ਧੰਨ ਗੁਰੂ ਰਾਮਦਾਸ, ਜਿਨ੍ਹਾਂ ਦੇ ਮਸਤਕ ਭਾਗ ਨਹੀਂ ਖੁੱਲਦੇ ਗੁਰੂ ਰਾਮਦਾਸ ਉਹਨਾਂ ਦੀ ਸੁੱਤੀ ਖੋਈ ਮਸਤਕ ਦੇ ਭਾਗ ਜਗਾ ਦਿੰਦਾ ਹੈ। ਅਰਦਾਸ ਕਰਿਆ ਕਰੋ ਗੁਰੂ ਅੱਗੇ। ਸਤਿਗੁਰ ਕਹਿੰਦੇ ਨੇ ਇਸ ਤਰ੍ਹਾਂ ਭਾਈ, ਸਤਿਗੁਰ ਫਿਰ ਕਿਰਪਾ ਕਰਦਾ ਖੈ ਉਹਨਾਂ ਦੇ ਭਾਈ ਗੁਰੂ ਚਰਨਾਂ ਨਾਲ ਪ੍ਰੇਮ ਬਣਿਆ ਖੈ।
1: ਅਨਦਿਨ ਨਾਮ ਰੱਤੇ ਸੱਚ ਪਾਇਆ ਆਪੇ ਮੇਲ ਮਿਲਾਈ ਹੈ।
0: ਇਸ ਤਰ੍ਹਾਂ ਭਾਈ ਨਾਮ ਵਿੱਚ ਉਹਨਾਂ ਦੀ ਸੁਰਤ ਜੁੜੀ, ਉਹਨਾਂ ਨੇ ਸੱਚ ਨੂੰ ਪਾਉਣਾ ਕੀਤਾ ਖੈ, ਆਪੇ ਮੇਲ ਮਿਲਾਈ ਖੈ। ਪਰ ਮਿਲਾਉਣ ਵਾਲਾ ਕੌਣ ਖੈ? ਆਪ ਧੰਨ ਗੁਰੂ ਨਾਨਕ ਸਾਹਿਬ, ਆਪ ਕਿਰਪਾ ਕਰਕੇ ਗੁਰੂ ਨਾਨਕ ਦੇਵ ਜੀ ਨੇ ਮਿਲਾਇਆ ਖੈ।
1: ਹਉ ਮੈਂ ਧਾਤ ਮੋਹ ਰਸ ਲਾਈ।
0: ਇਸ ਤਰ੍ਹਾਂ ਭਾਈ ਆ ਜਿਹੜੀ ਮਾਇਆ ਦੀ ਖੇਡ ਹੈ ਨਾ, ਕਹਿਣ ਲੱਗੇ ਸਭ ਤੋਂ ਪਹਿਲਾਂ ਮਾਇਆ ਭਾਈ ਖੰਗਤਾ ਪੈਦਾ ਕਰੇਗੀ, ਮਾਇਆ ਦਾ ਰੂਪ ਖੈ। ਇਸੇ ਤਰ੍ਹਾਂ ਪਰਿਵਾਰ ਦੇ ਜਲ ਨੇ ਜਿਹੜਾ ਮੋਹ ਹੈ ਬਹੁਤ ਹਾਵੀ ਹੋ ਜਾਏਗਾ, ਤੇ ਇਸੇ ਤਰ੍ਹਾਂ ਮੋਹ ਵਿੱਚ ਬੱਝਿਆ ਖੋਇਆ ਇਨਸਾਨ ਫਿਰ ਦੁਨਿਆਵੀ ਰਸਾਂ ਕਸਾਂ ਵਿੱਚ ਉਹਦੀ ਸੁਰਤੀ ਵਿਆਪ ਜਾਂਦੀ ਖੈ।
1: ਗੁਰਮੁਖ ਲਿਵ ਸਾਚੀ ਸਹਿਜ ਸਮਾਈ।
0: ਪਰ ਜਿਹੜੇ ਰੱਬ ਦੇ ਪਿਆਰੇ ਨੇ, ਗੁਰਮੁਖ ਜਾਣੇ, ਉਹਨਾਂ ਨੂੰ ਸੱਚੀ ਲਿਵ ਦੀ ਦਾਤ ਮਿਲੀ ਖੈ। ਰੋਜ਼ ਧਿਆਉਂਦੇ ਨੇ, ਸੁਰਤ ਜੋੜਦੇ ਖਨ, ਧਿਆਨ ਵਿੱਚ ਬਹਿੰਦੇ ਖਨ, ਤੇ ਆਤਮਕ ਅਡੋਲਤਾ ਵਿੱਚ ਟਿਕੇ ਰਹਿੰਦੇ ਖਨ।
1: ਆਪੇ ਮੇਲੈ ਆਪੇ ਕਰ ਵੇਖੈ, ਬਿਨ ਸਤਿਗੁਰ ਬੂਝ ਨਾ ਪਾਈ ਹੈ।
0: ਇਸ ਤਰ੍ਹਾਂ ਭਾਈ ਆਪ ਹੀ ਮਿਲਾਉਂਦਾ ਖੈ, ਆਪ ਹੀ ਭਾਈ ਸਾਰੇ ਦੇ ਕਰਮਾਂ ਨੂੰ ਵਾਚਦਾ ਖੈ, ਤੇ ਸਤਿਗੁਰ ਆਪ ਹੀ ਕਿਰਪਾ ਕਰਦੇ ਨੇ। ਕਹਿਣ ਲੱਗੇ ਉਹਦੇ ਤੋਂ ਬਿਨਾਂ ਆਤਮਕ ਸੂਝ ਖੈ, ਜਿਹੜੀ ਰੁਖਾਨੀਅਤ, ਜਿਹੜੀ ਬਖਸ਼ਿਸ਼ ਹੈ, ਉਹ ਪ੍ਰਾਪਤ ਨਹੀਂ ਖੁੰਦੀ ਖੈ।
1: ਇੱਕ ਸ਼ਬਦ ਵਿਚਾਰ ਸਦਾ ਜਨ ਜਾਗੇ।
0: ਇਸ ਤਰ੍ਹਾਂ ਭਾਈ ਇੱਕ ਸ਼ਬਦ ਦੀ ਵਿਚਾਰ ਨੂੰ ਜਦੋਂ ਸੁਣਦੇ ਖਣ, ਉਹ ਸਦਾ ਜਾਗਦੇ ਰਹਿੰਦੇ ਹਨ, ਨਹੀਂ ਤਾਂ ਸੁੱਤੜੇ ਅਸੰਖ ਮਾਇਆ ਝੂਠੀ ਕਾਰਨੇ। ਨਾਨਕ ਸੇ ਜਾ ਗਨ ਜੇ ਰਸਨਾ ਨਾਮ ਉਚਾਰਨੇ।
1: ਇੱਕ ਮਾਇਆ ਮੋਹ ਸੋਏ ਰਹੇ ਅਭਾਗੇ।
0: ਇੱਕ ਮਾਇਆ ਦੇ ਮੋਹ ਵਿੱਚ ਸੁੱਤੇ ਪਏ ਖਨ।
1: ਆਪੇ ਕਰੇ ਕਰਾਏ ਆਪੇ, ਹੋਰ ਕਰਨਾ ਕਿਛੂ ਨਾ ਜਾਈ ਹੈ।
0: ਇਸ ਤਰ੍ਹਾਂ ਆਪ ਹੀ ਕਰਨ ਕਰਾਉਣ ਵਾਲਾ ਅਕਾਲ ਪੁਰਖ ਵਾਹਿਗੁਰੂ ਖੈ, ਹੋਰ ਕਿਸੇ ਦੇ ਹੱਥ ਵਿੱਚ ਕੁਝ ਵੀ ਨਹੀਂ ਖੈ।
1: ਕਾਲ ਮਾਰ ਗੁਰ ਸ਼ਬਦ ਨਿਵਾਰੇ।
0: ਜਿਨ੍ਹਾਂ ਨੇ ਭਾਈ ਸ਼ਬਦ ਨਾਲ, ਸਿਧਾਂਤ ਨਾਲ, ਨਾਮ ਨਾਲ, ਗੁਰੂ ਦੇ ਅੰਮ੍ਰਿਤ ਦੇ ਇਸ ਵਿਲੱਖਣਤਾ ਭਰੇ ਸਿਧਾਂਤ ਨਾਲ ਸਾਂਝ ਪਾਈ ਹੈ ਨਾ, ਦਤਾਰ ਜੀ ਕਹਿੰਦੇ ਨੇ ਭਾਈ ਉਹਨਾਂ ਦੇ ਕੋਲ ਪ੍ਰਭ ਕੈ ਸਿਮਰਨ ਕਾਲ ਪਰ ਹਰੈ, ਇਹ ਜਿਹੜਾ ਦੁੱਖ ਹੈ ਦੂਰ

0: ਇਸ ਤਰ੍ਹਾਂ ਸਤਿਗੁਰ ਦੀ ਸੇਵਾ ਵਿੱਚੋਂ ਪਾਈ ਅਧਿਆਤਮਿਕ ਸੁੱਖ ਮਿਲਿਆ ਖੈ ਤੇ ਨਾਮ ਵਿੱਚ ਸੁਰਤ ਸਮਾਈ ਖੈ ਜੀ।
1: ਦੂਜੇ ਭਾਏ ਫਿਰੈ ਦੇਵਾਨੀ,
0: ਨਹੀਂ ਤਾਂ ਭਾਈ ਇਸ ਦਵੈਤ ਦੇ ਅੰਦਰ ਜਿਹੜੀ ਦੁਨੀਆਂ ਖੈ ਕਮਲੀ ਖੋਈ ਫਿਰਦੀ ਖੈ, ਬੋਰਾਨੀ ਖੋਈ ਫਿਰਦੀ ਖੈ,
1: ਮਾਇਆ ਮੋਹ ਦੁੱਖ ਮਾਹੇ ਸਮਾਨੀ।
0: ਮਾਇਆ ਕਰਕੇ ਭਾਈ ਇਹ ਜਿਹੜਾ ਦੁੱਖ ਖੈ ਦਵੈਤ ਦੇ ਅੰਦਰ, ਈਰਖਾ ਵੈਰ ਵਿਰੋਧ ਦੇ ਅੰਦਰ ਭਾਈ ਇਹ ਜਿਹੜੇ ਦੁੱਖਾਂ ਨੂੰ ਸਹੇੜੀ ਬੈਠੇ ਖਨ।
1: ਬਹੁਤੇ ਭੇਖ ਕਰੈ ਨਹਿ ਪਾਏ, ਬਿਨ ਸਤਿਗੁਰ ਸੁਖ ਨਾ ਪਾਈ ਹੈ।
0: ਭਾਵੇਂ ਅਨੇਕਾਂ ਤਰ੍ਹਾਂ ਦੇ ਭੇਖ ਵੀ ਬਣਾ ਲੈਣ, ਭਾਵੇਂ ਭਾਈ ਪਿਆਰਿਓ ਜਿਹੜੇ ਗੁਰੂ ਦੇ ਕਕਾਰ ਨੇ ਬਹੁਤ ਸ਼ੋਭਨੀਕ ਨੇ, ਪਰ ਕਕਾਰ ਪਾਏ ਖੋਣ ਤੇ ਅੰਦਰੋਂ ਵਿਕਾਰ ਵੀ ਕਮਾਈ ਜਾਏ, ਫਿਰ ਪਿਆਰਿਓ ਇਹ ਗੁਰੂ ਤੱਕ ਗੱਲ ਜਾਂਦੀ ਹੈ। ਸਤਿਗੁਰੂ ਕਿਰਪਾ ਕਰੇ ਆਪਾਂ ਭੇਖ ਨਾ ਬਣਾਈਏ, ਅੰਦਰੋਂ ਜੁੜੀਏ ਗੁਰੂ ਦੇ ਸ਼ਬਦ ਨਾਲ, ਸਿਧਾਂਤ ਨਾਲ, ਫਿਰ ਸਤਿਗੁਰੂ ਜੀ ਕਹਿੰਦੇ ਖਾਣ, ਫਿਰ ਤਾਂ ਭਾਈ ਗੁਰੂ ਨਾਲ ਸਾਂਝ ਬਣੇਗੀ। ਨਹੀਂ ਤਾਂ ਭਾਈ ਭੇਖ ਥਾਰੀ ਭੇਖ ਕਰ ਥੱਕੇ, ਫਿਰ ਉਹਨਾਂ ਨੇ ਭਾਈ ਸਤਿਗੁਰ ਬਿਨ ਸਤਿਗੁਰ ਸੁਖ ਨਾ ਪਾਈ ਕੈ, ਸੁਖ ਨਹੀਂ ਮਿਲਿਆ ਖੈ।
1: ਕਿਸ ਨੂੰ ਕਹੀਐ ਜਾ ਆਪ ਕਰਾਏ,
0: ਕੀ ਕਿਹਾ ਜਾ ਸਕਦਾ ਕਰਨ ਕਰਾਉਣ ਵਾਲਾ ਆਪ ਖੈ ਜੀ।
1: ਜਿਤ ਭਾਵੈ ਤਿਤ ਰਾਹ ਚਲਾਏ,
0: ਇਸ ਤਰ੍ਹਾਂ ਜਿਸ ਰਾਹ ਤੇ ਭਾਈ ਉਹ ਚਲਾਉਂਦਾ ਖੈ, ਨਦਰੇ ਕਰਮ ਕਰਦਾ ਖੈ, ਸਿੱਖ ਚੱਲਦਾ ਖੈ ਜੀ।
1: ਆਪੇ ਮਿਹਰਬਾਨ ਸੁਖ ਦਾਤਾ, ਜਿਉ ਭਾਵੈ ਤਿਵੈ ਚਲਾਈ ਹੈ।
0: ਆਪ ਹੀ ਮਿਹਰਬਾਨ ਸਤਿਗੁਰ ਸੁਖ ਦਾਤਾ, ਕਿਰਪਾ ਕਰਦਾ ਖੈ, ਸੁਖਾਂ ਦੀ ਦਾਤ ਬਖਸ਼ ਕੇ, ਜਿਉ ਭਾਵੈ ਤਿਵੈ ਚਲਾਈ ਖੇ, ਜਿਤ ਜਿਤ ਭਾਵੈ ਤਿਤ ਤਿਤ ਲਗਨਾ। ਇਸ ਤਰ੍ਹਾਂ ਮਾਲਕ ਆਪ ਜੋੜ ਲੈਂਦਾ ਖੈ।
1: ਆਪੇ ਕਰਤਾ ਆਪੇ ਭੁਗਤਾ,
0: ਆਪ ਹੀ ਹੈ ਭਾਈ ਜਿਹੜਾ ਕਰਤਾ ਖੈ, ਕਰਨ ਦੀ ਸਮਰੱਥਾ ਰੱਖਦਾ ਤੇ ਭੁਗਤਾ ਆਪ ਹੀ। ਮਾਇਆ ਕਰਕੇ ਭਾਈ ਆ ਜਿਹੜੀ ਖੇਡ ਹੈ ਨਾ ਪਦਾਰਥਾਂ ਨੂੰ ਭੋਗਣਾ, ਆਪ ਹੀ ਭਾਈ ਆਪਣਾ ਰੂਪ ਬਣ ਕੇ ਪਦਾਰਥਾਂ ਨੂੰ ਭੋਗ ਰਿਹਾ ਖੈ।
1: ਆਪੇ ਸੰਜਮ ਆਪੇ ਜੁਗਤਾ,
0: ਆਪ ਹੀ ਕਿਰਪਾ ਕਰਕੇ ਭਾਈ ਇਹ ਜਿਹੜੀ ਚਿੱਤ ਬਿਰਤੀ ਖੈ, ਵਿਕਾਰਾਂ ਦੀ ਜਿਹੜੀ ਬਿਰਤੀ ਖੈ ਨੂੰ ਦਮਨ ਕਰ ਦਿੰਦਾ ਖੈ। ਭਾਵ ਜਿਹੜੇ ਕਰਮ ਇੰਦਰੇ ਨੇ ਇਹ ਵਿਕਾਰ ਕਮਾਉਣ ਤੋਂ ਰਹਿਤ ਹੋ ਜਾਂਦੇ ਨੇ। ਆਪੇ ਜੁਗਤਾ ਆਪ ਹੀ ਸੰਤ ਰੂਪ ਹੋ ਕੇ ਫਿਰ ਆਪਣੇ ਪਿਆਰ ਵਿੱਚ ਜੋੜ ਲੈਂਦਾ ਖੈ।
1: ਆਪੇ ਨਿਰਮਲ ਮਿਹਰਬਾਨ ਮਧਸੂਦਨ, ਜਿਸ ਦਾ ਹੁਕਮ ਨਾ ਮਿਟਿਆ ਜਾਈ ਹੈ।
0: ਆਪ ਹੀ ਸਤਿਗੁਰ ਕਹਿੰਦੇ ਨੇ ਭਾਈ ਨਿਰਮਲ ਖੈ, ਨਿਰਮਲ ਤਾਈ ਦੇ ਅੰਦਰ ਸਤਿਗੁਰ ਪਾਤਸ਼ਾਹ ਜੀ ਦਾ ਨਿੱਜ ਸਰੂਪ ਟਿਕਿਆ ਹੋਇਆ ਖੈ, ਮਿਹਰਾਂ ਦਾ ਘਰ ਖੈ। ਮਧਸੂਦਨ ਮਧੂ ਦੈਂਤ ਨੂੰ ਮਾਰਨ ਵਾਲਾ ਤੇ ਅੰਦਰੋਂ ਜਿਹੜਾ ਹਉਮੇ ਰੂਪੀ ਦੈਂਤ ਖੈ ਇਹਨੂੰ ਮੁਕਾ ਦਿੰਦਾ ਖੈ ਜੀ।
1: ਸੇਵਡ ਭਾਗੀ ਜਿਨੇ ਏਕੋ ਜਾਤਾ,
0: ਵੱਡਿਆਂ ਭਾਗਾਂ ਵਾਲੇ ਜਿਨ੍ਹਾਂ ਨੇ ਭਾਈ ਇੱਕ ਨਾਲ ਸਾਂਝ ਪਾਈ ਖੈ।
1: ਘਟ ਘਟ ਵਸ ਰਹਿਆ ਜਗ ਜੀਵਨ ਦਾਤਾ,
0: ਉਹਨਾਂ ਨੂੰ ਪਤਾ ਲੱਗ ਗਿਆ ਕਿ ਹਰ ਜਰੇ ਦੇ ਅੰਦਰ ਮਾਲਕ ਵਿਆਪ ਦਾ ਖੈ ਜੀ।
1: ਇੱਕ ਥੈ ਗੁਪਤ ਪ੍ਰਗਟ ਹੈ ਆਪੇ, ਗੁਰਮੁਖ ਭ੍ਰਮ ਭਉ ਜਾਈ ਹੈ।
0: ਇਸ ਤਰ੍ਹਾਂ ਭਾਈ ਕਿਤੇ ਆਪ ਗੁਪਤ ਰੂਪ ਖੈ ਤੇ ਕਿਤੇ ਪ੍ਰਗਟ ਰੂਪ ਹੋ ਕੇ ਵਰਤ ਰਿਹਾ ਖੈ, ਪਰ ਸਤਿਗੁਰ ਨੇ ਗੁਰਮੁਖ ਜਨਾਂ ਨੂੰ ਸੋਝੀ ਦੇ ਦਿੱਤੀ। ਉਹਨਾਂ ਦਾ ਪੰਜ ਤਰ੍ਹਾਂ ਦਾ ਭ੍ਰਮ ਖੈ, ਸੱਤ ਤਰ੍ਹਾਂ ਦਾ ਜਿਹੜਾ ਭਉ ਖੈ ਦੂਰ ਖੋ ਜਾਂਦਾ ਖੈ।
1: ਗੁਰਮੁਖ ਹਰ ਜੀਓ ਏਕੋ ਜਾਤਾ,
0: ਇਸ ਤਰ੍ਹਾਂ ਰੱਬ ਦੇ ਪਿਆਰਿਆਂ ਨੇ ਇੱਕ ਦੀ ਭਾਈ ਪਛਾਣ ਕਰ ਲਈ ਖੈ।
1: ਅੰਤਰ ਨਾਮ ਸ਼ਬਦ ਪਛਾਤਾ,
0: ਅੰਤਰਮੁਖੀ ਬਿਰਤੀ ਦੇ ਨਾਲ ਉਹਨਾਂ ਨੇ ਸ਼ਬਦ ਨੂੰ ਪਛਾਣਿਆ ਖੈ।
1: ਜਿਸ ਤੋਂ ਦੇਹ ਸੋਈ ਜਨ ਪਾਏ, ਨਾਨਕ ਨਾਮ ਵਡਾਈ ਹੈ।
0: ਇਸ ਤਰ੍ਹਾਂ ਸਤਿਗੁਰੂ ਆਪ ਹੀ ਕਿਰਪਾ ਕਰਕੇ ਅੰਮ੍ਰਿਤ ਨਾਮ ਦੀ ਜਿਹਨੂੰ ਦਾਤ ਦੇਵੇ, ਉਹੀ ਭਾਈ ਅੰਮ੍ਰਿਤ ਨਾਮ ਨੂੰ ਧਿਆਉਂਦਾ ਖੈ, ਅੰਮ੍ਰਿਤ ਰੂਪੀ ਸ਼ਬਦ ਨੂੰ ਗ੍ਰਹਿਣ ਕਰਦਾ ਖੈ। ਸਤਿਗੁਰ ਕਿਰਪਾ ਕਰੇ ਇਹ ਭਾਈ ਲੜੀਵਾਰ ਜਿਹੜਾ ਸ਼ਬਦ ਦੀ ਸੰਪੂਰਨਤਾ ਖੋਈ ਖੈ। ਕਰ ਕਿਰਪਾ ਕਰੋ ਪ੍ਰਭ ਦਾਤ, ਤੁਮਰੀ ਉਸਤਤ ਕਰੋ ਦਿਨ ਰਾਤ। ਧੰਨ ਗੁਰੂ ਰਾਮਦਾਸ ਸਾਰਿਆਂ ਦੀ ਝੋਲੀ ਵਿੱਚ ਨਿਆਮਤ ਪਾਏ, ਆਪ ਸਭਨਾਂ ਦਾ ਧੰਨਵਾਦ, ਪ੍ਰਬੰਧਕ ਕਮੇਟੀ ਦਾ ਇਸੇ ਤਰ੍ਹਾਂ, ਸਿੰਘ ਸਹਿਬਾਨ ਜੀ ਦਾ, ਗੁਰਮੁਖ ਪਿਆਰਿਆਂ ਸਭਨਾਂ ਦਾ ਧੰਨਵਾਦ, ਰੋਮ ਰੋਮ ਸ਼ੁਕਰ। ਧੰਨ ਗੁਰੂ ਰਾਮਦਾਸ, ਗੁਰੂ ਅਰਜਨ ਦੇਵ ਮਹਾਰਾਜ, ਕੱਲ ਧੰਨ ਗੁਰੂ ਅਰਜਨ ਦੇਵ ਮਹਾਰਾਜ ਦਾ ਪ੍ਰਕਾਸ਼ ਪੁਰਬ ਆ ਰਿਹਾ ਹੈ। ਆਪਾਂ ਸਾਰੇ ਅਰਦਾਸ ਕਰੀਏ ਸਤਿਗੁਰ ਕਿਰਪਾ ਕਰ, ਸਿੱਖੀ ਸਿਦਕ ਭਰੋਸਾ ਦਵੀ, ਸਤਿਗੁਰ ਕਿਰਪਾ ਕਰੇ ਖਾਲਸੇ ਪੰਥ ਦੀ ਚੜ੍ਹਦੀ ਕਲਾ ਕਰੇ, ਅਖੀਰਲੇ ਬਚਨ ਸਰਵਣ ਕਰੋ ਸਮਾਪਤ।

0: ਇਹ ਪ੍ਰੋਗਰਾਮ ਤੁਹਾਡੇ ਤੱਕ ਕੇਅਰਿੰਗ ਹੋਮ ਹੈਲਥ ਸੋਲਿਊਸ਼ਨਸ ਵਾਲਿਆਂ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਵਿਜ਼ਿਟ ਕੇਅਰਿੰਗ ਹੋਮ ਹੈਲਥ ਸੋਲਿਊਸ਼ਨਸ, ਯੂਨਿਟ ਨੰਬਰ 124, 4774, ਵੈਸਟ ਵਿੰਸ ਡਰਾਈਵ, ਨਾਰਥ ਈਸਟ, ਕੈਲਗਰੀ। ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਲਈ ਅੱਜ ਹੀ ਕੇਅਰਿੰਗ ਤੇ ਕਾਲ ਕਰੋ 403-605-6300 ਤੇ, ਯਾਨੀ 403-605-6300 ਤੇ।
1: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਰਾਸਾ ਪਲੇਡੀਅਮ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਫੈਮਿਲੀ ਡਿਨਰ, ਕੇਟਰਿੰਗ, ਸਮਾਲ ਬਰਥਡੇ ਪਾਰਟੀਜ਼ ਅਤੇ ਹੋਰ ਜਾਣਕਾਰੀ ਲਈ ਕਾਲ ਕਰੋ 403-454-0347, 403-454-0347। ਰਾਸਾ ਪਲੇਡੀਅਮ ਦਾ ਪਤਾ ਹੈ 202 17th Avenue, South East, Calgary, near Stanford।

ਰੰਗ ਸੱਜਣਾ ਦੀ ਉਹ ਤੀਜੀ ਉਮਰ ਬੀਤਦੀ ਜਾਵੇ ਪੱਜ ਪਾਪਾ ਰੋਵਾਂ ਤੈਨੂੰ ਤਰਸ ਰਤਾ ਨਾ ਆਵੇ ਦੇ ਦੇ ਮੌਤ ਵਿਛੋੜੇ ਨਾਲੋਂ ਮੇਰੀ ਮੁਸ਼ਕਲ ਹੱਲ ਹੋ ਜਾਵੇ ਉਹ ਯਾਰ ਫਰੀਦ ਉਹਦੇ ਪੈਰ ਮੈਂ ਚੁੰਮਾ

ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਏਸ਼ੀਆ ਪੈਸੀਫਿਕ ਇਮੀਗ੍ਰੇਸ਼ਨ ਦੇ ਮਨਿੰਦਰ ਸਿੰਘ ਢਿੱਲੋਂ ਹੋਰਾਂ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਦਾ ਫੋਨ ਨੰਬਰ ਨੋਟ ਕਰੋ 403-225-1111 403-225-1111। ਏਸ਼ੀਆ ਪੈਸੀਫਿਕ ਇਮੀਗ੍ਰੇਸ਼ਨ ਦੇ ਮਨਿੰਦਰ ਸਿੰਘ ਢਿੱਲੋਂ ਹੋਰਾਂ ਦਾ ਪਤਾ ਨੋਟ ਕਰੋ, ਯੂਨਿਟ ਨੰਬਰ 144-3670 63 ਐਵੀਨਿਊ ਨਾਰਥ ਈਸਟ ਕੈਲਗਰੀ।

ਇਹ ਪ੍ਰੋਗਰਾਮ ਤੁਹਾਡੇ ਤੱਕ ਸਾਂਝਾ ਪੰਜਾਬ ਗ੍ਰੋਸਰੀ ਸਟੋਰ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਸਾਂਝਾ ਪੰਜਾਬ ਗ੍ਰੋਸਰੀ ਸਟੋਰ ਆਪਣੀਆਂ ਤਿੰਨਾਂ ਲੋਕੇਸ਼ਨਸ ਤੋਂ ਹਫ਼ਤੇ ਦੇ 7 ਦਿਨ ਸੇਵਾ ਪ੍ਰਦਾਨ ਕਰਦੇ ਨੇ। ਇਹਨਾਂ ਦੀ ਪਹਿਲੀ ਲੋਕੇਸ਼ਨ ਦਾ ਫੋਨ ਨੰਬਰ ਹੈ 403-266-5200। ਇਹਨਾਂ ਦੀ ਦੂਜੀ ਲੋਕੇਸ਼ਨ ਦਾ ਪਤਾ ਹੈ 7171-80 Avenue ਨਾਰਥ ਈਸਟ ਕੈਲਗਰੀ। ਸਾਂਝਾ ਪੰਜਾਬ ਦੀ ਤੀਜੀ ਨਵੀਂ ਲੋਕੇਸ਼ਨ ਦਾ ਪਤਾ ਹੈ ਯੂਨਿਟ ਨੰਬਰ 570-65 V ਫੈਲਕਨ ਬ੍ਰਿਜ ਬੁਲੇਵਰਡ ਨਾਰਥ ਈਸਟ ਕੈਲਗਰੀ। ਸਾਂਝਾ ਪੰਜਾਬ ਗ੍ਰੋਸਰੀ ਸਟੋਰ ਕੈਲਗਰੀ।

ਗੈਲਗਰੀਚ ਇੱਕੋ ਇੱਕ ਧਾਰਮਿਕ ਰੇਡੀਓ ਪੰਜਾਬੀ ਰੇਡੀਓ 102.7 FM ਜਿੱਥੇ 24 ਘੰਟੇ 7 ਦਿਨ ਬਹੁਤ ਸਾਰੇ ਧਾਰਮਿਕ ਪ੍ਰੋਗਰਾਮ ਪੇਸ਼ ਕੀਤੇ ਜਾਂਦੇ ਨੇ। ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨ ਲਈ ਤੁਸੀਂ ਪੰਜਾਬੀ ਰੇਡੀਓ 102.7 FM ਨੂੰ 403-238-6667 ਯਾਨੀ 403-238-6667 ਤੇ ਸੰਪਰਕ ਕਰ ਸਕਦੇ ਹੋ। ਸੁਣਦੇ ਰਹੋ ਪੰਜਾਬੀ ਰੇਡੀਓ 102.7 FM।

ਕੈਲਗਰੀਚ ਇੱਕੋ ਇੱਕ ਧਾਰਮਿਕ ਰੇਡੀਓ ਪੰਜਾਬੀ ਰੇਡੀਓ 102.7 FM ਜਿੱਥੇ 24 ਘੰਟੇ 7 ਦਿਨ ਬਹੁਤ ਸਾਰੇ ਧਾਰਮਿਕ ਪ੍ਰੋਗਰਾਮ ਪੇਸ਼ ਕੀਤੇ ਜਾਂਦੇ ਨੇ। ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨ ਲਈ ਤੁਸੀਂ ਪੰਜਾਬੀ ਰੇਡੀਓ 102.7 FM ਨੂੰ 403-238-6667 ਯਾਨੀ 403-238-6667 ਤੇ ਸੰਪਰਕ ਕਰ ਸਕਦੇ ਹੋ। ਸੁਣਦੇ ਰਹੋ ਪੰਜਾਬੀ ਰੇਡੀਓ 102.7 FM ਕੈਲਗਰੀ।

ਇਹ ਪ੍ਰੋਗਰਾਮ ਤੁਹਾਡੇ ਤੱਕ ਸਾਂਝਾ ਪੰਜਾਬ ਗ੍ਰੋਸਰੀ ਸਟੋਰ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਸਾਂਝਾ ਪੰਜਾਬ ਗ੍ਰੋਸਰੀ ਸਟੋਰ ਆਪਣੀਆਂ ਤਿੰਨਾਂ ਲੋਕੇਸ਼ਨਸ ਤੋਂ ਹਫ਼ਤੇ ਦੇ 7 ਦਿਨ ਸੇਵਾ ਪ੍ਰਦਾਨ ਕਰਦੇ ਨੇ। ਇਹਨਾਂ ਦੀ ਪਹਿਲੀ ਲੋਕੇਸ਼ਨ ਦਾ ਫੋਨ ਨੰਬਰ ਹੈ 403-266-5200। ਇਹਨਾਂ ਦੀ ਦੂਜੀ ਲੋਕੇਸ਼ਨ ਦਾ ਪਤਾ ਹੈ 7171-80 Avenue ਨਾਰਥ ਈਸਟ ਕੈਲਗਰੀ। ਸਾਂਝਾ ਪੰਜਾਬ ਦੀ ਤੀਜੀ ਨਵੀਂ ਲੋਕੇਸ਼ਨ ਦਾ ਪਤਾ ਹੈ ਯੂਨਿਟ ਨੰਬਰ 570-65 ਫੈਲਕਨ ਬ੍ਰਿਜ ਬੁਲੇਵਰਡ ਨਾਰਥ ਈਸਟ ਕੈਲਗਰੀ। ਸਾਂਝਾ ਪੰਜਾਬ ਗ੍ਰੋਸਰੀ ਸਟੋਰ ਕੈਲਗਰੀ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਰਿਓ ਬੈਂਕੁਇਟ ਹਾਲ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੇ ਵਿਆਹ ਸ਼ਾਦੀ ਦੇ ਪ੍ਰੋਗਰਾਮ, ਬਰਥਡੇ ਪਾਰਟੀ ਜਾਂ ਹੋਰ ਫੰਕਸ਼ਨ ਸੰਬੰਧੀ ਹਾਲ ਬੁੱਕ ਕਰਨ ਦੀ ਜਾਣਕਾਰੀ ਲੈਣ ਲਈ ਤੁਸੀਂ ਰਿਓ ਬੈਂਕੁਇਟ ਹਾਲ ਨੂੰ 403-633-2000 ਯਾਨੀ 403-633-2000 ਤੇ ਸੰਪਰਕ ਕਰ ਸਕਦੇ ਹੋ। ਰਿਓ ਬੈਂਕੁਇਟ ਹਾਲ ਦਾ ਪਤਾ ਹੈ ਯੂਨਿਟ ਨੰਬਰ 2850 ਹੋਪਵੈਲ ਪਲੇਸ ਨਾਰਥ ਈਸਟ ਕੈਲਗਰੀ।

0: ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਗੁਰਬਾਣੀ ਕੀਰਤਨ ਦੇ ਸਰਵਣ ਲਈ ਅੱਜ ਹੀ ਆਪਣੀਆਂ ਕਾਰਾਂ ਤੇ ਘਰਾਂ ਦੇ ਰੇਡੀਓ ਪੰਜਾਬੀ ਰੇਡੀਓ 102.7 FM ਤੇ ਟਿਊਨ ਕਰੋ। ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਪ੍ਰਸਾਰਿਤ ਗੁਰਬਾਣੀ ਕੀਰਤਨ ਹਰ ਰੋਜ਼ ਸਵੇਰੇ 4 ਤੋਂ 8 ਵਜੇ ਤੱਕ ਤੇ ਸ਼ਾਮ 5 ਤੋਂ 6 ਵਜੇ ਤੱਕ ਰਿਲੇਅ ਕੀਤੇ ਜਾਂਦੇ ਨੇ। ਪੰਜਾਬੀ ਰੇਡੀਓ 102.7 FM ਕੈਲਗਰੀ ਵਿੱਚ ਇੱਕੋ ਇੱਕ ਪੰਜਾਬੀ ਧਾਰਮਿਕ ਰੇਡੀਓ ਹੈ।
1: ਜ਼ਿਆਦਾ ਜਾਣਕਾਰੀ ਲਈ ਕਾਲ ਕਰ ਸਕਦੇ ਹੋ। ਫੋਨ ਨੰਬਰ ਹੈ 403-238-4067 ਜਾਂ ਵਿਜ਼ਿਟ ਕਰੋ ਡਬਲਯੂ ਡਬਲਯੂ ਡਬਲਯੂ

ਰਵ ਸਸ ਕਿਰਨ ਉਧਰ ਸਾਗਰ ਕੋ ਗੰਗ ਤਰੰਗ ਅੰਤ ਕੋ ਪਾਵੇ। ਰੁਦਰ ਧਿਆਨ ਗਿਆਨ ਸਤਿਗੁਣ ਕਹਿ

ਪੌੜੀ ਆਪਣੇ ਆਪ ਸਾਜੀ ਆਪਣੇ ਰਚਨਾ ਦੋਈ ਕੁਦਰਤ ਸਾਜੀ ਇੱਕ ਰਾਸ਼ਨ ਦੇ ਠੋਚਾ ਦਾਤਾ ਕਰਤਾ ਆਪ ਤੂੰ ਤੁਸ ਦੇਵੇ ਕਰੇ ਪਸਾ ਤੂੰ ਜਾਣੋ ਸਭ ਸੇ ਦੇ ਲੈਸ ਹੈ ਜਿੰਦ ਕਵਾਓ ਕਰਿਆ।

ਪੌੜੀ ਨਾਨਕ ਜੀ ਉਪਾਇ ਕਹਿ ਲਿਖਣਾਵੇ ਧਰਮ ਬਹਾਲਿਆ। ਉੱਥੇ ਸੱਚੇ ਹੀ ਸੱਚ ਨੇ ਬੜੇ ਚੁਣਵਾ ਖੇੜੇ ਜਮਾ ਲਿਆ। ਥਾਉਣਾ ਪਾਇਨ ਕੂੜਿਆਰ ਮੋਹ ਕਾਲੇ ਦੋਜਕ ਚਾਲਿਆ। ਤੇਰੇ ਨਾਇਰ ਤੈਸੇ ਜਿਨ ਗਏ ਹਾਰ ਗਏ ਸੇ ਠੱਗਣ ਵਾਲਿਆ। ਲਿਖਣਾ

ਸ਼ਲੋਕ ਮਹਲਾ ਪਹਿਲਾ ਵਿਸਮਾਦ ਨਾਦ ਵਿਸਮਾਦ ਵੇਦ ਸਮਾਦ ਜੀ ਸਮਾ ਭੇਦ ਵਿਸਮਾਦ ਰੂਪ ਸਮਾਦ ਰੰਗ ਵਿਸਮਾਦ ਨਾ ਕਹਿ ਪ੍ਰੇ ਜੰਤ ਵਿਸਮਾਦ ਪੌਣ ਵਿਸਮਾਦ ਪਾਣੀ ਵਿਸਮਾਦ ਅਗਨੀ ਖੇਡੇ ਵਡਾਣੀ ਵਿਸਮਾਦ ਧਰਤੀ ਵਿਸਮਾਦ ਖਾਣੀ ਵਿਸਮਾਦ ਸਾਧ ਲੱਗੇ ਪ੍ਰਾਣੀ ਵਿਸਮਾਦ ਸੰਜੋਗ ਵਿਸਮਾਦ ਵਿਜੋਗ ਵਿਸਮਾਦ ਭੁੱਖ ਵਿਸਮਾਦ ਭੋਗ ਵਿਸਮਾਦ ਸਿਫਤ ਵਿਸਮਾਦ ਸਲਾਹ।

ਪੌੜੀ ਨਦਰ ਕਰੇ ਜੇ ਆਪਣੀ ਤਾਂ ਨਦਰੀ ਸਤਿਗੁਰੂ ਪਾਇਆ। ਇਹ ਜੇ ਬਹੁਤੇ ਜਨਮ ਭਰਮਿਆ ਤਾਂ ਸਤਿਗੁਰ ਸ਼ਬਦ ਸੁਣਾਇਆ। ਸਤਿਗੁਰ ਦੇ ਵਰਦਾਤਾ ਕੋ ਨਹੀਂ ਸਭ ਸੁਣਿਓ ਲੋਕ ਸੁਭਾਇਆ। ਸਤਿਗੁਰ ਮਿਲਿਆ ਸੱਚ ਪਾਇਆ ਜਿਹਨੇ ਵਿੱਚੋਂ ਆਪ ਗਵਾਇਆ। ਜਿਹਨੇ

ਪਛਾੜੇ ਧਰਤੀ ਨਾਲ ਗਾਵਣ ਗੋਵਣੀ ਗਾਵਣ ਗੋਪੀਆਂ ਗਾਵਣ ਕਾਣ ਗਾਵਣ ਸੀਤਾ ਰਾਜੇ ਰਾਮ ਨਿਰਭਉ ਨਿਰੰਕਾਰ ਸਤਨਾਮ ਜਾ ਕਾ ਕੀਆ ਸਕਲ ਜਹਾਨ।

ਪੌੜੀ ਨਾ ਉਤਰਾ ਨਿਰੰਕਾਰ ਹੈ, ਨਾ ਹੀ ਲੈ ਨਰਕ ਨਾ ਜਾਈਏ। ਜਿਉ ਪਿੰਡ ਸਭ ਦਿਸਦਾ ਦੇਖਾ ਜੇ ਅਖਵਾਈਏ, ਜੇ ਲੋੜੇ ਚੰਗਾ ਆਪਣਾ ਕਰ ਪੁਨੋ ਨੀ ਸਦਾਈਏ, ਜੇ ਜਰਵਾਣਾ ਪਰ ਹਰੇ ਜਰ ਵਿਸ ਕਰਿੰਦੀ।

ਪਾਗੋ ਪੇ ਤਾਣਾ ਆਪਣਾ ਕੀਆ ਕਮਾਣਾ ਆਲਮਲ ਖਾਏ ਸਿਰਸ਼ਾਏ ਪਾਈ ਮੂਰਖੰ ਦੇ ਪਤ ਗਵਾਈ ਵਿਣ ਨਾਵੇ ਕਿਸ ਥਾਈ ਨਾ ਪਾਈ ਰਹੇ ਬਿਬਾਣੀ ਮੜੀ ਮਸਾਣੀ ਆਂਦ ਨਾ।

ਸਿੱਖ ਪੰਡਿਤ ਇੱਕ ਮਤ ਹੁਜਤ ਸੰਜੈ ਕਰੇ ਪਿਆਰ। ਧਰਮੀ ਧਰਮ ਕਰੇਗਾ ਵਾਵਹਿ ਮੰਗੈ ਮੋਖ ਦੁਆਰ। ਜਤੀ ਸਦਾਵੈ ਜੁਗਤ ਨਾ ਜਾਣੇ ਛੱਡ ਬੈ ਘਰ ਬਾਰ। ਸਭ ਕੋ ਪੂਰਾ ਆਪੇ ਹੋਵੇ ਘੱਟ।

ਪੌੜੀ ਤੁਰ ਕਰਮ ਜਨਾ ਕੁਦ ਪਾਇਆ ਤਾਂ ਤਿੰਨ ਖਸਮ ਧਿਆਇਆ। ਇੰਨਾ ਜਨਤਾ ਕੇ ਵਾਸ ਕਿਸਨਾ ਤੂੰ ਵੇਖੀ ਜਗ ਦਿਓ ਪਾਇਆ। ਇਕਨਾਂ ਨੂੰ ਤੂੰ ਮੈਂ ਲੱਕਾ ਪੁੱਤ ਦਿਖਵਾਇਆ। ਗੁਰ ਕਿਰਪਾ ਦੇ ਜਾਣਿਆ ਜਿੱਥੇ ਤੂੰ ਦਿਆ ਬੁਝਾਇਆ। ਸਹਿਜੇ ਹੀ ਸੱਚ ਸਮਾਇਆ, ਸਹਿਜੇ ਹੀ ਸੱਚ ਸਮਾਇਆ।

0: ਜੇ ਮਤ ਗਈ ਜੈ ਦੇਵ ਜੇ ਮਤ ਨਾਮੇ ਸੁਮਾਈ ਜੇ ਮਤ ਰੋਚਣ ਚਿਤ ਭਗਤ ਕਬੀਰੇ ਜਾਣੀ ਰੁਕ ਮਾਂਗਦ ਕਰਤੂਤ ਰਾਮ ਜੰਪੋ ਨਿਤ ਪਾਈ ਅਮਰੀਕ ਪ੍ਰਹਿਲਾਦ ਸਰਨ ਗੋਬਿੰਦਗਤ ਪਾਈ ਤੈਂ ਲੋਭ ਕ੍ਰੋਧ ਤ੍ਰਿਸ਼ਨਾ ਤਜੀ ਸੋ ਮਤ ਜਲ ਜਾਣੀ ਜੁਗਤ ਗੁਰ ਅਮਰਦਾਸ ਨਿਜ ਭਗਤ ਹੈ ਦੇਖ ਦਸ ਪਾਵੋ ਮੁਕਤ
1: ਜਪ ਤਪ ਸਤ ਸੰਤੋਖ ਪਿਖ

0: ਪਰ ਦਰਿਆ ਪਰ ਗੁਡਵੰਤੇ ਤਾਰੇ ਨਾਨਕ ਕੁੱਲ ਨਿਮਲ ਉਤਰਿਓ ਗੁਣ ਕਰਤਾ ਰੈ ਉਚਰੈ ਗੁਰ ਅਮਰਦਾਸ ਜਿਨ ਸੇਵਿਓ ਤਿਨ ਦੁੱਖ ਦਰਿਦਰ ਪਰ ਹਰ ਪਰੈ ਗੁਰ ਅਮਰਦਾਸ ਜਿਨ ਸੇਵਿਓ ਤਿਨ ਦੁੱਖ ਦਰਿਦਰ ਪਰ ਹਰ ਪਰੈ
1: ਚਰਨ ਤਾ ਪਰ ਸਕਿਆ ਥ ਚਰਨ ਗੁਰ ਅਮਰ ਪਵਲ ਰੈ ਹੱਥ ਤਾਂ ਪਰ ਸਕਿਆ ਥ ਹੱਥ ਲੱਗੈ ਗੁਰ ਅਮਰ ਪਹਿ ਜਿਹੀ ਤਾਂ ਪਰ ਸਕਿਆ ਥ ਜਿਹੀ ਗੁਰ ਅਮਰ ਪਣੀਜੈ ਨੈਣ ਤਾਂ ਪਰ ਸਕਿਆ ਥ ਨੈਣ ਗੁਰ ਅਮਰ ਪਖਿਜੈ ਸ਼ਰਵਣ ਤਾਂ ਪਰ ਸਕਿਆ ਥ ਸ਼ਰਵਣ ਗੁਰ ਅਮਰ ਸੁਣੀਜੈ ਸਕਿਆਥ ਸੋ ਹੀਓ ਜਿਤ ਹੀ ਬਸੈ ਗੁਰ ਅਮਰਦਾਸ ਨਿਜ ਜਗਤ ਪਿਤ ਸਕਿਆਥ ਸੋ ਸਿਰ ਜਾਲ ਪਣੈ ਜੋ ਸਿਰ ਨਿਵੈ ਗੁਰ ਅਮਰ ਨਿਤ ਸਕਿਆਥ ਸੋ ਸਿਰ ਜਾਲ ਪਣੈ ਜੋ ਸਿਰ ਨਿਵੈ ਗੁਰ ਅਮਰ ਨਿਤ

ਕੰਨ ਹਰ ਬੂੰਦ ਬਸੋ ਰੋਮਾਵਲ, ਕੁਸਮ ਬਸੰਤ ਗਨੰਤ ਨਾ ਆਵੈ। ਰਵ ਸਸ ਕਿਰਨ ਉਦਰ ਸਾਗਰ ਕੋ, ਗੰਗ ਤਰੰਗ ਅੰਤ ਕੋ ਪਾਵੈ। ਰੁਦਰ ਗਿਆਨ ਧਿਆਨ ਸਤਿਗੁਰ ਕੈ, ਕਬਜਨ ਭਾ

0: ਤੈਂ ਪੜਿਓ ਇੱਕ ਮਨ ਧਰਿਓ ਇੱਕ ਕਰ ਇੱਕ ਪਛਾਣਿਓ ਨੈਣ ਬੈਨ ਮੋਹ ਇੱਕ ਇੱਕ ਦੋਏ ਠਾਏ ਨਾ ਜਾਣਿਓ ਸੁਪਨ ਇੱਕ ਪ੍ਰਤੱਖ ਇੱਕ ਇੱਕ ਸਮੇ ਲੀਨੋ ਤੀਸ ਇੱਕ ਅਰ ਪੰਜ ਸਿੱਧ ਪੈਂਤੀਸ ਨਾ ਖੀਨੋ ਇੱਕੋ ਜੇ ਲੱਖ ਲੱਖੋਂ ਅਲੱਖ ਹੈ ਇੱਕ ਇੱਕ ਕਰ ਵਰਨਿਓ ਗੁਰ ਅਮਰਦਾਸ ਜਲ ਪਣੈ ਤੂੰ ਇੱਕ ਲੋੜ ਹੈ ਇੱਕ ਮੰਨਿਓ
1: ਗੁਰੂ ਗੁਰੂ ਗੁਰ ਕਰ ਮਨ ਵੇ ਤਾਰਨ ਤਰਨ ਸਮਰੱਥ।

ਤਿੰਨਰ ਦੁੱਖ ਨਹਿ ਭੁੱਖ ਤੇ ਨਰ ਨੇ ਧਨ ਨਹੁ ਕਹੀਐ ਤਿੰਨਰ ਸੋਕ ਨਹੁ ਹੁਐ ਤੇ

0: ਸਨ ਜਿਹੇ।
1: ਬਾਰਿਸ਼ ਕਰਦਾ ਹੈ ਨੇ ਸਿੱਧ ਸਨ।

0: ਸੱਚ ਨਾਮ ਕਰਤਾਰ ਸੋਧੜੇ ਨਾਨਕ ਸੰਗ ਰਹਿਓ ਹੋ ਤਾਤੇ ਅੰਗਦ ਲਹਿਣਾ ਪ੍ਰਗਟ ਤਾਸ ਚਰਨੇ ਲਿਵ ਰਹਿਓ ਤਿਤ ਕੁਲ ਗੁਰ ਅਮਰਦਾਸ ਆਸਾ ਨਿਵਾਸ ਤਾਸ ਗੁਣ ਕਵਣ ਵਖਾਣੋ ਜੋ ਗੁਣ ਲਖ ਅਗਮ ਤਿਨੇ ਗੁਣ ਅੰਤ ਨਾ ਜਾਣੋ ਬੋਥਿਓ ਵਿਧਾਤੇ ਨਿਰਮਯੋ ਸਭ ਸੰਗਤ ਕੁਲ ਉਧਰਨ ਗੁਰ ਅਮਰਦਾਸ ਕੀਰਤ ਕਹੇ ਤ੍ਰਾਹੇ ਤ੍ਰਾਹੇ ਤੋ ਪਾ ਸ਼ਰਨ
1: ਕਨ ਹਰ ਬੂੰਦ ਬਸੋਰੋ ਮਾਵਲ ਕੁਸਮ ਬਸੰਤ ਗਣੰਤ ਨਾ ਆਵੈ ਰਵ ਸਸ ਕਿਰਨ ਉਧਰ ਸਾਗਰ ਕੋ ਗੰਗ ਤਰੰਗ ਅੰਤ ਕੋ ਪਾਵੈ ਰੁਦ੍ਰ ਧਿਆਨ ਗਿਆਨ ਸਤਿਗੁਰ ਕੇ ਕਬ ਜਨ ਭਲ ਉਣਹ ਜੋ ਗਾਵੈ ਪੱਲੇ।

ਨਾਮ ਕਿਤ ਸੰਸਾਰੇ, ਕਿਰਨ ਲਵ ਸੁਰ ਤਰ ਸਾਖੈ, ਉੱਤਰ ਦੱਖਣ ਪੁਬ ਦੇਸ਼ ਪਸ਼ਚਿਮ ਜਸ ਭਾਖੈ, ਜਨਮ ਤਾਂ ਇਹੋ ਸਖੇ ਹੱਥ ਜਿਤ ਨਾਮ

ਸਤ ਸੂਰੋ ਸੀਲ ਬਲਵੰਤ ਸਤ ਭਾਏ ਸੰਗਤ ਸਗਨ ਗਰੂ ਮਤ ਨਿਰਵੈਰ ਲੀਣਾ ਜਿਸ ਤੀਰਜ ਤੁਰ ਤਵਲ ਤੁਜਾ ਸੇਤ ਬੈਕੁੰਠ ਬੀਣਾ ਪਰਸੇ ਸੰਤ ਪਿਆਰ ਜਿਹੇ ਕਰਤਾਰੇ ਸੰਜੋਗ ਸਤ

ਸੋ ਕਹੋ ਟਲ ਗੁਰ ਸੇਵੀਐ ਅਹਨਿਸ ਸਹਿਜ ਸੁਭਾਇ ਦਰਸਨ ਪਰਸਿਐ ਗੁਰੂ ਕੈ ਜਨਮ ਮਰਨ ਦੁਖ ਜਾਇ ਹੋਵੈ ਸਿਫਤ ਖਸਮ ਦੀ ਨੂਰ ਅਰਸਹ ਕੁਰਸਹ ਚਟੀਐ ਤੁਧ ਡਿਠੇ ਸੱਚੇ ਪਾਤਸ਼ਾਹ ਮਾਲ ਜਨਮ ਜਨਮ ਦੀ ਕਟੀਐ ਸੱਜਣ ਸੱਚਾ ਪਾਤਸ਼ਾਹ ਹੋ ਸਿਰ ਸਾਂ ਜਿਸ ਪਾਸ ਬੈਠਿਆ ਸੋਹੀਐ ਸਭਨਾ ਦਾ ਵੇਸਾ ਸੱਜਣ ਸੱਚਾ ਪਾਤਸ਼ਾਹ ਹੋ ਸਿਰ ਸਾਹਾਂ ਦਾ ਜਿਸ ਪਾਸ ਬੈਠਿਆ ਸੋਹੀਐ ਸਭਨਾ ਦਾ ਵੇਸਾ ਸਤਿ ਨਾਮ

ਜੈਤਸਰੀ ਮਹੱਲਾ ਚੌਥਾ ਘਰ ਪਹਿਲਾ ਚੌਪਦੇ ਇੱਕ ਓਅੰਕਾਰ ਸਤਿਗੁਰ ਪ੍ਰਸਾਦਿ

ਗੁਰ ਹੱਥ ਧਰਿਓ ਮੇਰਾ ਮਾਥਾ, ਜਨਮ ਜਨਮ ਕੇ ਕਿਲ ਬਿਖ ਦੁੱਖ ਉਤਰੇ।

ਗੁਰ ਹੱਥ ਧਰਿਓ ਮੇਰਾ ਮਾਥਾ, ਜਨਮ ਜਨਮ ਕੇ ਕਿਲ ਬਿਖ ਦੁਖ ਉਤਰੇ, ਗੁਰ ਨਾਮ ਦੀ ਓਰਿਨ ਲਾਥਾ।

ਹਮ ਅੰਦੋਲੇ ਕਾਉ ਗੋਰੇ ਅੰਚਲ ਦੀਜਾ ਜਨ ਨਾਨਕ ਚਲ ਹੈ ਮਿਲਨ ਥਾ।

ਪੌੜੀ ਸਤਿਗੁਰ ਵਿਟੋਂ ਵਾਰੇ ਤੇ ਮਿਲਿਆ ਖਸਮ ਸਮਾਲਿਆ ਜਿੰਕਰ ਉਪਦੇਸ਼ ਗਿਆਨ ਜਿੰਦਿਆ ਨੀ ਨੇਤਰੀ ਜਗਤ ਨੇ ਹਾਲਿਆ ਖਸਮ ਛੋੜ ਦੂਜੇ ਲੱਗੇ ਡੁੱਬੇ ਸੇਵਣ ਜਾ ਰਿਹਾ ਸਤਿਗੁਰ ਹੈ ਬੋਝ ਥਾ ਵਿਰਲੇ ਕਿਨੇ।

ਪੌੜੀ ਕੱਪੜ ਰੂਪ ਸੁਹਾਵਣਾ ਛੱਡ ਦੁਨੀਆਂ ਅੰਦਰ ਜਾਵਣਾ ਮੰਦਾ ਚੰਗਾ ਆਪਣਾ ਆਪੇ ਹੀ ਕੀਤਾ ਪਾਵਣਾ ਹੁਕਮ ਕੀਏ ਮਨ ਭਾਵਦੇ ਰਾਹੀਂ ਭੀੜਿਆ ਗਿਆ ਜਾਵਣਾ ਨੰਗਾ ਦੋਜਕ ਚੱਲਿਆ ਤਾਂ ਦਿਸੇ ਖਰਾ ਡਰਾਵਣਾ ਕਰ ਔਗਣ ਪਛੋਤਾਵਣਾ।

0: ਪੌੜੀ ਸਾਹਿਬ ਹੋਏ ਦਿਆਲ ਕਿਰਪਾ ਕਰੇ ਤਾਂ ਸਾਈ ਕਾਰ ਕਰਾਈ ਸੀ। ਸੋ ਸੇਵਕ ਸੇਵਾ ਕਰੇ ਜਿਸ ਨੂੰ ਹੁਕਮ ਮਨਾਏ ਸੀ, ਹੁਕਮ ਮੰਨਿਆ ਹੋਵੇ ਪ੍ਰਵਾਨ ਤਾਂ ਖਸਮੇ ਕਾ ਮਹਿਲ ਪਾਏ ਸੀ। ਖਸਮੇ ਭਾਵੇ ਸੋ ਕਰੇ ਮਨੋ ਚੰਦਿਆ ਸੋ ਫਲ ਪਾਏ ਸੀ, ਤਾਂ ਦਰਗਹਿ ਪੈਦਾ ਜਾਏ ਸੀ, ਤਾਂ ਦਰਗਹਿ ਪੈਦਾ ਜਾਏ ਸੀ।
1: ਰਾਮ ਕਲੀ ਮਹੱਲਾ ਤੀਜਾ ਆਨੰਦ।

ਬੋਲੋ ਜੀ ਵਾਹਿਗੁਰੂ। ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਏ ਵਾਰ। ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ। ਪ੍ਰਥਮ ਭਗਵਤੀ ਸਿਮਰ ਕੈ ਗੁਰ ਨਾਨਕ ਲਈ ਧਿਆਏ।

ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈ ਹੈ ਜਿਸ ਡਿੱਠੇ ਸਭ ਦੁੱਖ ਜਾਏ ਤੇਗ ਬਹਾਦਰ ਸਿਮਰਿਆ ਘਰ ਨੌ ਨਿਦਾ ਵੈ ਧਾਏ ਸਭ ਥਾਈ ਹੋਏ ਸਹਾਏ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ

ਚਾਲੀਆਂ ਮੁਕਤਿਆਂ ਹੱਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਗ ਚਲਾਈ ਤੇਗ ਵਾਹੀ ਦੇਖ ਕੇ ਅਣ ਡਿੱਠ ਕੀਤਾ

ਬੜੀ ਸ਼ਰਧਾ ਅਤੇ ਭਾਵਨਾ ਨਾਲ ਮਨਾ ਰਹੀਆਂ ਹਨ। ਜਥਾ ਸ਼ਕਤ ਭੇਟਾਵਾਂ

ਘਰੋ ਸਿੱਖੀ ਸਿਦਕ ਭਰੋਸਾ ਨਾਮ ਦਾਨ ਬਖਸ਼ਣਾ ਸ਼ੁਭ ਭਾਵਨਾਵਾਂ ਪੂਰੀਆਂ ਕਰਨੀਆਂ ਯਤ

ਪੌੜੀ ਸਤਿਗੁਰ ਵੱਡਾ ਘਰ ਸਲਾਹੀਏ ਜਿਸ ਵਿੱਚ ਵੱਡੀਆਂ ਵਡਿਆਈਆਂ ਸਹਿ ਮੇਲੇ ਤਾਂ ਲਦਰੀਆਂ ਆਈਆਂ ਜਾਂ ਸੁਭਾਣਾ ਤਾਂ ਮਨ ਵਸਾਈਆਂ ਕਰ ਹੁਕਮ ਮਸਤਕ ਹੱਥ ਧਰ ਵਿੱਚੋਂ ਮਾਰ।

ਭਾਂਡ ਨਿਮੀ ਹੈ ਭੰਡ ਮੰਗਣ ਵੀ ਆਹੋ ਭੰਡੋ ਵੇ ਦੋਸਤੀ ਭੰਡੋ ਚੱਲੇ ਰਾਹ ਭੰਡ ਮੂਹਾ ਭੰਡ ਭਾਲੀਐ ਭਾਂਡੋ ਬੰਦਾਨ ਸੋ ਕਿਉਂ ਮੰਦਾ ਆਖੀਏ ਚ ਜੰਮੇ ਰਾਜਾਨ ਭੰਡੋ ਹੀ ਭੰਡ ਉਪਜੈ ਭੰਡੇ ਬਾਜ ਨਾ ਕੋਏ ਨਾਨਕ ਭੰਡੇ ਬਾਹਰਾ ਏਕੋ ਸੱਚਾ ਸੋਏ ਜਿਤ ਮੁਕਸ ਦਾ ਸਾਲਾ ਹੀ ਹੈ ਭਾਗਾ ਰਤੀ ਚਾਰ ਨਾਨਕ ਤੇ ਮੁਖ ਉਜਲੇ ਤਿਤ ਸੱਚੈ ਦਰਬਾਰ ਪੌੜੀ ਸਭ ਕੋ ਆਖੇ ਆਪਣਾ।

ਪੌੜ ਜਿਤ ਸੇਵੇ ਸੁਖ ਪਾਈਏ ਸੋ ਸਾਹਿਬ ਦਾ ਸੰਭਾਲੀਏ ਜਿਤ ਕੀਤਾ ਪਾਈ ਆਪਣਾ ਸਾ ਕਾਲ ਪੁਰੀ ਕਿਉਂ ਘਾਲੀਐ ਮੰਦਾ ਮੂਲ ਨਾ ਕੀਚੇ ਦੇਹ ਲੰਮੀ ਨਦਰ ਨਿਹਾਲੀਐ ਜੋ ਸਾਹਿਬ ਨਾਲ ਨਹਾਰੀਐ ਤੇਵੇ ਹੈ ਪਾਸਾ ਢਾਲੀਐ ਕਿਛ ਲਾਹੇ ਉੱਪਰ ਘਾਲੀਐ।

ਕੌੜੀ ਚਾਕਰ ਲੱਗੇ ਚਾਕਰੀ ਚੱਲੇ ਖਸਮੇ ਪਾਏ ਹੁਰਮਤ ਸੁਣੋ ਅਗਲਿਓ ਵਜੋ ਬੇਦੁਣਾ ਖਾਏ ਖਸਮੇ ਕਰੇ ਬਰਾਬਰੀ ਫਿਰ ਗੈਰ ਤੰਦਰ ਪਾਏ ਵਜੋ ਗਵਾਏ ਅਗਲਾ ਮੋਹੇ ਮੋਹੇ ਪਾਣਾ ਖਾਏ।

ਬੜੇ ਨਾਨਕ ਅੰਤਰ ਜਪ ਰਿਹਾ ਤਾਂ ਕਿ ਪਾਲਾ ਵਾ ਆਪ ਕਰਾਏ ਸਾਖੀ ਫਿਰ ਆਪ ਕਰਾਏ ਮਾ ਇੱਕ ਨਾ ਗਲੀ ਜੰਜੀਰੀਆ ਕੁੜੀ ਚਰੇ ਬਸਿਆ ਆਪ ਕਰਾਏ ਕਰੇ ਆਪ ਹੋ ਕੈਸੋ ਕਰੀ ਪੁਕਾਰ ਨਾਨਕ ਕਰਨਾ ਜਿਨ ਕੀਆ।

0: ਵਾਹਿਗੁਰੂ ਜੀ ਕੀ ਫਤਿਹ।
1: ਪੌੜੀ ਵੱਡੇ ਕੀਆਂ ਬੜਿਆਈਆਂ ਕਿਛ ਕਹਿਣਾ ਕਹਿ ਨਾ ਜਾਏ, ਸੋ ਕਰਤਾ ਕਾਦਰ ਕਰੀਮ ਦੇ ਜੀ ਅਰਜ ਸੰਭਾਹੇ ਸਾਈ ਕਰ ਕਮਾਵਣੇ ਤੁਰ।

0: ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
1: ਬੋਲੋ ਜੀ ਵਾਹਿਗੁਰੂ, ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਉਤੀ ਜੀ ਸਹਾਇ, ਵਾਰ ਸ੍ਰੀ ਭਗਉਤੀ ਜੀ ਕੀ ਪਾਤਸ਼ਾਹੀ ਦਸਵੀਂ, ਪ੍ਰਥਮ ਭਗਉਤੀ ਸਿਮਰ ਕੈ ਗੁਰ ਨਾਨਕ ਲਈ ਧਿਆਇ, ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਇ, ਅਰਜਨ ਹਰ ਗੋਬਿੰਦ ਨਾਮ ਸਿਮਰੋ ਸ੍ਰੀ ਹਰ ਰਾਇ, ਸ੍ਰੀ ਹਰ ਕ੍ਰਿਸ਼ਨ ਧਿਆਈਐ ਜਿਸ ਡਿੱਠੇ ਸਭ ਦੁੱਖ ਜਾਏ, ਤੇਗ ਬਹਾਦਰ ਸਿਮਰੈ ਘਰ ਨਉ ਨਿਧ ਆਵੈ ਤਾਇ, ਸਭ ਥਾਈ ਹੋਇ ਸਹਾਇ, ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ, ਸਭ ਥਾਈ ਹੋਇ ਸਹਾਇ, ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ,

ਮੁਕਤਿਆਂ ਹੱਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਗ ਚਲਾਈ ਤੇ ਗਵਾਹੀ ਦੇਖ ਕੇ ਅਣ ਡਿੱਠ ਕੀਤਾ ਤਿੰਨਾਂ ਪਿਆਰਿਆਂ ਸਤਿਆਰਿਆਂ ਦੀ ਕਮਾਈ ਦਾ।

ਜਿੰਨਾ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲੁਹਾਈਆਂ ਚਰਖੜੀਆਂ ਤੇ ਚੜੇ ਆਰਿਆਂ ਨਾਲ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਹੀ ਤਨਾਂ ਦੀ ਕਮਾਈ ਦਾ ਤਿਆਂ

ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵੀ ਛੋੜਿਆ ਗਿਆ ਹੈ, ਖੁੱਲ੍ਹੇ ਦਰਸ਼ਨ ਦੀਦਾਰ

ਦੇ ਨਾਲ ਮਨਾ ਰਹੀਆਂ ਹਨ। ਯਤਾ ਸ਼ਕਤ ਪੇਟਾਵਾਂ ਹਾਜ਼ਰ ਕਰ ਰਹੀਆਂ ਹਨ ਅਤੇ ਸ਼ਾਮ ਨੂੰ ਦੀਪਮਾਲਾ ਕਰ ਰਹੀਆਂ ਹਨ। ਸਤਿਗੁਰੂ ਜੀ ਆਓ, ਕਿਰਪਾ ਕਰਨੀ, ਮਿਹਰਾਮਤ ਕਰਨੀ, ਸਰਬੱਤ ਸਾਧ ਸੰਗਤ ਦੀ ਹਾਜ਼ਰੀ, ਤਿਲ ਫੁੱਲ ਭੇਟਾ ਦਰ ਪ੍ਰਵਾਨ ਕਰਨੀ, ਆਪਣੇ ਦਾਰਾਂ ਕਰਾਂ ਸਿੱਖੀ ਸਿੱਧਕ ਭਰੋਸਾ, ਨਾਮ ਦਾਨ ਬਖਸ਼ਣਾ, ਸ਼ੁਭ ਭਾਵਨਾਵਾਂ ਪੂਰੀਆਂ ਕਰਨੀਆਂ, ਯਾਤਰਾ ਸਫਲਾ ਕਰਨੀ। ਹੇ ਨਮਾਣਿਆਂ ਦੇ ਮਾਣ, ਨੇਤਾਣਿਆਂ ਦੇ ਤਾਣ, ਨੇਓਟਿਆਂ ਦੀ ਓਟ, ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ ਆਓ, ਧੰਨ ਧੰਨ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ, ਆਪ ਜੀ ਦੇ ਹਜ਼ੂਰ ਸ਼ਬਦ ਚੌਂਕੀ ਆਸਾ ਦੀ ਵਾਰ ਦੇ ਭੋਗ ਜੀ ਕੀ ਅਰਦਾਸ, ਭੁੱਲ ਚੁੱਕ ਮੁਆਫ ਕਰਨੀ, ਸਿੱਖ ਪੜ੍ਹਦੇ ਸੁਣਦੇ ਸਰਬੱਤ ਲਾਹੇ ਬੰਦ ਹੋਵਨ, ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ

ਗੁਰ ਹੱਥ ਧਰਿਓ ਮੇਰਾ ਮਾਥਾ, ਜਨਮ ਜਨਮ ਕੇ ਕਿਲ ਬਿਖ ਦੁੱਖ ਉਤਰੇ, ਗੁਰ ਨਾਮ ਦਿਓ ਰਿਣ ਲਾਥਾ, ਮੇਰੇ ਮਨ ਭਾਜ ਰਾਮ ਨਾਮ, ਸਭ ਅਰਥਾਂ ਗੁਰ ਪੂਰੈ ਹਰ ਨਾਮ ਦ੍ਰਿੜਾਇਆ, ਬਿਨ ਨਾਵੈ ਜੀਵਨ ਬਿਰਥਾ, ਰਹਾਉ ਬਿਨ ਗੁਰ ਮੂੜ ਭਏ ਹੈ ਮਨ ਮੁਖ, ਤੇ ਮੋਹ ਮਾਇਆ ਨਿਤ ਫਾਥਾ, ਤਿਨ ਸਾਧੂ ਚਰਨ ਨਾ ਸੇਵੇ ਕਬਹੂ, ਤਿਨ ਸਭ ਜਨਮ ਅਕਥਾ, ਜਿਨ ਸਾਧੂ ਚਰਨ ਸਾਧ ਪਗ ਸੇਵੇ, ਤਿਨ ਸਫਲ ਉਹ ਜਨਮ ਸਨਾਥਾ, ਮੋਕਉ ਕੀਜੈ ਦਾਸ ਦਾਸ ਦਾਸਨ ਕੋ, ਹਰ ਦਇਆ ਧਾਰ ਜਗਨਨਾਥਾ।

0: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਪਰਮਜੀਤ ਪਲਾਹਾ ਡਿਜਾਰਡਿਨ ਇੰਸ਼ੋਰੈਂਸ ਏਜੰਟ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ।
1: ਇਹਨਾਂ ਤੋਂ ਕਿਸੇ ਤਰ੍ਹਾਂ ਦੀ ਇੰਸ਼ੋਰੈਂਸ ਜਿਵੇਂ ਲਾਈਫ, ਡਿਸੇਬਿਲਿਟੀ, ਆਟੋ, ਹੋਮ, ਮੋਟਰਬਾਈਕ, ਬੋਟ ਅਤੇ ਹੋਰ ਬਿਜ਼ਨਸ ਇੰਸ਼ੋਰੈਂਸ ਬਾਰੇ ਜਾਣਕਾਰੀ ਲੈਣ ਲਈ ਤੁਸੀਂ ਪਰਮਜੀਤ ਪਲਾਹਾ ਜੀ ਨੂੰ 403-554-4444
0: ਯਾਨੀ 403-554-4444 ਤੇ ਸੰਪਰਕ ਕਰ ਸਕਦੇ ਹੋ। ਪਰਮਜੀਤ ਪਲਾਹਾ ਜੀ ਦੇ ਆਫਿਸ ਦਾ ਪਤਾ ਹੈ ਯੂਨਿਟ ਨੰਬਰ 210 23 32nd ਐਵਨਿਊ ਨਾਰਥ ਈਸਟ ਕੈਲਗਰੀ।
2: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਸੁੰਦਰ ਲੰਬਰ ਇੰਡਸਟਰੀਜ਼ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਤੁਸੀਂ ਫੁੱਲ ਹਾਊਸ ਲੰਬਰ ਪੈਕੇਜ, ਬੇਸਮੈਂਟ ਤੇ ਗਰਾਜ ਮਟੀਰੀਅਲ ਦੇ ਨਾਲ ਨਾਲ ਸੀਟਰ ਤੇ ਫੈਂਸ ਦੇ ਸਮਾਨ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ 403-433-5555 ਯਾਨੀ 403-433-5555 ਤੇ ਸੰਪਰਕ ਕਰ ਸਕਦੇ ਹੋ। ਸੁੰਦਰ ਲੰਬਰ ਇੰਡਸਟਰੀਜ਼ ਦਾ ਪਤਾ ਹੈ 3501 23rd ਸਟਰੀਟ ਨਾਰਥ ਈਸਟ ਕੈਲਗਰੀ।
0: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ HMP ਕਸਟਮ ਕੈਬਨਿਟਸ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਹੋਰ ਜਾਣਕਾਰੀ ਲਈ ਪਾਲ ਸੇਖੋਂ ਜੀ ਨੂੰ 403-829-5000 ਜਾਂ ਫਿਰ 403-719-4947 ਤੇ ਸੰਪਰਕ ਕਰ ਸਕਦੇ ਹੋ। HMP ਕਸਟਮ ਕੈਬਨਿਟਸ ਲਿਮਿਟਿਡ ਦਾ ਪਤਾ ਹੈ ਯੂਨਿਟ ਨੰਬਰ 11 2316 ਐਵਨਿਊ ਨਾਰਥ ਈਸਟ ਕੈਲਗਰੀ।
2: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਪਾਠ ਪੂਜਾ ਵਾਲਿਆਂ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਕੋਲ ਧਾਰਮਿਕ ਆਡੀਓ ਅਤੇ ਵੀਡੀਓ, ਰੇਡੀਓ, ਧਾਰਮਿਕ ਵਾਲ ਹੈਂਗਿੰਗਸ, ਸ਼ਸਤਰ, ਕਕਾਰ, ਮਿਊਜ਼ਿਕ ਇੰਸਟਰੂਮੈਂਟਸ ਜਿਵੇਂ ਢੋਲ, ਹਾਰਮੋਨੀਅਮ, ਤਬਲਾ, ਤੂੰਬੀ ਅਤੇ ਹਰ ਤਰ੍ਹਾਂ ਦੇ ਪੂਜਾ ਦੇ ਸਮਾਨ ਦੀ ਜਾਣਕਾਰੀ ਲਈ ਕਾਲ ਕਰੋ 403-768-1681 403-768-1681। ਇਹਨਾਂ ਦਾ ਪਤਾ ਨੋਟ ਕਰੋ ਯੂਨਿਟ ਨੰਬਰ 1120-4150-109th Avenue, ਨਾਰਥ ਈਸਟ ਕੈਲਗਰੀ।

ਨਿਰੰਕਾਰ ਦੀ ਯਾਦ ਵਿੱਚ ਜੁੜਿਆ ਰਹਿੰਦਾ ਹੈ। ਕਿਸੇ ਨਾ ਹੱਸਦਾ ਖੇਡਦਾ ਨਹੀਂ। ਵਿਆਸ ਜੀ ਨੂੰ ਆਖ ਰਹੀ ਹੈ ਆਪਣੇ ਪਤੀ ਨੂੰ, ਆਪਾਂ ਸੰਸਾਰ ਵਿੱਚ ਤੱਕਿਆ ਹੈ ਨਾ, ਮਾਵਾਂ ਨੂੰ ਪੁੱਤਰ ਬੜੇ ਹੀ ਪਿਆਰੇ ਹੁੰਦੇ ਨੇ।

ਵੀ ਵਿਆਸ ਰਿਸ਼ੀ ਨੂੰ ਆਖ ਰਹੀ ਹੈ, ਪੁੱਛੋ ਤੇ ਇਸ ਦੇ ਕੋਲੋਂ ਇਹਨੇ ਏਡੀ ਛੋਟੀ ਉਮਰ ਦੇ ਵਿੱਚ ਕਿਉਂ ਸੰਸਾਰ ਦਾ ਮੋਹ ਤਿਆਗ ਦਿੱਤਾ ਹੈ। ਵਿਆਸ ਜੀ ਗਏ, ਪੁੱਤਰ

ਤੁਸੀਂ ਸੁਣੋਗੇ ਤੇ ਹਿਰਦਾ ਕੰਬ ਜਾਵੇਗਾ। ਇਸ ਜਨਮ ਤੋਂ ਪਹਿਲਾਂ ਮੈਂ 84 ਲੱਖ ਜੂਨ ਭੁਗਤ ਕੇ ਆਇਆ। 84 ਲੱਖ ਜੂਨ ਦੇ ਇੱਕ ਇੱਕ ਘੜੀ ਇੱਕ ਇੱਕ ਪਲ ਮੈਨੂੰ ਯਾਦ ਹੈ। ਬਿਆਸ ਜੀ ਆਖਣ ਲੱਗੇ, ਵੇ ਪੁੱਤਰ ਇੱਕ ਦੋ ਘੜੀਆਂ ਮੈਨੂੰ ਵੀ ਸੁਣਾ ਤੇ ਆਓ ਸਤਸੰਗੀਓ ਤੱਕ ਲਈਏ, ਜੋ ਨਾਮ ਨਹੀਂ ਜਪਦਾ ਕਿਵੇਂ ਦੁਨੀਆਂ ਵਿੱਚ ਪੈਂਦਾ ਹੈ। ਸੁਖਦੇਵ ਜੀ ਦੱਸ ਰਹੇ ਨੇ, ਆਖਣ ਲੱਗੇ, ਬਾਪੂ ਪਹਿਲੇ ਜਨਮ ਦੇ ਵਿੱਚ ਮੈਂ ਕੁੱਤਾ ਬਣ ਗਿਆ। ਚਰਸਤੇ ਦੇ ਵਿੱਚ ਬੈਠਾ ਸਾਂ, ਕਿਸੇ ਅਣਜਾਣ ਨੇ ਮੇਰੇ ਸਿਰ ਦੇ ਵਿੱਚ ਪੱਥਰ ਮਾਰਿਆ, ਮੇਰੇ ਸਿਰ ਦੇ ਵਿੱਚ ਜ਼ਖਮ ਹੋ ਗਿਆ। ਇੰਨਾ ਗਹਿਰਾ ਜ਼ਖਮ

ਜਾ ਜਨਮ ਮੇਰਾ ਖੋਤੇ ਦਾ ਹੋ ਗਿਆ। ਕੁਮਾਰਾਂ ਦੇ ਘਰ ਮੈਂ ਜਨਮ ਲਿਆ ਤੇ ਇਹਨਾਂ ਕੁਮਾਰਾਂ ਨੇ ਮੈਨੂੰ ਧੋਬੀਆਂ ਕੋਲ ਵੇਚ ਦਿੱਤਾ। ਆ ਸੁਖਦੇਵ ਮੁਨੀ ਆਪਣੇ ਪਿਤਾ ਨੂੰ ਪਿਛਲੇ ਜਨਮ ਦੀਆਂ ਗੱਲਾਂ ਦੱਸਦਾ ਹੈ। ਧੋਬੀਆਂ ਦੇ ਕੋਲ ਮੈਨੂੰ ਵੇਚ ਦਿੱਤਾ, ਧੋਬੀ ਬਹੁਤ ਸਾਰਾ ਭਾਰ ਮੇਰੇ ਤੇ ਲੱਦ ਦੇ, ਕੱਪੜਿਆਂ ਦੀਆਂ ਪੰਡਾਂ ਰੱਖ ਕੇ ਨਦੀ ਦੇ ਉੱਤੇ ਧੋਣ ਵਾਸਤੇ ਲੈ ਜਾਂਦੇ। ਕੱਪੜੇ ਧੋ ਕੇ ਫਿਰ ਵਾਪਸ ਮੇਰੇ ਤੇ ਪੰਡਾਂ ਲੱਦ ਦੇ ਤੇ ਘਰ ਲੈ ਆਉਂਦੇ। ਕੰਮ ਮੇਰੇ ਕੋਲੋਂ ਜ਼ਿਆਦਾ ਕਰਾਉਂਦੇ ਤੇ ਖਾਣ ਵਾਸਤੇ ਮੈਨੂੰ ਕੱਟ ਦਿੰਦੇ। ਖਾਣਾ ਵੀ ਮੈਨੂੰ ਪੂਰਾ ਨਾ ਦੇਣ, ਖੁਰਾਕ ਮੇਰੀ ਨਾ ਪੂਰੀ ਹੋਣ ਕਰਕੇ ਮੇਰਾ ਸਰੀਰ ਨਿਰਬਲ ਹੋ ਗਿਆ। ਭਾਰ ਮੇਰੇ ਤੇ ਲੱਦ ਤੇ ਖਿੱਚਿਆ ਮੇਰੇ ਕੋਲੋਂ ਜਾਂਦਾ ਨਾ ਤੇ ਇਹ ਧੋਬੀ ਮੈਨੂੰ ਬਹੁਤ ਮਾਰਦੇ। ਇੱਕ ਦਿਨ ਦੀ ਗੱਲ, ਨਦੀ ਤੋਂ ਕੱਪੜੇ ਧੋ ਕੇ ਪੰਡਾਂ ਮੇਰੇ ਉੱਪਰ ਰੱਖੀਆਂ ਵਾਪਸ ਆ ਰਹੇ ਸਨ। ਆਉਂਦਿਆਂ ਆਉਂਦਿਆਂ ਰਸਤੇ ਦੇ ਵਿੱਚ ਮੇਰਾ ਪੈਰ ਇੱਕ ਨਾਲੀ ਦੇ ਵਿੱਚ ਫਸ ਗਿਆ। ਮੇਰੇ ਵਿੱਚ ਇੰਨਾ ਵੱਲ ਨਹੀਂ, ਮੈਂ ਆਪਣਾ ਪੈਰ ਨਾਲੀ ਵਿੱਚੋਂ ਕੱਢ ਲਵਾਂ। ਧੋਬੀ ਮੈਨੂੰ ਮਾਰ ਰਹੇ ਨੇ ਤੇ ਮੇਰਾ ਪੈਰ ਨਾਲੀ ਵਿੱਚ ਫਸਿਆ ਹੋਇਆ ਹੈ। ਬਹੁਤ ਮਾਰਿਆ ਤੇ ਕੀ ਹੋਇਆ, ਮੇਰੀ ਲੱਤ ਟੁੱਟ ਗਈ ਹੈ। ਆ ਜਦੋਂ ਧੋਬੀਆਂ ਨੇ ਤੱਕਿਆ ਨਾ, ਬੇ ਇਸ ਖੋਤੇ ਦੀ ਤੇ ਲੱਤ ਟੁੱਟ ਗਈ ਹੈ। ਕੱਪੜਿਆਂ ਦੀਆਂ ਪੰਡਾਂ ਚੁੱਕੀਆਂ ਤੇ ਉੱਥੇ ਹੀ ਫਸਿਆ ਨਾਲੀ ਦੇ ਵਿੱਚ।

ਵਿਆਸ ਜੀ ਨੂੰ ਦੱਸ ਰਹੇ ਨੇ, ਐ ਬਾਪੂ ਕਿੰਨੀਆਂ ਕੁ ਜੂਨਾਂ ਗਣਾਵਾਂ, ਨਾਮ ਤੋਂ ਬਗੈਰ ਮੈਂ ਕਿੰਨੇ ਕੁ ਦੁੱਖ ਸਹਾਰੇ ਨੇ। ਮੈਨੂੰ ਨਾ ਰੋਕ, ਕਿਤੇ ਮੁੜ ਕੇ ਫਿਰ ਇਸ 84 ਦੇ ਚੱਕਰ ਵਿੱਚ ਮੈਂ ਨਾ ਪੈ ਜਾਵਾਂ। ਆ ਜਦੋਂ ਵਿਆਸ ਜੀ ਨੇ ਸੁਣਿਆ ਸਿਮਰਨ ਵਾਲੀ ਰੂਹ, ਬੰਦਗੀ ਕਰਨ ਵਾਲੇ, ਆਖਣ ਲੱਗੇ, ਓਏ ਪੁੱਤਰ ਮੈਂ ਤੇ ਤੇਰੀ ਪਰਖ ਹੀ ਕਰਦਾ ਸੀ। ਨਾਮ ਜਪ ਦੁਨੀਆਂ ਦੇ ਸੁੱਖ ਮਗਰ ਮਗਰ ਤੁਰੇ ਫਿਰਦੇ ਨੇ ਨਾਮ ਜਪਣ ਵਾਲਿਆਂ ਦੇ। ਉਸ ਪ੍ਰਭੂ ਨੂੰ ਕਦੀ ਨਾ ਭੁਲਾਈ, ਮਾਲਕ ਨੂੰ ਕਦੀ ਨਾ ਭੁਲਾਈ, ਨਹੀਂ ਤੇ ਫਿਰ 84 ਦੇ ਚੱਕਰ ਵਿੱਚ ਪੈ ਜਾਵੇਗਾ। ਸੋ ਸਤਸੰਗੀਓ, ਸਤਿਗੁਰੂ ਸੁਚੇਤ ਕਰ ਰਹੇ ਨੇ, ਐ ਭਲਿਆ ਦੁਨੀਆਂ ਦੇ ਝੂਠੇ ਸੁੱਖਾਂ ਦੇ ਮਗਰ ਲੱਗ ਕੇ ਕਿਉਂ ਸੱਚੇ ਪ੍ਰਭੂ ਨੂੰ ਭੁਲਾ ਦਿੱਤਾ ਹੈ।

ਧੰਨਵਾਦ। ਤੀਸਰੀ ਕੰਪਨੀ ਦੇ ਨਿਰਮਾਤਾ ਸ੍ਰੀ ਗੁਲਸ਼ਨ ਕੁਮਾਰ ਜੀ, ਸ੍ਰੀ ਦਰਸ਼ਨ ਕੁਮਾਰ ਜੀ, ਜਿਨ੍ਹਾਂ ਦੇ ਪਿਆਰ ਦਾ ਸਦਕਾ ਆਪ ਸੰਗਤ ਵਿੱਚ ਆਪਾਂ ਮਿਲ ਕੇ ਹਰਜਸ ਕਰ ਰਹੇ ਹਾਂ, ਅਤੇ ਜਿਨ੍ਹਾਂ ਦੇ ਪਿਆਰ ਦਾ ਸਦਕਾ ਕੈਸਟਾਂ ਰਾਹੀਂ ਸ਼ਬਦ ਗੁਰਬਾਣੀ ਤੁਹਾਡੇ ਘਰਾਂ ਤੱਕ ਪੁੱਜਦੀ ਹੈ ਅਤੇ ਦਸਰਿਆਂ ਨੂੰ ਸੇਵਾ ਕਰਨ ਦਾ ਮੌਕਾ ਮਿਲਦਾ ਹੈ, ਉਹਨਾਂ ਦਾ ਵੀ ਧੰਨਵਾਦ। ਆਓ ਸਤਿਗੁਰਾਂ ਦੇ ਉਪਦੇਸ਼ ਨਾਲ

0: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਐਗਜ਼ੋਟਿਕ ਐਕਸਟੀਰੀਅਰਸ ਗਰੁੱਪ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਕਿਸੇ ਵੀ ਤਰ੍ਹਾਂ ਦੀ ਸਾਈਡਿੰਗ, ਰੂਫਿੰਗ, ਸੌਫਟ ਫੇਸ਼ੀਆ, ਜੇਮਸ ਹਾਰਡੀ, ਈਵ ਸਟ੍ਰੌਫ ਅਤੇ ਸਮਾਰਟ ਬੋਰਡ ਦੇ ਕੰਮ ਕਰਾਉਣ ਦੀ ਜਾਣਕਾਰੀ ਲਈ ਐਗਜ਼ੋਟਿਕ ਐਕਸਟੀਰੀਅਰਸ ਗਰੁੱਪ ਨੂੰ ਕਾਲ ਕਰ ਸਕਦੇ ਹੋ 403-710-0007, 403-710-0007।
1: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ M&R Roofing and Siding Limited ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੀ ਰੂਫਿੰਗ, ਸਾਈਡਿੰਗ, ਸਟੁਕੋ, ਸੌਫਟ ਫੇਸ਼ੀਆ, ਸਮਾਰਟ ਰਿਮ, ਫਲੈਟ ਰੂਫ ਅਤੇ ਰੈਨੋਵੇਸ਼ਨ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਰਣਜੀਤ ਵਿਰਕ ਜੀ ਨੂੰ 403-903-0483 ਯਾਨੀ 403-903-0483 ਤੇ ਸੰਪਰਕ ਕਰ ਸਕਦੇ ਹੋ। M&R Roofing and Siding Limited।
2: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਏਸ਼ੀਆ ਪੈਸੀਫਿਕ ਇਮੀਗ੍ਰੇਸ਼ਨ ਦੇ ਮਨਿੰਦਰ ਸਿੰਘ ਢਿੱਲੋਂ ਹੋਰਾਂ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਦਾ ਫੋਨ ਨੰਬਰ ਨੋਟ ਕਰੋ 403-225-1111, 403-225-1111। ਏਸ਼ੀਆ ਪੈਸੀਫਿਕ ਇਮੀਗ੍ਰੇਸ਼ਨ ਦੇ ਮਨਿੰਦਰ ਸਿੰਘ ਢਿੱਲੋਂ ਹੋਰਾਂ ਦਾ ਪਤਾ ਨੋਟ ਕਰੋ, ਯੂਨਿਟ ਨੰਬਰ 144-3660 ਨਾਰਥ ਈਸਟ ਕੈਲਗਰੀ।
1: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਪੰਜਾਬ ਇੰਸ਼ੋਰੈਂਸ ਦੇ ਹਰਪਿੰਦਰ ਸਿੰਘ ਸਿੱਧੂ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੀ ਲਾਈਫ ਇੰਸ਼ੋਰੈਂਸ ਜਾਂ ਵਿਜ਼ਿਟਰ ਇੰਸ਼ੋਰੈਂਸ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਹਰਪਿੰਦਰ ਸਿੱਧੂ ਜੀ ਨੂੰ 403-404-3500 ਯਾਨੀ 403-404-3500 ਤੇ ਸੰਪਰਕ ਕਰ ਸਕਦੇ ਹੋ। ਪੰਜਾਬ ਇੰਸ਼ੋਰੈਂਸ ਤੋਂ ਹਰਪਿੰਦਰ ਸਿੰਘ ਸਿੱਧੂ।

ਕੈਲਗਰੀ ਦੇ ਇੱਕੋ ਇੱਕ ਧਾਰਮਿਕ ਰੇਡੀਓ ਪੰਜਾਬੀ ਰੇਡੀਓ ਤੇ ਆਓ ਹੁਣ ਸਰਵਣ ਕਰੀਏ ਗੁਰਮਤਿ ਵਿਚਾਰ ਭਾਈ ਪਿੰਦਰਪਾਲ ਸਿੰਘ ਜੀ ਦੀ ਰਸਨਾ ਤੋਂ।

नानक दे कर हथ डोलन ते राखो प्रभु, नानक दे कर हथ सतना।

का सरा मेरा जनता नानक जंत उपाय कै नानक जंत उपाय कै संभाले सबना जिन करतै करना किया चिंता पे करनी ताह सो करता चिंता करे जिन उपाया जग तिस जोहारी स्वस्त तिस दीवान अपग नानक सचे नाम बिन क्या टिका क्या तग तिस जोहारी स्वस्त तिस दीवान अपग नानक सचे नाम बिन क्या टिका क्या तग वाहिगुरु जी का खालसा वाहिगुरु जी की फतेह। परम सन्मान योग चवर शतर तख्त दे मालिक जुगो जुग अटल साहिब श्री गुरु ग्रंथ साहिब सच्चे पातशाह महाराज जी दी पावन पवित्र हजूरी अंदर हजूर दी कृपा दा सदका गुरु नानक साहिब जी दी अमृत गुरबाणी आसा की वार इस दी विचार अठवीं पौड़ी नाल जो शलोक ने इस तो आपां अज प्रारंभ करनी है। आओ इस पौड़ी नाल हजूर दे दो शलोक दर्ज किए गए ने। पहले शलोक दा पाठ आप जी ने सरवण किया है। आपां यतन कर रहे हैं जितनी को मालक ने सोझी सुमत दिती उस ढंग नाल गहरे तो गहरा उतर के यतन करा कि इस दे अर्थ भाव और विचार राही संगत दी सेवा कर सकां। कृपा करके आसीस बख्शो। धन श्री गुरु ग्रंथ साहिब जी सतगुरु गुरु नानक साहिब सच्चे पातशाह आप जी तरस करो सिर ते मेर भरिया हाथ रख के अंदर दी एकाग्रता बख्श के निर्माणता बख्श के दवैश तो रहत हो के आप ही विचार करा लवो। प्यार अदब नाल आसीस बख्श दे हुए उचारण करो जी सतनाम श्री वाहे गुरु जी करो बख्शिश। फिर उचारण करो जी सतनाम श्री वाहे गुरु जी। हजूर दी आसा की वार दी अठवीं पौड़ी दे नाल जो पहला शलोक गुरुदेव ने अंकित किया है इस शलोक दे अर्थ कर लग्या। एक गल जेन विच रख के चलनी है इस दे एक तां पक्ष ए वे के परमात्मा दी रची हुई इस रचना विच किन्ना कुछ परमात्मा ने पैदा किया है। इंसान भावे पूरा यतन ला रहा है कि हर चीज दी मैनू जानकारी हो जाए मैं आखरी हद तक पहुंच सका हर चीज बारे मैं समझ लवा। पर गुरु नानक साहब जी ने सच एवे कि इस शलोक विच ए गल बड़ी स्पष्ट कर दिती कि ए संसार दे लोगो तुसी परमात्मा दी रची हुई रचना विच जो कुछ पैदा किया गया इस दा अंत इस दा अंदाजा इस दी गिनती मिनती इस बारे मुकम्मल तौर ते कदी भी नहीं जान सकोगे। मेरी बेनती है ए पावे बारमुखी खोज होवे। दूसरा
ਇਸ ਸਲੋਕ ਵਿੱਚ ਮਹਾਰਾਜ ਜੀ ਨੇ ਇੱਕ ਹੋਰ ਕਿਰਪਾ ਕੀਤੀ। ਉਹ ਬਚਨ ਹੈ ਕਿ ਜੋ ਕੁਝ ਪਰਮਾਤਮਾ ਨੇ ਪੈਦਾ ਕੀਤਾ, ਹਰ ਜੀਵ ਦੀ ਰੋਜ਼ੀ, ਹਰ ਜੀਵ ਦਾ ਆਹਾਰ, ਹਰ ਜੀਵ ਦੇ ਰਿਜ਼ਕ ਦੀ ਚਿੰਤਾ ਉਸ ਪੈਦਾ ਕਰਨ ਵਾਲੇ ਨੂੰ ਹੈ। ਤੂੰ ਇੱਕ ਕੰਮ ਕਰ, ਤੂੰ ਚਿੰਤਾ ਦੀ ਥਾਂ ਤੇ ਉਹਦਾ ਚਿੰਤਨ ਕਰ, ਉਹਦੇ ਚਰਨਾਂ ਚ ਨਮਸਕਾਰ ਕਰ, ਤੇ ਜਿਵੇਂ ਕੋਈ ਇਨਸਾਨ ਤੇਰੀ ਮਦਦ ਕਰਦਾ ਹੈ, ਤੇ ਤੂੰ ਜਿੱਥੇ ਬੈਠਣਾ ਹੈ, ਖਲੋਨਾ ਹੈ, ਇਹ ਗੱਲ ਕਹਿਣਾ ਹੈ ਕਿ ਇਸ ਬੰਦੇ ਨੇ ਇੰਨੀ ਮੇਰੀ ਮਦਦ ਕੀਤੀ। ਕਹਿੰਦੇ ਇੱਕ ਬੰਦਾ ਤੇਰੀ ਮਦਦ ਕਰੇ ਤੇ ਤੂੰ ਨਿਰੰਤਰ ਉਹਦੀਆਂ ਸਿਫਤਾਂ ਕਰਨਾ, ਤੇ ਜਿਸ ਪਰਮਾਤਮਾ ਨੇ ਇੰਨਾ ਕੁਝ ਸਾਰੀ ਜ਼ਿੰਦਗੀ ਤੇਰੀ ਝੋਲੀ ਚ ਪਾਇਆ, ਤੂੰ ਕੁਛ ਨਾ ਕਰ, ਬਸ ਘੱਟੋ ਘੱਟੋ ਦੀ ਸਿਫਤ ਹੀ ਕਰ ਦਿਆ ਕਰ। ਤੀਸਰੀ ਕਿਰਪਾ ਕੀਤੀ, ਇਹਦੇ ਵਿੱਚ ਤੀਸਰਾ ਬਚਨ ਇਹ ਕਿਹਾ ਗਿਆ ਕਿ ਇਨਸਾਨ ਧਰਮ ਦੇ ਚਿੰਨ ਆਪਣੇ ਧਰਮ ਤਨ ਤੇ ਧਾਰਨ ਕਰਦਾ, ਜਿਵੇਂ ਵੱਖ ਵੱਖ ਤਰ੍ਹਾਂ ਦੇ ਵੱਖ ਵੱਖ ਸੰਪਰਦਾਵਾਂ ਵਿੱਚ ਟਿੱਕੇ ਤੇ ਤਿਲਕ ਲਾਏ ਜਾਂਦੇ, ਤੇ ਤਨ ਦੇ ਉੱਪਰ ਜੰਯੂ ਧਾਗਾ ਧਾਰਨ ਕੀਤਾ ਜਾਂਦਾ। ਸਤਿਗੁਰੂ ਨੇ ਇਸ ਸਲੋਕ ਦੀ ਸੰਪੂਰਨਤਾ ਕਰਦਿਆਂ ਇਹ ਵੀ ਬਖਸ਼ਿਸ਼ ਕਰਨੀ, ਅਗਲੇ ਸਲੋਕ ਵਿੱਚ ਇਸ ਵਿੱਚ ਵੀ ਬਖਸ਼ਿਸ਼ ਕਰਨਗੇ ਕਿ ਉਸ ਪਰਿਪੂਰਨ ਪਰਮਾਤਮਾ ਦੇ ਸੱਚੇ ਨਾਮ ਤੋਂ ਬਿਨਾਂ ਸੱਚ ਇਵੇਂ ਕਿ ਨਾ ਟਿੱਕੇ ਦੀ ਕੋਈ ਕੀਮਤ ਹੈ ਤੇ ਨਾ ਗੱਲ ਵਿੱਚ ਪਾਏ ਹੋਏ ਧਾਗੇ ਦੀ ਕੋਈ ਕੀਮਤ ਹੈ। ਇਹ ਮਹਾਰਾਜ ਤੀਸਰੀ ਇਸ ਵਿੱਚ ਬਖਸ਼ਿਸ਼ ਕਰਦੇ। ਆਓ, ਸਭ ਤੋਂ ਪਹਿਲਾਂ ਬੇਨਤੀ ਹੈ ਕਿ ਇਨਸਾਨ ਦੇ ਅੰਦਰ ਦੀ ਇੱਕ ਭੁੱਖ ਹੈ ਕਿ ਮੇਰੇ ਕੋਲ ਬਹੁਤ ਸਾਰੀ ਜਾਣਕਾਰੀ, ਮੇਰੇ ਕੋਲ ਬਹੁਤ ਸਾਰਾ ਗਿਆਨ, ਮੇਰੇ ਕੋਲ ਬਹੁਤ ਸਾਰੀ ਨੌਲੇਜ ਹੋਣੀ ਚਾਹੀਦੀ, ਤੇ ਇਸ ਭੁੱਖ ਨੇ ਇਨਸਾਨ ਨੂੰ ਤਰੱਕੀ ਵੀ ਬਹੁਤ ਦਿੱਤੀ। ਇਸ ਭੁੱਖ ਨਾਲ ਬੰਦਾ ਪਦਾਰਥ ਨੂੰ ਖੋਜਣ ਤੁਰਿਆ। ਸੱਚ ਇਵੇਂ ਇਹਨੇ ਅਨੇਕਾਂ ਤਰ੍ਹਾਂ ਦੇ ਪਦਾਰਥ ਦਾ ਗਿਆਨ ਹਾਸਲ ਕਰਦਿਆਂ ਕਰਦਿਆਂ ਅੱਜ ਸੰਸਾਰ ਦੇ ਸਾਹਮਣੇ ਪਦਾਰਥਾਂ ਦੀ ਕੁਝ ਅਸਲੀਅਤ ਰੱਖ ਦਿੱਤੀ। ਥੋੜਾ ਜਿਹੀ ਬੇਨਤੀ ਧਿਆਨ ਨਾਲ ਸੁਣਿਓ। ਇਸ ਦੀ ਇੱਕ ਭੁੱਖ ਹੈ ਕਿ ਮੈਂ ਸਭ ਕੁਝ ਜਾਣਾ, ਮੇਰੇ ਕੋਲ ਗਿਆਨ ਹੋ ਜਾਏ। ਪਰ ਸੱਚ ਇਵੇਂ ਲੋਕ ਪਦਾਰਥ ਦੀ ਅਸਲੀਅਤ ਨੂੰ ਵੀ ਖੋਜਣ ਤੁਰੇ ਤੇ ਲੋਕ ਪਰਮਾਰਥ ਦੀ ਅਸਲੀਅਤ ਨੂੰ ਵੀ ਖੋਜਣ ਤੁਰੇ। ਪਦਾਰਥ ਬਾਰੇ ਸਾਇੰਸ ਨੇ ਬਹੁਤ ਕੁਝ ਖੋਜਿਆ, ਉਹਨੇ ਸਮੁੰਦਰ ਦੀ ਤਹਿ ਵਿੱਚ ਵੀ ਟੁੱਬੀਆਂ ਮਾਰੀਆਂ ਵੀ ਸਭ ਤੋਂ ਵੱਧ ਸਮੁੰਦਰ ਦੀ ਗਹਿਰਾਈ ਦੀ ਜਾਣਕਾਰੀ ਮੈਨੂੰ ਹੋ ਸਕੇ। ਅੱਜ ਇੱਕ ਇੱਕ ਛੋਟੇ ਛੋਟੇ ਕੀੜੇ ਉੱਤੇ ਵੀ ਖੋਜ ਕੀਤੀ ਜਾ ਰਹੀ ਹੈ। ਇਹ ਕੀੜੇ ਕਿੰਨੀ ਕਿਸਮ ਦੇ ਨੇ, ਇਹ ਸੱਪ ਕਿੰਨੀ ਕਿਸਮ ਦੇ ਨੇ, ਇਹ ਪੱਥਰ ਕਿੰਨੀ ਕਿਸਮ ਦੇ ਨੇ, ਇਹ ਪਾਣੀ ਕਿੰਨੀ ਕਿਸਮ ਦਾ ਹੈ। ਤੇ ਸਪੇਸ ਵਿੱਚ ਵੀ ਬੰਦੇ ਦਾ ਪੂਰ ਯਤਨ ਲੱਗਾ ਹੈ ਕਿ ਮੈਂ ਵੱਧ ਤੋਂ ਵੱਧ ਗ੍ਰਹਿਾਂ ਦੀ, ਜਿੰਨੇ ਤਾਰੇ ਸਿਆਰੇ ਨੇ, ਮੈਂ ਇਹਦੇ ਬਾਰੇ ਮੁਕੰਮਲ ਜਾਣਕਾਰੀ ਹਾਸਲ ਕਰ ਸਕਾਂ। ਫਿਰ ਬੇਨਤੀ ਕਰਾਂਗਾ, ਇਨਸਾਨ ਪੱਥਰਾਂ ਦੀ ਖੋਜ ਵਿੱਚ ਪਿਆ, ਉਹਨੂੰ ਲੱਭਣ ਤੁਰਿਆ, ਇਹਦਾ ਅੰਤ ਕੀ ਹੈ? ਇਹ ਸਮੁੰਦਰ ਦੀ ਤਹਿ ਵੀ ਜਾ ਕੇ ਲੱਭਣਾ ਚਾਹੁੰਦਾ ਹੈ ਕਿ ਮੈਂ ਇਹਦਾ ਵੀ ਅੰਤ ਪਾ ਸਕਾਂ, ਇਹਦੇ ਬਾਰੇ ਪੂਰੀ ਜਾਣਕਾਰੀ ਮਿਲ ਸਕੇ। ਇਨਸਾਨ ਬਨਸਪਤੀ ਦੀ ਖੋਜ ਵੀ ਤੁਰਿਆ ਕਿ ਮੈਨੂੰ ਰੁੱਖਾਂ ਬਾਰੇ ਮੁਕੰਮਲ ਸਮਝ ਪੈ ਜਾਏ। ਉੱਡਦੇ ਹੋਏ ਪੰਛੀਆਂ ਬਾਰੇ ਤੁਰਿਆ ਕਿ ਮੈਨੂੰ ਵੱਖ ਵੱਖ ਪੰਛੀਆਂ ਦਾ ਗਿਆਨ ਹਾਸਲ ਹੋ ਸਕੇ। ਇਹਨੇ ਧਾਤਾਂ ਬਾਰੇ ਜਾਣਕਾਰੀ ਲੈਣੀ ਚਾਹੀ, ਅਨੇਕਾਂ ਤਰ੍ਹਾਂ ਦੀਆਂ ਧਾਤਾਂ ਨੂੰ ਖੋਜਣ ਤਰ ਪਿਆ। ਇਨਸਾਨ ਨੇ ਬੰਦੇ ਦੇ ਸਰੀਰ ਦੇ ਇੱਕ ਇੱਕ ਅੰਗ ਦੀ ਪੂਰੀ ਖੋਜ ਕਰਨ ਦੀ ਯਤਨ ਕੀਤੀ ਤੇ ਸਫਲ ਵੀ ਹੋਇਆ। ਪਰ ਗੁਰੂ ਨਾਨਕ ਸਾਹਿਬ ਨੇ ਕਿਰਪਾ ਕੀਤੀ, ਕਹਿਣ ਲੱਗੇ, ਇਹ ਇਨਸਾਨ ਭਾਵੇਂ ਤੂੰ ਪਦਾਰਥ ਖੋਜਣ ਵਿੱਚ ਜਾਈ ਤੇ ਭਾਵੇਂ ਤੂੰ ਪਰਮਾਰਥ ਖੋਜਣ ਵਿੱਚ ਤੁਰਿਆ, ਸੱਚ ਇਵੇਂ ਜਿਵੇਂ ਪਦਾਰਥ ਨੂੰ ਖੋਜਦਿਆਂ ਖੋਜਦਿਆਂ ਇਨਸਾਨ ਅਖੀਰ ਤੱਕ ਇਹ ਪਹੁੰਚ ਜਾਂਦਾ ਹੈ ਕਿ ਮੈਂ ਕੁਛ ਵੀ ਨਹੀਂ ਦੁਨੀਆਂ ਵਿੱਚ ਲੱਭ ਸਕਿਆ, ਤੇ ਪਰਮਾਤਮਾ ਨੂੰ ਖੋਜਦਿਆਂ ਖੋਜਦਿਆਂ ਜਿਤਨਾ ਮਰਜ਼ੀ ਅੰਦਰੋਂ ਪਹੁੰਚ ਜਾਏ ਪਰ ਫਿਰ ਵੀ ਕਹਿੰਦਾ, ਪਰਮਾਤਮਾ ਮੈਂ ਤੇਰੇ ਬਾਰੇ ਕੁਛ ਵੀ ਨਹੀਂ ਜਾਣ ਸਕਿਆ। ਫਿਰ ਬੇਨਤੀ, ਪਦਾਰਥ ਦੇ ਬਾਰੇ ਵੀ ਮੁਕੰਮਲ ਜਾਣਕਾਰੀ ਸਾਡੇ ਕੋਲ ਨਹੀਂ ਤੇ ਸੱਚ ਇਵੇਂ ਪਰਮਾਰਥ ਦੇ ਬਾਰੇ ਵੀ ਮੁਕੰਮਲ ਜਾਣਕਾਰੀ ਨਹੀਂ। ਪਰ ਗੁਰੂ ਸਾਹਿਬ ਨੇ ਇਹਦੇ ਵਿੱਚ ਇੱਕ ਬਖਸ਼ਿਸ਼ ਕੀਤੀ, ਕਹਿੰਦੇ ਜੇ ਤੂੰ ਨਹੀਂ ਜਾਣ ਸਕਦਾ, ਕਿਉਂਕਿ ਇਹਦੇ ਅਰਥ ਕਰ ਲੱਗਿਆ, ਸਾਨੂੰ ਇਹ ਬਚਨ ਧਿਆਨ ਵਿੱਚ ਰੱਖਣਾ ਪਏਗਾ, ਸੋ ਮਿਤ ਜਾਣੈ ਨਾਨਕਾ ਸਰਾਂ ਮੇਰਾ ਜਨਤਾ। ਕਹਿੰਦੇ ਨੇ ਮਿਤ ਦਾ ਅਰਥ ਅੰਦਾਜ਼ਾ, ਗਿਣਤੀ ਮਿਣਤੀ, ਜੋ ਕੁਝ ਤੂੰ ਸਮਝਣਾ ਚਾਹੁੰਦਾ ਤੈਨੂੰ ਸਮਝ ਨਹੀਂ ਪੈਣੀ,
ਇਸ ਬਾਰੇ ਤਾਂ ਕੇਵਲ ਪਰਮਾਤਮਾ ਜਾਣਦਾ ਹੈ ਉਹਨੇ ਕਿੰਨੀ

ਇੱਥੇ ਮੈਂ ਇੱਕ ਵਾਰ ਅਰਜ਼ ਪਿੱਛਾ ਕਰ ਚੁੱਕਾ ਵਾਂ ਕਿ ਪਾਰ ਬ੍ਰਹਮ ਪਰਮੇਸ਼ਵਰ ਦੇ ਗੁਣਾਂ ਨੂੰ ਵੀ ਬੇਅੰਤ ਕਿਹਾ, ਵੀ ਉਹਦਾ ਕੋਈ ਅੰਤ ਨਹੀਂ। ਕਥਨਾ ਕਥੀ ਨਾ ਆਵੇ ਤੋਟ, ਕਤ ਕਤ ਕਥੀ ਕੋਟੀ ਕੋਟ ਕੋਟ। ਜਾਂ ਸਾਹਿਬ ਨੇ ਜਦੋਂ ਜ਼ਿਕਰ ਕੀਤਾ ਉਹਦੀ ਰਚਨਾ ਦਾ, ਉੱਥੇ ਭਾਵੇਂ ਦਲੀਲ ਇਸ ਧਰਤੀ ਦੀ ਦਿੱਤੀ ਗਈ। ਧਿਆਨ ਨਾਲ ਸੁਣਿਓ, ਕਿਉਂਕਿ ਇਸ ਜ਼ਮੀਨ ਤੇ ਜਦੋਂ ਹਜ਼ੂਰ ਦਾ ਆਗਮਨ ਹੋਇਆ, ਇੱਕ ਤਾਂ ਹਿੰਦੂਇਜ਼ਮ ਸਨਾਤਨ ਮਤ ਹੈ, ਉਹਦੀ ਵਿਚਾਰਧਾਰਾ ਨੂੰ ਪ੍ਰਚਾਰਨ ਪ੍ਰਸਾਰਨ ਵਾਲਾ ਬ੍ਰਾਹਮਣ ਹੈ। ਦੂਸਰਾ ਇੱਥੇ ਇਸਲਾਮ ਹੈ, ਉਸ ਦੀ ਗੱਲ ਮੁੱਲਾ ਮੁਲਾਣੇ ਤੇ ਕਾਜ਼ੀ ਕਰਦੇ ਨੇ। ਤੀਸਰਾ ਇਸ ਧਰਤੀ ਦੇ ਉੱਪਰ ਸੀ ਜੋਗੀ ਜਿਹੜਾ ਆਪਣੇ ਮਤ ਦੀ ਗੱਲ ਕਰ ਰਿਹਾ ਸੀ। ਮੈਂ ਥੋੜ੍ਹੀ ਜਿਹੀ ਬੇਨਤੀ ਤਾਂ ਕਰਨ ਲੱਗਾ, ਇਸ ਧਰਤੀ ਦਾ ਮੈਂ ਜ਼ਿਕਰ ਤਾਂ ਕੀਤਾ ਕਿਉਂਕਿ ਜੋ ਗੁਰਦੇਵ ਕਹਿ ਰਹੇ ਨੇ ਉਹ ਸਿਧਾਂਤ, ਉਹ ਬਚਨ ਕੇਵਲ ਇਸ ਧਰਤੀ ਤੱਕ ਸੀਮਿਤ ਨਹੀਂ, ਭਾਵੇਂ ਬਾਬਾ ਜੀ ਸ਼ਬਦ ਪੰਜਾਬ ਦੀ ਧਰਤੀ ਤੇ ਉਚਾਰਨ ਕਰਦੇ ਨੇ, ਭਾਵੇਂ ਹਜ਼ੂਰ ਸ਼ਬਦ ਮੇਰ ਪਰਬਤ ਤੇ ਸੁਮੇਰ ਪਰਬਤ ਤੇ ਉਚਾਰਨ ਕਰਦੇ ਨੇ, ਭਾਵੇਂ ਹਜ਼ੂਰ ਅੰਮ੍ਰਿਤ ਬਾਣੀ ਅਰਬ ਦੀ ਧਰਤੀ ਤੇ ਉਚਾਰਨ ਕਰਦੇ ਨੇ, ਬਸ ਉਸ ਧਰਤੀ ਤੇ ਜੋ ਬਚਨ ਕੀਤਾ ਗਿਆ ਜਾਂ ਬੋਲ ਕੀਤਾ ਗਿਆ, ਇਹ ਗੱਲ ਯਾਦ ਰੱਖਿਓ, ਉਹ ਪੂਰੀ ਮਾਨਵਤਾ ਵਾਸਤੇ ਤੇ ਪੂਰੀ ਸ੍ਰਿਸ਼ਟੀ ਉੱਤੇ ਉਹ ਬਚਨ ਲਾਗੂ ਹੁੰਦਾ, ਕਿਉਂਕਿ ਇਹਦੇ ਵਿੱਚ ਈਸਾ ਦਾ ਜ਼ਿਕਰ ਨਹੀਂ ਕੀਤਾ। ਜਿਹੜੀ ਪੌੜੀ ਮੈਂ ਕਹਿਣ ਲੱਗਾ ਉਹਦੇ ਵਿੱਚ ਪਾਦਰੀ ਦਾ ਜ਼ਿਕਰ ਨਹੀਂ, ਉਹਦੇ ਵਿੱਚ ਬਾਈਬਲ ਦਾ ਜ਼ਿਕਰ ਨਹੀਂ, ਖਿਮਾ ਕਰਿਓ ਉਹਦੇ ਵਿੱਚ ਯਹੂਦੀ ਮਤ ਦੀਆਂ ਧਰਮ ਗ੍ਰੰਥਾਂ ਦਾ ਜ਼ਿਕਰ ਨਹੀਂ। ਸਿਰਫ ਸਤਿਗੁਰਾਂ ਨੇ ਤਿੰਨਾਂ ਦਾ ਜ਼ਿਕਰ ਕੀਤਾ, ਪੌੜੀ ਤੁਹਾਨੂੰ ਸਭ ਨੂੰ ਚੇਤੇ ਹੈ। ਮੈਂ ਸਿਰਫ ਪਹਿਲੀ ਅਰਜ਼ੇ ਕਰਨੀ ਚਾਹੁੰਦਾ ਕਿ ਪਦਾਰਥ ਨੂੰ ਖੋਜਣ ਵਾਲਾ ਵੀ, ਮੇਰਾ ਬਾਬਾ ਨਾਨਕ ਕਹਿੰਦਾ ਅੰਤ ਪਦਾਰਥ ਦਾ ਵੀ ਕੋਈ ਨਹੀਂ ਪਾਸ ਕਰ, ਇਹ ਉਸ ਪਰਮਾਤਮਾ ਦਾ ਰਚਿਆ ਹੈ। ਫਿਰ ਬੇਨਤੀ ਹੈ, ਉਸ ਵਿੱਚ ਜ਼ਿਕਰ ਹੈ ਕੁਰਾਨ ਦਾ, ਉਸ ਸ਼ਲੋਕ ਵਿੱਚ ਜ਼ਿਕਰ ਹੈ ਪੁਰਾਣ ਦਾ, ਉਸ ਅੰਮ੍ਰਿਤ ਬਚਨ ਤੁਕ ਚ ਜ਼ਿਕਰ ਹੈ ਜੋਗੀ ਦਾ। ਪਰ ਕਈ ਵਾਰੀ ਸਾਡਾ ਮਨ ਕਹੇਗਾ ਦੇਖੋ ਜੀ ਬਾਈਬਲ ਦਾ ਜ਼ਿਕਰ ਨਹੀਂ, ਯਹੂਦੀਆਂ ਦਾ ਜ਼ਿਕਰ ਨਹੀਂ, ਹੋਰ ਧਰਮ ਅਨੇਕਾਂ ਨੇ ਧੰਪਤ ਦਾ ਬੁੱਧ ਮਤ ਦਾ ਜ਼ਿਕਰ ਨਹੀਂ, ਜੈਨ ਮਤ ਦਾ ਜ਼ਿਕਰ ਨਹੀਂ। ਪਰ ਇਸ ਗੱਲ ਨੂੰ, ਇੱਕ ਗੱਲ ਨੂੰ ਧਿਆਨ ਚ ਰੱਖ ਕੇ ਤੁਰਿਓ ਕਿ ਬਾਬਾ ਜੀ ਕਿਸੇ ਨੂੰ ਵੀ ਉਪਦੇਸ਼ ਦਿੰਦੇ ਨੇ, ਉਹ ਉਪਦੇਸ਼ ਹਰ ਇੱਕ ਧਰਤੀ ਦੇ ਜੀਵ ਲਈ ਤੇ ਹਰ ਥਾਂ ਤੇ ਉਹ ਸ਼ਬਦ ਜਿਹੜਾ ਸਹੀ ਅਰਥਾਂ ਵਿੱਚ ਸਾਰਥਕ ਹੋਵੇਗਾ। ਪਹਿਲੀ ਬੇਨਤੀ ਕਰਾਂਗਾ, ਸ੍ਰਿਸ਼ਟੀ ਰਚਨਾ ਦੇਖੋ, ਇਨਸਾਨ ਅੱਜ ਵੀ ਪੂਰਾ ਜ਼ੋਰ ਲਾ ਰਿਹਾ ਕਿ ਮੈਨੂੰ ਇਹ ਸਮਝ ਪੈ ਜਾਏ ਕਿ ਸੰਸਾਰ ਕਿਵੇਂ ਬਣਿਆ, ਇਹਦੇ ਬਾਰੇ ਵੀ ਜ਼ੋਰ ਲਾ ਰਿਹਾ, ਤੇ ਮੈਨੂੰ ਇਹ ਸਮਝ ਪੈ ਜਾਏ ਬੈਕ ਜਾ ਕੇ ਇਹ ਕਿੰਨਾ ਕੁ ਪੁਰਾਣਾ ਹੈ, ਕਦੋਂ ਦਾ ਹੈ, ਤੇ ਖੋਜ ਬੰਦਾ ਕਰ ਰਿਹਾ, ਕਰਨੀ ਵੀ ਚਾਹੀਦੀ। ਪਰ ਇੱਕ ਗੱਲ ਬੜੀ ਸਪਸ਼ਟ ਬਾਬਾ ਜੀ ਨੇ ਡੰਕੇ ਦੀ ਚੋਟ ਤੇ ਕਹੀ, ਕਹਿਣ ਲੱਗੇ ਜੋ ਕੁਝ ਸ੍ਰਿਸ਼ਟੀ ਵਿੱਚ ਰਚਿਆ ਗਿਆ, ਜੋ ਬਣਿਆ ਹੈ, ਇਸ ਬਾਰੇ ਕੋਈ ਤਰੀਕ ਨਿਸ਼ਚਿਤ ਨਹੀਂ ਕਿ ਜਿਸ ਦਿਨ ਸ੍ਰਿਸ਼ਟੀ ਬਣੀ ਉਦਨ ਸਾਲ ਦਾ ਮਹੀਨਾ ਕਿਹੜਾ ਸੀ। ਬੇਨਤੀ ਹੈ, ਜਨਵਰੀ ਫਰਵਰੀ ਸੀ ਜਾਂ ਆਪਣੇ ਬਾਰਾਂ ਮਾਹ ਲਈ ਇਹ ਚੇਤ ਵੈਸਾਖ ਸੀ, ਬਾਰਾਂ ਮਹੀਨਿਆਂ ਵਿੱਚੋਂ ਕਿਹੜਾ ਮਹੀਨਾ ਸੀ ਜਿੱਦਣ ਸ੍ਰਿਸ਼ਟੀ ਬਣੀ? ਖਾਮੋਸ਼ੀ ਹੈ, ਕਿਸੇ ਨੂੰ ਮਹੀਨੇ ਦਾ ਪਤਾ ਹੀ ਨਹੀਂ। ਉਹ ਤਰੀਕ ਕਿਹੜੀ ਸੀ ਜਿਸ ਦਿਨ ਸ੍ਰਿਸ਼ਟੀ ਬਣੀ? ਉਹ ਥਿੱਤ ਕਿਹੜੀ ਸੀ 15 ਥਿੱਤਾਂ ਚੋਂ ਜਿਸ ਦਿਨ ਆ ਆਕਾਰ ਬਣਿਆ? ਹਫ਼ਤੇ ਦਾ ਕਿਹੜਾ ਵਾਰ ਸੀ ਜਿੱਦਣ ਇਹ ਸਭ ਕੁਝ ਖੋਂਦ ਵਿੱਚ ਆਇਆ? ਤੇ ਮਹਾਰਾਜ ਜੀ ਨੇ ਫਿਰ ਕਿਹਾ, ਕਹਿਣ ਲੱਗੇ ਜੇ ਟਾਈਮ ਦਾ, ਰੁੱਤ ਦਾ, ਤਰੀਕ ਦਾ, ਦਿਨ ਦਾ, ਵਕਤ ਦਾ ਪਤਾ ਹੁੰਦਾ ਤੇ ਪੁਰਾਣਾਂ ਦੇ ਵਿੱਚੋਂ ਇੱਕ ਪੁਰਾਣ ਸਿਰਫ ਉਸ ਬਾਰੀ ਹੁੰਦਾ ਕਿ ਉਹ ਡੇਟ, ਉਹ ਤਰੀਕ ਕਿਹੜੀ ਸੀ ਜਿੱਦਣ ਇਹ ਸਭ ਕੁਝ ਬਣਿਆ? ਜੇ ਇਹ ਪਤਾ ਹੁੰਦਾ ਤੇ ਕੁਰਾਨ ਦੀਆਂ ਆਇਤਾਂ ਬੋਲ ਕੇ ਦੱਸਦੀਆਂ ਕਿ ਕੁੰਨ ਬਕੁੰਨ ਜਿਸ ਦਿਨ ਅੱਲਾ ਨੇ ਕਿਹਾ, ਰੱਬ ਨੇ ਸ਼ਬਦ ਕੀਤਾ, ਉਦਨ ਮਕੀਨਾ ਕਿਹੜਾ ਸੀ? ਉਹ ਵੀ ਖਾਮੋਸ਼ ਹੈ। ਪਰ ਦੇਖੋ ਇੱਥੇ ਨਾਸਤਿਕਤਾ ਨਹੀਂ, ਇੱਥੇ ਬਾਗੀ ਪੁਣਾ ਨਹੀਂ, ਮਹਾਰਾਜ ਸਭ ਕੁਝ ਦੱਸ ਕੇ ਅਖੀਰ ਤੇ ਸਾਡੀ ਸੁਰਤ ਨੂੰ ਪਰਮਾਤਮਾ ਦੇ ਚਰਨਾਂ ਚ ਚੁਕਾ ਦਿੰਦੇ ਨੇ। ਕਹਿੰਦੇ ਨੇ ਤੂੰ ਬਾਹਰ ਮੁਖੀ ਖੋਜ ਕਰਕੇ ਵੀ ਉਹਨੂੰ ਮੱਥਾ ਟੇਕ ਦੇ, ਇਹ ਸਿਰਫ ਉਹ ਹੀ ਜਾਣਦਾ ਜਿਸ ਨੇ ਰਚਨਾ ਕੀਤੀ ਹੋਈ। ਸਤਿਗੁਰੂ ਦੀ ਇਹ ਪੌੜੀ ਦਾ ਪਾਠ ਕਿ ਕਵਣ ਸੋਵੇਲਾ, ਵਕਤ ਕਵਣ, ਕਵਣ ਥਿੱਤ, ਕਵਣ ਵਾਰ, ਇਹ ਸਵਾਲ ਹੈ। ਉਹ ਵੇਲਾ ਕਿਹੜਾ ਸੀ? ਸਵੇਰ ਦਾ ਸੀ,
ਦੁਪਹਿਰ ਦਾ ਸੀ।

0: ਸ਼ਾਮਾਂ ਪੈ ਗਈਆਂ ਸਨ। ਦੂਸਰਾ ਲਫ਼ਜ਼ ਉੱਤੇ ਵਕਤ, ਅਸਲ ਚ ਪਾਠ ਜਦੋਂ ਹੀ ਬਾਰਮੁਖੀ ਕਰਨੇ ਆ, ਵਕਤ ਅਰਥ ਇਹਦਾ ਵੀ ਟਾਈਮ ਹੋਵੇਗਾ। ਵੇਲਾ ਕਹਿ ਲੋ ਚਾਹੇ ਵਕਤ ਕਹਿ ਲੋ, ਅਰਥ ਟਾਈਮ ਹੈ। ਕਵਣ ਸਵੇਲਾ ਵਕਤ ਕਵਣ, ਕਵਣ ਥਿੱਤ, ਏਕਮ ਸੀ, ਦੂਜ ਸੀ, ਤੀਜ ਸੀ, ਚੌਥੀ ਸੀ ਜਾਂ ਪੰਜਵੀਂ ਸੀ ਜਾਂ ਅੱਠਵੀਂ ਨੌਵੀਂ, ਕਿਹੜੀ ਸੀ ਥਿੱਤ, ਕਿਹੜੀ ਸੀ? ਕਵਣ ਸਵੇਲਾ ਵਕਤ ਕਵਣ, ਕਵਣ ਥਿੱਤ, ਕਵਣ ਵਾਰ, ਕਿਹੜੀ ਵਾਰ, ਕਿਹੜਾ ਸੀ? ਸੋਮਵਾਰ, ਮੰਗਲਵਾਰ, ਬੁੱਧਵਾਰ, ਕਿਹੜਾ ਵਾਰ ਸੀ ਸੱਤਾਂ ਵਾਰਾਂ ਚ? ਕਵਣ ਸਵੇਲਾ ਵਕਤ ਕਵਣ, ਕਵਣ ਥਿੱਤ, ਕਵਣ ਵਾਰ, ਕਵਣ ਸਿਰ ਉੱਤੀ, ਗਰਮੀ ਸੀ, ਬਰਸਾਤ ਸੀ, ਸਰਦੀ ਸੀ, ਖਿਮਕਰ ਸੀ, ਛੇ ਰੁੱਤਾਂ ਵਿੱਚੋਂ ਕਿਹੜੀ ਰੁੱਤ ਸੀ? ਕਵਣ ਸਵੇਲਾ ਵਕਤ ਕਵਣ, ਕਵਣ ਥਿੱਤ, ਕਵਣ ਵਾਰ, ਕਵਣ ਸਿਰ ਉੱਤੀ, ਮਹਾ ਕਵਣ, ਮਹੀਨਾ ਕਿਹੜਾ ਸੀ? ਮਹਾਰਾਜ ਕਹਿੰਦੇ ਜਿੱਤ ਹੋਵਾ ਆਕਾਰ, ਜਿੱਦਣ ਸਭ ਕੁਝ ਖੋਂਦ ਵਿੱਚ ਆਇਆ, ਜਿਹਨੂੰ ਅੱਜ ਬਾਬਾ ਜੀ ਕਹਿ ਰਹੇ ਨੇ ਪੁਰਖਾਂ, ਬਿਰਖਾਂ, ਬਿਰਥਾਂ, ਤੀਰਥਾਂ, ਤੱਟਾਂ, ਮੇਗਾਂ, ਖੇਤਾਂ, ਉਹ ਜਿਹੜਾ ਸਭ ਕੁਝ ਆਕਾਰ ਵਿੱਚ ਆਇਆ, ਸਟਰੈਕਚਰ ਬਣਿਆ, ਢਾਂਚਾ ਬਣਿਆ, ਉਦੋਂ ਕਿਹੜਾ ਵਕਤ ਸੀ? ਕਵਣ ਸਵੇਲਾ ਵਕਤ ਕਵਣ, ਕਵਣ ਥਿੱਤ, ਕਵਣ ਵਾਰ, ਕਵਣ ਸਿਰੁੱਤੀ, ਮਹਾ ਕਵਣ, ਜਿੱਤ ਹੋਵਾ ਆਕਾਰ। ਅੱਗੇ ਮਹਾਰਾਜ ਕਹਿੰਦੇ ਨੇ ਵੇਲ ਨਾ ਪਾਈਆ ਪੰਡਤੀ, ਵਿਦਵਾਨ ਪੰਡਤਾਂ ਨੇ, ਪੁਰਾਤਨ ਰਿਸ਼ੀਆਂ ਮੁਨੀਆਂ ਨੇ ਇਸ ਚੀਜ਼ ਦਾ ਅੰਤ ਨਹੀਂ ਪਾਇਆ, ਉਹਨਾਂ ਨੂੰ ਵੀ ਵੇਲੇ ਦਾ ਪਤਾ ਨਹੀਂ ਉਹ ਟਾਈਮ ਕਿਹੜਾ ਸੀ। ਚੇਤੇ ਰੱਖਿਓ, ਟਾਈਮ ਦੇ ਅਧੀਨ ਕੀ ਥਿੱਤ ਆਉਂਦੀ ਹੈ, ਟਾਈਮ ਦੇ ਅਧੀਨ ਕੀ ਵਾਰ ਆਉਂਦਾ, ਸਮੇਂ ਦੇ ਅਧੀਨ ਹੀ ਮਹੀਨਾ ਆਉਂਦਾ, ਤੇ ਸਮੇਂ ਦੇ ਅਧੀਨ ਹੀ ਰੁੱਤ ਆਉਂਦੀ। ਰੁੱਤ ਨੂੰ ਟਾਈਮ ਤੋਂ ਵੱਖ ਨਹੀਂ ਕਰ ਸਕਾਂਗੇ, ਕਿਉਂਕਿ ਰੁੱਤ ਵੀ ਟਾਈਮ ਅਨੁਸਾਰ ਬਦਲਦੀ ਹੈ ਨਾ। ਇਹ ਜਿੰਨੇ ਪ੍ਰਮਾਣ ਦਿੱਤੇ ਨੇ ਸਾਰੇ ਸਮੇਂ ਦੇ ਲਖਾਇਕ ਨੇ, ਉਹ ਭਾਵੇਂ ਥਿੱਤ ਹੈ, ਭਾਵੇਂ ਵਾਰ ਹੈ, ਭਾਵੇਂ ਮਕੀਨਾ, ਭਾਵੇਂ ਰੁੱਤ ਹੈ। ਕਵਣ ਸਵੇਲਾ ਵਕਤ ਕਵਣ, ਕਵਣ ਥਿੱਤ, ਕਵਣ ਵਾਰ, ਕਵਣ ਸਿਰ ਉੱਤੀ, ਮਹਾ ਕਵਣ, ਜਿੱਤ ਹੋਵਾ ਆਕਾਰ, ਵੇਲ ਨਾ ਪਾਈਆ ਪੰਡਤੀ, ਜੇ ਹੋਵੇ ਲੇਖ ਪੁਰਾਣ। ਇਸ ਸਮੇਂ ਦਾ ਪੁਰਾਤਨ ਰਿਸ਼ੀਆਂ ਮੁਨੀਆਂ ਨੂੰ ਵੀ ਨਹੀਂ ਪਤਾ ਲੱਗਾ, ਜੇ ਪਤਾ ਲੱਗਦਾ ਤੇ ਮੇਰੇ ਗੁਰੂ ਨਾਨਕ ਸਾਹਿਬ ਕਹਿੰਦੇ ਪੁਰਾਣਾਂ ਵਿੱਚ ਇੱਕ ਸਬਜੈਕਟ ਇਸ ਵੇਲੇ ਦਾ ਨਾ ਹੁੰਦਾ। ਵੇਲ ਨਾ ਪਾਈਆ ਪੰਡਤੀ, ਜੇ ਹੋਵੇ ਲੇਖ ਪੁਰਾਣ, ਵਕਤ ਨਾ ਪਾਇਓ ਕਾਦੀਆਂ, ਕਾਦੀਆਂ ਦਾ ਮਤਲਬ ਕਾਜ਼ੀਆਂ, ਕਾਜ਼ੀਆਂ ਨੂੰ ਵੀ ਉਸ ਵੇਲੇ ਦਾ ਪਤਾ ਨਹੀਂ। ਵਕਤ ਨਾ ਪਾਇਓ ਕਾਦੀਆਂ, ਜੇ ਲਿਖਣ ਲੇਖ ਕੁਰਾਨ, ਤੇ ਕੁਰਾਨ ਵਿੱਚ ਕੋਈ ਸਬਜੈਕਟ ਕੋਈ ਇਹ ਹੁੰਦਾ ਕਿ ਉਸ ਵਕਤ ਦਾ ਜ਼ਿਕਰ ਕਰਦੇ। ਮਹਾਰਾਜ ਜੀ ਨੇ ਤੀਸਰਾ ਬਚਨ ਕਿਹਾ, ਪਹਿਲਾਂ ਪੰਡਤੀ ਫਿਰ ਕਾਦੀਆਂ। ਵਕਤ ਨਾ ਪਾਇਓ ਕਾਦੀਆਂ, ਜੇ ਲਿਖਣ ਲੇਖ ਕੁਰਾਨ, ਥਿੱਤ ਵਾਰ ਨਾ ਜੋਗੀ ਜਾਣੇ। ਜੋਗੀ ਦਾ ਜ਼ਿਕਰ ਵੀ ਕੀਤਾ, ਕਹਿੰਦੇ ਨੇ ਵਾਰਾਂ ਦਾ, ਤਰੀਕਾਂ ਦਾ, ਥਿੱਤਾਂ ਦਾ ਜੋਗੀ ਨੂੰ ਵੀ ਨਹੀਂ ਪਤਾ। ਥਿੱਤ ਵਾਰ ਨਾ ਜੋਗੀ ਜਾਣੇ, ਰੁੱਤ ਮਹਾ ਨਾ ਕੋਈ। ਤੇ ਅੱਗੇ ਸਤਿਗੁਰੂ ਕਹਿੰਦੇ ਨੇ ਯਾਦ ਰੱਖ, ਜਾ ਕਰਤਾ, ਜਾ ਦਾ ਅਰਥ ਹੈ ਜਿਸ ਨੇ, ਜਿਸ ਕਰਤੇ ਨੇ, ਜਿਹਨੇ ਸਭ ਕੁਝ ਬਣਾਇਆ। ਜਾ ਕਰਤਾ ਸਿਰਠੀ ਕੋ ਸਾਜੇ, ਆਪੇ ਜਾਣੇ ਸੋਈ। ਅੱਗੇ ਬਚਨੇ ਕਿਵ ਕਰ ਆਖਾਂ ਕਿਵ ਸਾ ਲਾਹੀ, ਕਿਉਂ ਵਰਨੀ ਕਿਵ ਜਾਣਾ। ਦੇਖੋ ਅਗਲੀਆਂ ਤੁਕਾਂ, ਕਹਿੰਦੇ ਮੈਂ ਕਿਵੇਂ ਤੇਰੀ ਸਲੋਤਾ ਕਰਕੇ ਕਹਾਂ ਪਰਮਾਤਮਾ, ਕਿ ਮੈਂ ਤੇਰੀ ਰਚੀ ਕੋਈ ਰਚਨਾ ਦਾ ਅੰਤ ਪਾ ਚੁੱਕਾ। ਮੈਂ ਕਿਵੇਂ ਵਰਣਨ ਕਰਨਾ, ਵਰਨੀ ਦਾ ਅਰਥ ਵਰਣਨ ਕਰਨਾ, ਵਿਖਿਆਨ ਕਰਾਂ। ਕਿਵ ਕਰ ਆਖਾਂ ਕਿਵ ਸਾ ਲਾਹੀ, ਕਿਉਂ ਵਰਨੀ ਕਿਵ ਜਾਣਾ। ਨਾਨਕ ਆਖਣ ਸਭ ਕੋ ਆਖੇ, ਇਕਦੋਂ ਇੱਕ ਸਿਆਣ। ਮਹਾਰਾਜ ਕਹਿੰਦੇ ਇੱਥੇ ਹਰ ਕੋਈ ਬੰਦਾ ਇੱਕ ਤੋਂ ਇੱਕ ਵੱਧ ਸਿਆਣਾ ਬਣ ਕੇ ਇਹ ਜ਼ਿਕਰ ਕਰਨ ਦਾ ਕੋਸ਼ਿਸ਼ ਕਰ ਰਿਹਾ ਕਿ ਮੈਂ ਸਭ ਕੁਝ ਜਾਣ ਲਿਆ, ਪਰ ਮੈਂ ਬੇਨਤੀ ਕਰਾਂਗਾ ਸ੍ਰਿਸ਼ਟੀ ਦੀ ਰਚਨਾ ਬਾਰੇ ਵੀ ਬੰਦੇ ਦਾ ਪੂਰਾ ਜ਼ੋਰ ਲੱਗਾ ਕਿ ਮੈਨੂੰ ਪਤਾ ਲੱਗੇ। ਪਰ ਮੇਰਾ ਖਿਆਲ, ਖੋਜ ਕਰਨੀ ਮਾੜੀ ਗੱਲ ਨਹੀਂ, ਪਰ ਅੰਤ ਦੁਨੀਆਂ ਵਿੱਚ ਕੋਈ ਨਹੀਂ ਪਾ ਸਕੇਗਾ। ਮੈਂ ਇੱਥੇ ਥੋੜ੍ਹੀ ਜਿਹੀ ਇੱਕ ਉਦਾਹਰਨ ਦੇ ਦੇਣਾ, ਕਿਉਂਕਿ ਸਮਝ ਪੈ ਜਾਏ। ਮੈਂ ਤਿੰਨ ਸਬਜੈਕਟ ਲਏ ਨੇ ਜੀ ਵਿਚਾਰ ਕਰਨ ਲਈ, ਕਿਉਂਕਿ ਪਹਿਲਾਂ ਮੈਂ ਜੋ ਸ੍ਰਿਸ਼ਟੀ ਦੀ ਰਚਨਾ ਬਾਰੇ ਬਾਬਾ ਜੀ ਦਾ ਖਿਆਲ, ਦੂਸਰੀ ਬੇਨਤੀ ਕਰਨੀ ਹੈ ਕਿ ਚਿੰਤਾ ਮਤ ਕਰ, ਕਿਉਂਕਿ ਤੈਨੂੰ ਪੈਦਾ ਕਰਨ ਵਾਲੇ ਨੂੰ ਤੇਰੀ ਬੜੀ ਚਿੰਤਾ ਲੱਗੀ ਹੈ। ਤੀਸਰਾ ਸ਼ਲੋਕ ਚੋਂ ਮੇਰੀ ਇੱਛਾ ਹੈ ਕਿ ਮੈਂ ਨਾਨਕ ਸੱਚੇ ਨਾਮ ਬਿਨ ਕਿਆ ਟਿੱਕਾ ਕਿਆ ਤਾਗ। ਆਸਾਂ ਕੀ ਵਾਰ ਦਾ ਇੱਕ ਇੱਕ ਬਚਨ ਸਾਨੂੰ ਰੋਕਦਾ ਤੇ ਕਹਿੰਦਾ ਤੂੰ ਸੋਚ, ਜਿਹਨੂੰ ਰੋਜ਼ ਪੜ੍ਹਨਾ ਪਿਆ ਇਹਦੇ ਅਰਥ ਕੀ ਨੇ, ਜਿਹਨੂੰ ਰੋਜ਼ ਗਾਉਣਾ ਪਿਆ ਇਹਦਾ ਮਤਲਬ ਕੀ ਹੈ, ਜਿਹਨੂੰ ਰੋਜ਼ ਤੂੰ ਪੁਕਾਰਨਾ ਪਿਆ ਇਹਦੇ ਵਿੱਚ ਕੋਈ ਗਹਿਰਾਈ ਹੈ, ਤੇ ਸੱਚ ਇਹ ਵੇ ਆਸਾ ਕੀ ਵਾਰ ਵਿੱਚ ਬਹੁਤ ਕੁਛ ਘੋਖਣ ਪੜਨ ਤੋਂ ਬਾਅਦ ਬੜੇ ਸਾਲ ਹੋ ਗਏ ਕਥਾ ਕਰਦੇ। ਸੱਚ ਮੈਂ ਕਹਿ ਰਿਹਾ ਗੁਰੂ ਸਾਹਿਬ ਦੀ ਹਜ਼ੂਰੀ ਚ ਗੁਰੂ ਮੇਰਾ ਬਹੁਤ ਵੱਡਾ ਹੈ, ਬਹੁਤ ਵੱਡਾ ਹੈ, ਬਹੁਤ ਵੱਡਾ ਹੈ। ਇਹਦੇ ਬਚਨਾਂ ਦਾ ਅੰਤ ਕੋਈ ਵੀ ਨਹੀਂ ਪਾ ਸਕਦਾ। ਪਰ ਇਹਦਾ ਮਤਲਬ ਨਹੀਂ ਕਿ ਜੋ ਮੈਂ ਕਥਾ ਕਰ ਰਿਹਾ ਇਹ ਅਖੀਰ ਵਾਲਾ ਸੱਚ ਬਣ ਗਏ। ਫਿਰ ਬੇਨਤੀ ਕਰਾਂਗਾ, ਸਭ ਤੋਂ ਪਹਿਲੀ ਗੱਲ ਕਿ ਉਸ ਬਣਾਈ ਕੋਈ ਰਚਨਾ ਦਾ ਪਦਾਰਥ ਦਾ ਉਹਦਾ ਵੀ ਕੋਈ ਅੰਤ ਨਹੀਂ ਪਾ ਸਕਦਾ। ਜਿਵੇਂ ਬੇਨਤੀ ਕੀਤੀ ਇੱਥੇ ਇੱਕ ਦੋ ਇੱਕ ਸਿਆਣਾ, ਮੈਂ ਇੱਕ ਉਦਾਹਰਣ ਆਪ ਜੀ ਨੂੰ ਦੇ ਦੇਣਾ। ਦੇਖੋ ਬੜੇ ਬੜੇ ਸਾਇੰਟਿਸਟ, ਬੜੇ ਬੜੇ ਵਿਚਾਰਕ, ਬੜੇ ਬੜੇ ਖੋਜੀ ਹੋਏ ਨੇ, ਅੱਜ ਵੀ ਖੋਜ ਰਹੇ ਨੇ। ਕੋਈ ਸਪੇਸ ਨੂੰ ਖੋਜ ਰਿਹਾ, ਕੋਈ ਸਮੁੰਦਰ ਨੂੰ ਖੋਜ ਰਿਹਾ, ਕੋਈ ਬਨਸਪਤੀ ਨੂੰ ਖੋਜ ਰਿਹਾ, ਕੋਈ ਪੰਛੀਆਂ ਨੂੰ ਖੋਜ ਰਿਹਾ, ਕੋਈ ਪਸ਼ੂਆਂ ਨੂੰ ਖੋਜ ਰਿਹਾ, ਕੋਈ ਬੰਦਿਆਂ ਨੂੰ ਖੋਜ ਰਿਹਾ। ਪਰ ਸੁਹਿਰਦ ਖੋਜੀ ਬੰਦਾ ਉਹ ਇੱਕ ਗੱਲ ਆਪਣੇ ਖੋਜ ਤੋਂ ਬਾਅਦ ਲਿਖ ਕੇ ਜਾਂਦਾ ਕਿ ਜੋ ਕੁਝ ਮੈਂ ਖੋਜਿਆ ਮੈਨੂੰ ਸਿਰਫ ਇੰਨੀ ਸਮਝ ਪਈ ਏ, ਪਰ ਮਤ ਸਮਝਿਓ ਮੇਰਾ ਪ੍ਰੋਜੈਕਟ ਮੁਕੰਮਲ ਹੋ ਗਿਆ। ਜਿਹਨੂੰ ਮੈਂ ਖੋਜਣਾ ਸੀ ਇਸ ਤੋਂ ਅੱਗੇ ਵੀ ਬਹੁਤ ਕੁਝ ਪਿਆ ਹੋਇਆ। ਖੋਜ ਵੀ ਸਮਾ ਜਾਂਦਾ, ਉਹ ਮੁਕੰਮਲ ਤੌਰ ਤੇ ਕੁਛ ਨਹੀਂ ਕਹਿ ਸਕਦਾ। ਨਿਊਟਨ ਵਰਗਾ ਬੰਦਾ ਸੱਚ ਇਹ ਵੇ ਉਹਦੇ ਬਾਰੇ ਉਦੋਂ ਬਾਅਦ ਤਾਂ ਬਹੁਤ ਕੁਝ ਖੋਜਿਆ ਗਿਆ। ਅੱਜ ਮੇਰਾ ਖਿਆਲ ਕਥਾ ਕਰਨ ਵਾਲੇ ਨੂੰ ਸਾਇੰਸ ਦੀ ਖੋਜ ਬਾਰੇ ਵੀ ਬਹੁਤ ਹੀ ਪੜ੍ਹਨਾ ਚਾਹੀਦਾ, ਕਿਉਂਕਿ ਗੁਰਬਾਣੀ ਦੇ ਅਰਥ ਕਰਦਿਆਂ ਸਾਨੂੰ ਸਮਝਣਾ ਪਏਗਾ। ਪਰ ਸਾਰਥਕ ਵਿਚਾਰ ਲੈ ਕੇ, ਉਸਾਰੂ ਵਿਚਾਰ ਲੈ ਕੇ, ਹੁਣ ਕਈ ਵਾਰੀ ਅਸੀਂ ਸ਼ਬਦ ਪੜ੍ਹਦੇ ਹਾਂ ਸਾਇੰਸ ਨੂੰ ਖੰਡਨ ਕਰਨ ਤੁਰ ਪਏ ਨੇ, ਹਾਲਾਂਕਿ ਬੰਦੇ ਨੂੰ ਧਰਮ ਬਾਰੇ ਵੀ ਕੁਛ ਨਹੀਂ ਪਤਾ ਹੁੰਦਾ ਤੇ ਉਹ ਖੰਡਨ ਦੂਜੇ ਨੂੰ ਕਰਨ ਲੱਗ ਪੈਂਦਾ। ਮੈਂ ਬੇਨਤੀ ਕਰਾਂਗਾ, ਸੁਹਿਰਦ ਲੋਕ ਨੇ, ਅੱਜ ਸਾਇੰਸ ਨੇ ਖੋਜ ਕੀਤੀ, ਜਿਹੜੀ ਮੇਰੀ ਆਵਾਜ਼ ਤੁਹਾਡੇ ਕੰਨਾਂ ਤੱਕ ਪਹੁੰਚ ਰਹੀ ਹੈ ਸਪੀਕਰ ਰਾਹੀਂ, ਇਹ ਵੀ ਤਾਂ ਸਾਇੰਸ ਨੇ ਖੋਜ ਕੇ ਦਿੱਤਾ। ਨਿੰਦਿਆ ਕਰਨ ਵਾਲੇ ਪਾਸੇ ਨਹੀਂ, ਉਹਦਾ ਆਪਣਾ ਇੱਕ ਫੀਲਡ ਹੈ। ਨਿਊਟਨ ਵਰਗਾ ਬੰਦਾ ਜਿਹਨੇ ਇੰਨਾ ਕੁਝ ਖੋਜਿਆ, ਉਹਨੇ ਵੀ ਅੰਤਲੇ ਸਮੇਂ ਗੱਲ ਕਹੀ ਸੀ, ਜਦੋਂ ਪੁੱਛਿਆ ਬਹੁਤ ਕੁਝ ਖੋਜ ਲਿਆ, ਕਹਿੰਦਾ ਨਹੀਂ ਅਜੇ ਸਮੁੰਦਰ ਦੇ ਕਿਨਾਰੇ ਸਿਰਫ ਸਿੱਪੀਆਂ ਇਕੱਠੀਆਂ ਕਰਦਾ ਪਿਆ, ਅਜੇ ਸਮੁੰਦਰ ਦੇ ਕੰਢੇ ਮੈਂ ਗੀਟੇ ਇਕੱਠੇ ਕਰਦਾ ਰਿਹਾ, ਟੁੱਬੀ ਮਾਰਨ ਦਾ ਮੌਕਾ ਹੀ ਨਹੀਂ ਮਿਲਿਆ ਕਿ ਮੈਂ ਹੋਰ ਗਹਿਰਾ ਜਾ ਸਕਦਾ।
1: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਐਗਜ਼ੋਟਿਕ ਐਕਸਟੀਰੀਅਰਸ ਗਰੁੱਪ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਕਿਸੇ ਵੀ ਤਰ੍ਹਾਂ ਦੀ ਸਾਈਡਿੰਗ, ਰੂਫਿੰਗ, ਸੋਫਟ ਫੇਸ਼ੀਆ, ਜੇਮਸ ਹਾਰਡੀ, ਈਵ ਸਟ੍ਰੌਫ ਅਤੇ ਸਮਾਰਟ ਬੋਰਡ ਦੇ ਕੰਮ ਕਰਾਉਣ ਦੀ ਜਾਣਕਾਰੀ ਲਈ ਐਗਜ਼ੋਟਿਕ ਐਕਸਟੀਰੀਅਰਸ ਗਰੁੱਪ ਨੂੰ ਕਾਲ ਕਰ ਸਕਦੇ ਹੋ 403-710-0007, 403-710-0007। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਪੰਜਾਬ ਇੰਸ਼ੋਰੈਂਸ ਦੇ ਹਰਪਿੰਦਰ ਸਿੰਘ ਸਿੱਧੂ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੀ ਲਾਈਫ ਇੰਸ਼ੋਰੈਂਸ ਜਾਂ ਵਿਜ਼ਿਟਰ ਇੰਸ਼ੋਰੈਂਸ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਹਰਪਿੰਦਰ ਸਿੱਧੂ ਜੀ ਨੂੰ 403-404-3500 ਯਾਨੀ 403-404-3500 ਤੇ ਸੰਪਰਕ ਕਰ ਸਕਦੇ ਹੋ। ਪੰਜਾਬ ਇੰਸ਼ੋਰੈਂਸ ਤੋਂ ਹਰਪਿੰਦਰ ਸਿੰਘ ਸਿੱਧੂ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਸੁੰਦਰ ਲੰਬਰ ਇੰਡਸਟਰੀਜ਼ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਤੁਸੀਂ ਫੁੱਲ ਹਾਊਸ ਲੰਬਰ ਪੈਕੇਜ, ਬੇਸਮੈਂਟ ਤੇ ਗਰਾਜ ਮਟੀਰੀਅਲ ਦੇ ਨਾਲ ਨਾਲ ਸੀਟਰ ਤੇ ਫੈਂਸ ਦੇ ਸਮਾਨ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ 403-433-5555 ਯਾਨੀ 403-433-5555 ਤੇ ਸੰਪਰਕ ਕਰ ਸਕਦੇ ਹੋ। ਸੁੰਦਰ ਲੰਬਰ ਇੰਡਸਟਰੀਜ਼ ਦਾ ਪਤਾ ਹੈ 3501 23rd Street, ਨਾਰਥ ਈਸਟ ਕੈਲਗਰੀ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਰਾਸਾ ਪਲੇਡੀਅਮ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਫੈਮਿਲੀ ਡਿਨਰ, ਕੇਟਰਿੰਗ, ਸਮਾਲ ਬਰਥਡੇ ਪਾਰਟੀਜ਼ ਅਤੇ ਹੋਰ ਜਾਣਕਾਰੀ ਲਈ ਕਾਲ ਕਰੋ 403-454-0347, 403-454-0347। ਰਾਸਾ ਪਲੇਡੀਅਮ ਦਾ ਪਤਾ ਹੈ 202 17th Avenue, ਸਾਊਥ ਈਸਟ ਕੈਲਗਰੀ।

गुरु जी का खालसा वाहिगुरु जी की फतेह। गुरु ग्रंथ साहिब महाराज जी दी पावन बाणी दे अंदर अकाल पुरख जिस नूं परमेश्वर कहिंदे ने, पार ब्रह्म कहिंदे ने, रब कहिंदे ने, निरंकार कहिंदे हन, जो सर्व व्यापक है, सर्व कला समर्थ है, ओमनीपोटेंट है, उस अकाल पुरख दी वड्याई है गुरु ग्रंथ साहिब जी दी बाणी विच। और दो नंबर उत्ते गुरु परमेश्वर दी वड्याई है गुरु ग्रंथ साहिब महाराज दी बाणी विच। अकाल पुरख परमेश्वर ते गुरु परमेश्वर। साध संगत इस तरह हन जिवें मूर्तां दो हन ते विचली जोत इक है। और तीसरा फिर गुरु ग्रंथ साहिब महाराज दी बाणी विच अकाल पुरख दे नाम दी बड़ी वड्याई है। चार नंबर उत्ते गुरु ग्रंथ साहिब महाराज दी बाणी विच अकाल पुरख दा नाम जपण वाले साधुओं दी वड्याई है। हुण चारे गल्लां हजूर ने कहियां, अकाल पुरख दी वड्याई, गुरु परमेश्वर दी वड्याई, अकाल पुरख दे नाम दी वड्याई ते नाम जपण वालियां दी वड्याई। इह सलोक तुहानूं याद है, जदों तुसीं सुणदे हो, नाम रहो साधु रहो, रहो गुर गोबिंद कहो नानक जगत में किन जपियो गुरमंत। नाम अकाल पुरख दा। पर साध संगत किसे शरीर नूं रब दा नाम दान देण दी समर्था नहीं है। अकाल पुरख ने गुरु परमेश्वर दे हत्थे वड्याई रखी है, इह अधिकार सिर्फ गुरु नूं है। उह अकाल पुरख दा नाम अगे दे सकदा। गुरु दे नाम तो बगैर अकाल पुरख की प्राप्ति नहीं हो सकती। गुरमत विच बहुत गहरा कंसैप्ट है जो गुरु ग्रंथ साहिब जी की बाणी विच आया है। मैं उदे अकॉर्डिंग बेनती करांगा, अकाल पुरख रब उनू मिलन वास्ते गुरु लाजमी है। बहुत बार तुसी शब्द सुनदे हो, गुर बिन कोर अंधार, गुरु बिन समझ ना आवे, गुर बिन सुरत ना सिद्ध, गुरु बिन मुक्त ना पावे। तेरे कोल इन्ना क ज्ञान होवे कि जे सौ चंदा उगमे सूरज चढ़े हजार, इत्ते चानण होंदे आ गुरबिन घोर अंधार, गुरु तो बगैर घोर अंधकार। इहदा मतलब गुरु दा होना लाजमी है। दुनियावी कोई विद्या सीखनी होवे, अकैडमिक एजुकेशन वास्ते भी स्कूल विच कोई उस्ताद धारण करना पैंदा है। दुनियावी कोई काम धंधा सीखण वास्ते भी किसी उस्ताद गुरु कोल जाना पैंदा है। खेती दा काम साध संगत ओह भी करन वास्ते कोई सीखना पैंदा है। कुछ ना कुछ सीखण वास्ते किसी ना किसी गुरु नूं धारण करना पएगा। इदां पातशाह ने कहा, अकाल पुरख रब नूं मिलना चाहुंदा, गुरु तो बगैर रब की प्राप्ति नहीं, तैनूं गुरु कोल जाना पएगा। और जदों तुसीं गुरु कोल जाओगे तां गुरु कोल जिहड़ा सिख पहुंचदा है उहदे वास्ते गुरमत विच बड़ा नवेकला कंसैप्ट है। सिख गुरु कोल आउंदा जी गुरप्रसाद तो बगैर, इको अंकार सतनाम करता पुरख निरभउ निरवैर अकाल मूर्त अजुनी सह भंग, ओदी प्राप्ति नहीं जिहदे गुण ने। गुरप्रसाद लैण वास्ते सिख गुरु कोल आएगा, फिर गुरु कहेगा, भाई हुण तू गुरसिखां कोल जा, गुरसिखां तो बगैर मेरी प्राप्ति नहीं। बड़ी हैरानगी वाली गल है। गुरु नूं मिलण वास्ते फिर गुरु कहिंदा गुरसिखां विचों हो के आ। महाराज क्यों? साहब कहणगे, गुरसिखां अंदर सतगुर वरतै। गुरसिखां दे अंदर सतगुरु वरत रिहा। चुन कड्डे लद्दो वारे, कहिंदे उहनां विचों गुण चुन। ते भाई गुरसिखां विच गुरु वरतदा, जा पहलां गुरसिखां दी सेवा कर, पहला गुरसिखां कोलों सिख गुरु नूं किवें रजाई दे। जिद्दण गुरसिखां कोलों सिख लेंगा उद्दण गुरु की प्राप्ति हो जाएगी। पर यह भी गल कही, जिन्हां गुरसिखां कोल कल्लिया वह किते पूजा ना कराउण लग जाण। जिन्हां गुरसिखां कोल कहा, भाई उन्हां कोल जा, तू उन्हां दे शरीरां तक सीमित ना रह जाई, तू अदब ते सत्कार करना, गुरु कोल जाण दी जुगत पुछणी है। पर उह शरीर धारियां नूं वी कहा, तुसीं किते पूजा ना कराण लग जाओ। श्री गुरु अर्जन देव महाराज जी ने बहुत ज्ञान वड्याई, गुरबाणी दी व्याख्या, प्रचार किताब दित्ता।
ਕਹਿੰਦੇ ਜਾਓ ਭਾਈ ਸਿੱਖੀ ਦਾ ਪ੍ਰਚਾਰ ਕਰੋ। ਜਦੋਂ ਸੱਚ ਦਾ ਪ੍ਰਚਾਰ ਕਰਨਾ ਫਿਰ ਸੱਚ ਦੀ ਤਾਕਤ ਕੋਲ ਚਾਹੀਦੀ ਹੈ। ਜਦੋਂ ਤੁਸੀਂ ਸੱਚ ਦੇ ਮਾਰਗ ਤੇ ਤੁਰਨਾ ਫਿਰ ਤੁਹਾਡੇ ਕੋਲ ਸਾਧ ਸੰਗਤ ਗੁਰੂ ਦੀ ਕਿਰਪਾ ਤੋਂ ਬਗੈਰ, ਬਖਸ਼ਿਸ਼ ਤੋਂ ਬਗੈਰ ਤੁਸੀਂ ਤੁਰ ਨਹੀਂ ਸਕੋਗੇ, ਕਿਉਂਕਿ ਇਹ ਮਾਰਗ ਬੜਾ ਔਖਾ। ਇਸ ਮਾਰਗ ਉੱਤੇ ਬਹੁਤ ਤੁਹਾਨੂੰ ਸਾਕਤ ਮਿਲਣਗੇ। ਸਾਕਤਾਂ ਵਿੱਚ ਜਾ ਕੇ ਉਹਨਾਂ ਨੂੰ ਸੱਚ ਨਾਲ ਜੋੜਨਾ, ਸੰਸਾਰ ਵਿੱਚ ਜਾ ਕੇ ਉਹਨਾਂ ਨੂੰ ਸੰਸਾਰ ਦੀ ਸੱਚ ਗੱਲ ਸਮਝਾਉਣੀ ਹੈ। ਕਿੰਨੀ ਕਠਿਨ ਗੱਲ ਹੈ, ਸੰਸਾਰ ਦੇ ਮੋਹ ਵਿੱਚ ਗਰਸੇ ਹੋਏ ਲੋਕਾਂ ਵਿੱਚ ਬਹਿ ਕੇ ਗੱਲ ਕਹਿਣੀ ਹੈ ਕਿ ਇਹ ਕੁਟੰਬ ਤੂੰ ਜੇ ਦੇਖਦਾ ਚੱਲੇ ਨਹੀਂ ਤੇਰੇ ਨਾਲੇ। ਭਾਈ ਕੁਟੰਬ ਪੁੱਤਰ ਧੀਆਂ ਜੋ ਤੂੰ ਵੇਖ ਰਿਹਾ, ਇਹ ਜ਼ਮੀਨ ਜਾਇਦਾਦ ਜੋ ਕੁਝ ਵੇਖਦੇ ਤੇਰੇ ਨਾਲ ਨਹੀਂ ਜਾਣ। ਉਹਨਾਂ ਨੂੰ ਸੱਚ ਨਾਲ ਜੋੜਨ ਵਾਸਤੇ ਗੁਰੂ ਦੀ ਕਿਰਪਾ ਬਖਸ਼ਿਸ਼ ਤੋਂ ਬਗੈਰ ਨਹੀਂ ਚੱਲ ਸਕੋਗੇ। ਜਦੋਂ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਤੋਰਿਆ ਤੇ ਨਾਲ ਕਿਹਾ ਭਾਈ ਸਾਵਣ ਮੱਲ, ਜਿਹੜੇ ਨਾਮ ਦੀ ਜਿਸ ਰੱਬ ਦੀ ਗੱਲ ਕਰਨੀ ਹੈ, ਕਦੇ ਕਦੇ ਲੋਕਾਂ ਨੇ ਪਰਤਾਉਣਾ, ਭਾਈ ਜਿਹੜੇ ਰੱਬ ਦੀ ਗੱਲ ਕਰਨਾ ਹੈ, ਤੂੰ ਕਹਿੰਦਾ ਨਾਮ ਆਹ ਕੁਝ ਕਰਦਾ ਕਰਕੇ ਵਿਖਾਓ, ਤੂੰ ਕਹਿੰਦਾ ਰੱਬ ਆਹ ਕੁਝ ਕਰ ਦਿੰਦਾ ਕਿੱਥੇ, ਕਦੇ ਵਿਖਾਓ। ਰੱਬ ਦਾ ਕੋਈ ਪ੍ਰਤੱਖ ਪ੍ਰਮਾਣ ਨਹੀਂ, ਰੱਬ ਨੂੰ ਸਿੱਧ ਕਰਨਾ ਪਏ ਕੋਈ ਸਰੀਰਧਾਰੀ ਕਿਵੇਂ ਸਿੱਧ ਕਰੇ। ਉਹਦੇ ਵਾਸਤੇ ਗੁਰੂ ਦੀ ਕਿਰਪਾ ਬਖਸ਼ਿਸ਼ ਮਗਰ ਚਾਹੀਦੀ ਹੈ। ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਬਹੁਤ ਵੱਡੀ ਬਖਸ਼ਿਸ਼ ਕੀਤੀ, ਨਾਲ ਇੱਕ ਰੁਮਾਲ ਦੇ ਦਿੱਤਾ, ਗਿਆਨ ਬਖਸ਼ਿਸ਼ ਕਿਰਪਾ ਦੇ ਨਾਲ ਨਾਲ ਕਿਹਾ ਆ ਕੋਲ ਰੱਖ ਲਿਓ, ਜਦੋਂ ਕਦੇ ਜ਼ਰੂਰਤ ਪਏ, ਜਿੱਥੇ ਲੱਗੇ ਅਤ ਮੁਸ਼ਕਲ ਹੈ, ਤੇਰੇ ਹੱਦ ਤੋਂ ਬਾਹਰ ਗੱਲ ਜਾ ਰਹੀ ਹੈ, ਜਾਂ ਗੁਰੂ ਨਾਨਕ ਸਾਹਿਬ ਦੇ ਚਰਨਾਂ ਚ ਅਰਦਾਸ ਕਰਿਓ, ਆ ਗੁਰੂ ਦੀ ਬਖਸ਼ਿਸ਼ ਸਮਝ ਕੇ ਰੁਮਾਲ ਵਰਤ ਲਿਓ, ਜੋ ਕਹੋਗੇ ਫਿਰ ਉਹ ਹੋਏਗਾ। ਹੁਣ ਪ੍ਰਚਾਰ ਉਹਦਾ ਕਰਨਾ ਕਿ ਜੋ ਮੰਗੇ ਠਾਕੁਰ ਆਪਣੇ ਤੇ, ਜੋ ਮੰਗੋਗੇ ਉਹ ਮਿਲਦਾ। ਲੋਕ ਕਹਿਣਗੇ ਕਿਵੇਂ, ਭਾਈ ਸਾਵਣ ਮੱਲ ਚਲੇ ਗਏ, ਬੜੀ ਸੋਭਾ ਵਡਿਆਈ ਹੋਈ, ਵਾਹ ਵਈ ਉਹ ਪ੍ਰਚਾਰ ਕਰਦੇ ਨੇ ਕਿਤੇ, ਵਾਹ ਵਈ ਉਹਨਾਂ ਦੇ ਕੋਲ ਬੜਾ ਕੁਝ ਹੈ। ਜਿਹੜੇ ਇਲਾਕੇ ਵਿੱਚ ਗਏ ਲੋਕ ਅਦਬ ਸਤਿਕਾਰ ਕਰਨ ਲੱਗ ਪਏ। ਇਤਿਹਾਸ ਕਹਿੰਦਾ ਪਹਾੜੀ ਇਲਾਕੇ ਵਿੱਚ ਰੁਕੇ ਹੋਏ ਨੇ, ਉੱਥੋਂ ਦੇ ਰਾਜੇ ਦਾ ਲੜਕਾ ਬਿਮਾਰ ਪੈ ਗਿਆ, ਵੈਦਾਂ ਨੇ ਜਵਾਬ ਦੇ ਦਿੱਤਾ ਇਹਦੇ ਉੱਤੇ ਦਵਾਈ ਦਾਰੂ ਕੰਮ ਨਹੀਂ ਕਰਦੀ। ਜਦੋਂ ਰਾਜੇ ਦਾ ਜਵਾਨ ਲੜਕਾ ਮਰਨ ਕਿਨਾਰੇ ਪਹੁੰਚ ਗਿਆ, ਕਿਸੇ ਨੇ ਰਾਜੇ ਨੂੰ ਦੱਸਿਆ ਕੋਈ ਗੁਰੂ ਅਰਜਨ ਦੇ ਮਹਾਰਾਜ ਦਾ ਸਿੱਖ ਹੈ, ਬੜਾ ਹੀ ਪਹੁੰਚਿਆ ਹੋਇਆ ਬਾਬਾ ਸਾਵਣ ਮੱਲ, ਉਹਦੇ ਕੋਲ ਬੜੀਆਂ ਕਰਾਮਾਤਾਂ ਨੇ, ਉਹ ਲੋਕਾਂ ਨੂੰ ਨਾਮ ਨਾਲ ਜੋੜਦਾ, ਦੁੱਖ ਹਟ ਜਾਂਦੇ ਨੇ, ਉਹ ਲੋਕਾਂ ਉੱਤੇ ਸਹਿ ਸੁਭਾਏ ਬਚਨ ਕਹੇ, ਉਹਨਾਂ ਦੇ ਕਾਰਜ ਰਾਸ ਹੋ ਜਾਂਦੇ ਨੇ। ਕਹਿੰਦੇ ਨੇ ਉਹ ਰਾਜਾ ਆਪਣੇ ਮੰਤਰੀਆਂ ਸਮੇਤ ਬਾਬੇ ਸਾਵਣ ਮੱਲ ਜੀ ਨੇ ਕੋਲ ਆਇਆ, ਆ ਕੇ ਹੱਥ ਜੋੜ ਕਹਿੰਦਾ ਜੀ ਮੇਰਾ ਲੜਕਾ ਇੱਕੋ ਇੱਕ ਹੈ, ਮਰਨ ਕਿਨਾਰੇ ਪਿਆ, ਵੈਦਾਂ ਦੀ ਦਵਾਈ ਕੰਮ ਨਹੀਂ ਕਰਦੀ, ਤੁਸੀਂ ਕਿਰਪਾ ਕਰੋ, ਸੁਣਿਆ ਤੁਸੀਂ ਰੋਗੀਆਂ ਦਾ ਰੋਗ ਹਟਾ ਦਿੰਦੇ ਹੋ। ਬਾਬੇ ਸਾਵਣ ਮੱਲ ਨੇ ਕਿਹਾ ਵੀ ਜੇ ਤੂੰ ਇੰਨੀ ਆਸਥਾ ਰੱਖ ਕੇ ਆਇਆ, ਇਹ ਮਨ ਵਿੱਚ ਸੋਚਿਆ ਰਾਜੇ ਦੇ ਰਾਹੀਂ ਪ੍ਰਚਾਰ ਵੱਧ ਸਕਦਾ, ਚਲੇ ਗਏ। ਵੈਦਾਂ ਦੀ ਬਾਹ ਪੇਸ਼ ਖਤਮ ਹੋ ਚੁੱਕੀ ਸੀ, ਬਾਬੇ ਸਾਵਣ ਮੱਲ ਨੇ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਚਰਨਾਂ ਚ ਅਰਦਾਸ ਕੀਤੀ ਤੇ ਗੁਰੂ ਅਰਜਨ ਦੇਵ ਮਹਾਰਾਜ ਦਾ ਦਿੱਤਾ ਰੁਮਾਲ ਵਰਤ ਦਿੱਤਾ। ਅੱਜ ਹੋਰ ਕੱਲ ਹੋਰ ਰਾਜੇ ਦਾ ਬੇਟਾ ਤੰਦਰੁਸਤ ਹੋ ਗਿਆ ਤੇ ਕਹਿੰਦੇ ਰਾਜੇ ਨੇ ਆਪਣੇ ਬਰਾਬਰ ਸਿੰਘਾਸਨ ਲਵਾ ਲਿਆ, ਆਪਣੇ ਵਰਗਾ ਤਖ਼ਤ ਤਿਆਰ ਕਰਵਾਇਆ, ਲਿਆ ਕੇ ਬਾਬੇ ਸਾਵਣ ਮੱਲ ਨੂੰ ਬਰਾਬਰ ਬਿਠਾ ਲਿਆ। ਹੁਣ ਗੁਦਰਤ ਦੀ ਮਾਇਆ ਸ਼ੁਰੂ ਹੋਈ ਹੈ। ਜਦੋਂ ਰਾਜੇ ਨੇ ਇੰਨਾ ਮਾਣ ਦਿੱਤਾ ਆਪਣੇ ਬਰਾਬਰ ਬਿਠਾਇਆ ਤਾਂ ਮਨ ਵਿੱਚ ਉਹ ਕੁਝ ਚੱਲ ਪਿਆ, ਇੰਨੇ ਲੋਕ ਮੱਥਾ ਟੇਕ ਰਹੇ ਨੇ, ਇੰਨੇ ਲੋਕ ਮੰਗਣ ਆ ਰਹੇ ਨੇ, ਭੁਲੇਖਾ ਪੈ ਗਿਆ, ਇਹ ਭਰਮ ਕਿਸੇ ਵੀ ਸਰੀਰਧਾਰੀ ਨੂੰ ਪੈ ਸਕਦਾ, ਇਹ ਮਾਇਆ ਹੈ। ਜਦੋਂ ਲੋਕ ਮੱਥਾ ਟੇਕਣ ਲੱਗ ਪਏ, ਬਾਬੇ ਸਾਵਣ ਮੱਲ ਦੀ ਪੂਜਾ ਹੋਣ ਲੱਗ ਪਈ, ਰਾਜਾ ਤੇ ਰਾਣੀਆਂ ਨਮਸਕਾਰ ਕਰਨ, ਸਿੰਘਾਸਨ ਸੋਨੇ ਦਾ ਬਣਾ ਦਿੱਤਾ, ਆਪਣੇ ਰਿਆਸਤ ਵਿੱਚ ਜ਼ਮੀਨ ਦੇ ਦਿੱਤੀ, ਬੜਾ ਵੱਡਾ ਡੇਰਾ ਖੋਲਿਆ, ਭੁਲੇਖਾ ਪੈ ਗਿਆ ਬਾਬੇ ਸਾਵਣ ਮੱਲ ਨੂੰ, ਇਹ ਭੁੱਲ ਗਿਆ ਬਖਸ਼ਿਸ਼ਾਂ ਗੁਰੂ ਅਰਜਨ ਦੇਵ ਮਹਾਰਾਜ ਦੀਆਂ ਹਨ। ਜਦੋਂ ਸਿੱਖ ਗੁਰੂ ਨੂੰ ਭੁੱਲ ਜਾਏ ਫਿਰ ਸਾਧ ਸੰਗਤ ਬਖਸ਼ਿਸ਼ ਕਿਰਪਾ ਨਦਰ ਦਾ ਨਾਲਾ ਸੁੱਕਣ ਲੱਗ ਪੈਂਦਾ, ਉਹ ਨਦੀਆਂ ਫਿਰ ਵਹਿੰਦੀਆਂ ਨਹੀਂ ਰਹਿੰਦੀਆਂ, ਉਹ ਸੁੱਕ ਜਾਂਦੀਆਂ ਨੇ। ਸਾਧ ਸੰਗਤ ਨਦੀ ਕਿੰਨੀ ਵੀ ਭਰ ਕੇ ਚੱਲ ਰਹੀ ਹੋਵੇ, ਨਦੀ ਦੇ ਸੁੱਕਣ ਦਾ ਖਤਰਾ ਬਣਿਆ ਰਹਿੰਦਾ, ਪਤਾ ਕਿਉਂ, ਉਹਨੂੰ ਪਾਣੀ ਕਿਤੋਂ ਮੰਗਵਾਂ ਮਿਲ ਰਿਹਾ, ਉਹਦਾ ਆਪਣਾ ਨਹੀਂ ਹੈ। ਨਹਿਰ ਨਦੀ ਭਾਵੇਂ ਨੱਕੋ ਨੱਕ ਭਰ ਕੇ ਚੱਲ ਰਹੀ ਹੋਵੇ, ਉਹਦੇ ਸੁੱਕਣ ਦਾ ਖਤਰਾ ਬਣਿਆ ਰਹਿੰਦਾ, ਸੱਜਣੋ ਉਹ ਪਾਣੀ ਕਿਤੋਂ ਮੰਗਵਾਂ ਚੱਲ ਰਿਹਾ, ਦਰਿਆ ਵੀ ਸੁੱਕ ਜਾਂਦੇ ਨੇ, ਜੇ ਸੁੱਕਦਾ ਨਹੀਂ
ਤਾਂ ਸਿਰਫ ਸਮੁੰਦਰ ਨਹੀਂ ਸੁੱਕਦਾ, ਸਾਗਰ ਨਹੀਂ ਸੁੱਕਦਾ। ਜਿਹੜੇ ਦਰਿਆ ਨਦੀਆਂ ਨਾਲੇ ਸਾਗਰ ਨਾਲ ਜੁੜੇ ਰਹਿੰਦੇ ਨੇ ਉਹ ਸਦਾ ਹੀ ਭਰੇ ਰਹਿੰਦੇ ਨੇ। ਸਾਗਰ ਨਾਲੋਂ ਟੁੱਟ ਜਾਣ ਉਹਨਾਂ ਦੇ ਸੁੱਕਣ ਦਾ ਖਤਰਾ ਬਣ ਜਾਂਦਾ। ਬਾਬਾ ਸਾਵਣ ਮਲ ਟੁੱਟ ਗਏ, ਅੱਜ ਹੋਰ ਕੱਲ ਹੋਰ ਕਿਰਪਾ ਬਖਸ਼ਿਸ਼ ਘਟਦੀ ਗਈ, ਸੁੱਕ ਗਏ। ਜਿੰਨੀ ਵਡਿਆਈ ਹੋਈ ਉਨੀ ਨਿੰਦਿਆ ਸ਼ੁਰੂ ਹੋ ਗਈ। ਇਹ ਦੋਏ ਚੀਜ਼ਾਂ ਨੇ, ਜਿੰਨੀ ਵਡਿਆਈ ਹੋਣੀ ਹੈ ਉਨੀ ਨਿੰਦਿਆ ਵੀ ਹੋਣੀ ਹੈ। ਹੁਣ ਸੁਚੇਤ ਰਹਿਣਾ ਪੈਣਾ, ਜੇ ਤੂੰ ਵਡਿਆਈ ਕੋਲ ਰੱਖ ਲਈ ਤਾਂ ਨਿੰਦਿਆ ਵੀ ਰੱਖਣੀ ਪਏਗੀ। ਜਿੰਨਾ ਵਡਿਆਈ ਵਿੱਚ ਫੁੱਲਣਾ ਹੈ ਉਨਾ ਨਿੰਦਿਆ ਵਿੱਚ ਮਾਯੂਸ ਵੀ ਹੋਣਾ ਪੈਣ, ਉਦਾਸ ਵੀ ਹੋਣਾ ਪੈਣ। ਔਰ ਸਾਧ ਸੰਗਤ ਤਾਂ ਵਖੇੜੇ ਖੜੇ ਹੋਏ ਨੇ, ਜਿਨ੍ਹਾਂ ਨੂੰ ਲੱਖ ਲੱਖ ਲੋਕ ਸੁਣਦੇ ਸਨ, ਬੜੀ ਵਡਿਆਈ ਹੋ ਰਹੀ ਸੀ, ਜਦੋਂ ਨਿੰਦਿਆ ਹੋਣ ਲੱਗ ਪਈ ਉਦਾਸ ਹੋ ਗਏ। ਫਿਰ ਕੱਲ ਕਲੇਸ਼ ਸ਼ੁਰੂ ਹੋ ਗਿਆ। ਨਿੰਦਕ ਫਿਰ ਨਿੰਦਿਆ ਦਾ ਜਵਾਬ ਸ਼ਬਦਾਂ ਹੀ ਦਿੰਦਾ, ਪਰ ਜਿਹੜਾ ਸੰਤ ਹੈ ਪਹਿਲੀ ਗੱਲ ਨਾ ਉਹ ਲੋਕਾਂ ਦੀ ਵਡਿਆਈ ਲੈਂਦਾ ਤੇ ਉਹਦੀ ਕੋਈ ਲੱਖਾਂ ਲੋਕ ਨਿੰਦਿਆ ਵੀ ਕਰਨ ਉਹਦੀ ਨਿੰਦਿਆ ਦਾ ਵੀ ਅਸਰ ਨਹੀਂ। ਉਹ ਦੋਵਾਂ ਚੀਜ਼ਾਂ ਤੋਂ ਮੁਕਤ ਹੈ। ਉਹਨੂੰ ਪਾਤਸ਼ਾਹ ਨੇ ਬਚਨ ਕਹੇ, ਉਸਤਤ ਨਿੰਦਾ ਦੋ ਤਿਆਗੇ। ਪਹਿਲਾਂ ਕੀ ਤਿਆਗਿਆ? ਉਸਤਤ। ਸਭ ਤੋਂ ਔਖਾ ਕੰਮ ਤਿਆਗਣਾ ਪਤਾ ਕੀ ਹੈ? ਉਸਤਤ। ਵਡਿਆਈ ਹੋਵੇ ਤੇ ਤਿਆਗਣੀ ਬਹੁਤ ਔਖੀ ਹੈ, ਸੋਭਾ ਹੋਵੇ ਤਿਆਗਣੀ ਔਖੀ ਹੈ। ਆਹ ਤਾਂ ਤੁਸੀਂ ਵੇਖਦੇ ਹੀ ਹੋ, ਇੱਥੇ ਵੀ ਵੇਖਿਆ, ਮੈਂ ਬਾਹਰ ਵੀ ਵੇਖਿਆ, ਜਿਨ੍ਹਾਂ ਨੂੰ ਅਹੁਦੇ ਤੋਂ ਲਾ ਦਿਓ ਆਪਣਾ ਗੁਰਦੁਆਰਾ ਬਣਾ ਲੈਂਦੇ ਨੇ। ਮਕਸਦ ਕੀ ਹੈ? ਵਡਿਆਈ ਖੁਸਦੀ ਜਾ ਰਹੀ। ਕਦੇ ਤੁਸੀਂ ਕਿਸੇ ਸਾਧੂ ਦਾ ਜੀਵਨ ਵੇਖੋ, ਸਾਧੂ ਨੂੰ ਕੋਈ ਸੰਸਾਰ ਦੇ ਲੋਕ ਉਸਤਤ ਕੌਣ, ਉਹਦਾ ਕੋਈ ਅਸਰ ਨਹੀਂ। ਸਾਧੂ ਤਾਂ ਇਸ ਤਰ੍ਹਾਂ ਦੇ ਵੀ ਮੈਂ ਵੇਖੇ ਨੇ, ਮਹੱਲ ਬਣੇ ਬਣਾਏ ਛੱਡ ਕੇ ਰਾਤੋ ਰਾਤ ਚਲੇ ਗਏ, ਉਹਨਾਂ ਦੁਨੀਆਂ ਦੀ ਪਰਵਾਹ ਨਹੀਂ ਕੀਤੀ। ਉਹ ਸਰੀਰ ਧਾਰੀ ਸਾਧੂ ਸੰਤ ਗਿਆਨੀ ਅੱਜ ਵੀ ਮੌਜੂਦ ਨੇ। ਮੈਂ ਕਈ ਵਾਰ ਕਥਾ ਵਿੱਚ ਲਾਈਵ ਟੈਲੀਵਿਜ਼ਨ ਤੋਂ ਵੀ ਕਥਾ ਸੁਣਾਈ, ਕਿਸੇ ਨੇ ਹਾਲ ਬਣਾ ਦਿੱਤਾ, ਕਹਿੰਦੇ ਜੀ ਦੀਵਾਨ ਹਾਲ ਬਣਾ ਦਈਏ, ਬਾਬਾ ਜੀ ਸੰਗਤ ਬਹੁਤ ਆਉਂਦੀ ਹੈ। ਕਹਿੰਦੇ ਭਾਈ ਬਣਾ ਦੋ, ਸੰਗਤ ਲਈ ਤਾਂ ਚਾਹੀਦਾ, ਮੀਂਹ ਕਿਹੜੀ ਪੈਂਦੀ ਹੈ ਤੇ ਆ ਪੰਡਾਲ ਚੋ ਜਾਂਦੇ ਨੇ, ਹਾਲ ਠੀਕ ਹੈ, ਬਣਾਉਣਾ ਚਾਹੀਦਾ। ਪਰ ਨਾਲ ਮਹਾਂਪੁਰਸ਼ਾਂ ਕਿਹਾ, ਕੱਲੇ ਨਾ ਬਣਾਇਓ, ਸੰਗਤ ਦਾ ਹਿੱਸਾ ਪਵਾ। ਕਹਿੰਦੇ ਜੀ ਠੀਕ ਹੈ। ਸਾਧ ਸੰਗਤ ਬੜਾ ਪੈਸਾ ਲਾਇਆ, 40-50 ਲੱਖ ਰੁਪਈਆ ਉਹਨਾਂ ਦਿਨਾਂ ਵਿੱਚ ਲਾ ਦਿੱਤਾ, ਪਰ ਗੋਲਕ ਲਾਈ ਸੰਗਤ ਦੇ ਵੀ 10-10, 20-20, 100-100 ਰੁਪਈਆ ਪਏ। ਪਰ ਉਹ ਕੱਲੇ ਪਰਿਵਾਰ ਨੇ ਲੱਖਾਂ ਰੁਪਈਆ ਲਾਇਆ, ਹਾਲ ਬਣ ਗਿਆ, ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਪ੍ਰਕਾਸ਼ ਹੋ ਗਏ, ਬੜਾ ਸੁੰਦਰ ਬਣਿਆ ਦੀਵਾਨ। ਹੁਣ ਉਹ ਜਿਨ੍ਹਾਂ ਪੈਸਾ ਲਾਇਆ ਉਹਨਾਂ ਦੇ ਅੰਦਰ ਅਹੰਕਾਰ ਵੀ ਥੋੜਾ ਪੈਦਾ ਹੋਇਆ, ਵੀ ਪੈਸਾ ਤੇ ਸਾਡੇ ਵੱਲੋਂ ਲੱਗਾ। ਉਹਦੇ ਪੁੱਤ ਭਤੀਜੇ ਭਾਣਜੇ ਜਦੋਂ ਸੰਗਰਾਂਦ ਮੱਸਿਆ ਲੱਗਣੀ ਤੇ ਸਾਧ ਸੰਗਤ ਉਹਨਾਂ ਰੋਪ ਵੀ ਰੱਖਣਾ, ਆਹ ਹਾਲ ਸਾਡੇ ਵੱਲੋਂ ਬਣੇ। ਜਿਹੜਾ ਅੱਗੇ ਜਿਨ੍ਹਾਂ ਕੋਲੋਂ ਸੰਤ ਪੁੱਛ ਕੇ ਚੱਲਦੇ ਨੇ, ਉਹ ਸਾਡਾ ਮਾਮਾ ਲੱਗਦਾ, ਸਾਡਾ ਚਾਚਾ ਲੱਗਦਾ। ਸੰਸਾਰ ਵਿੱਚ ਸਾਧ ਸੰਗਤ ਸਿੱਖੀ ਦਾ ਮਾਰਗ ਔਖਾ ਪਤਾ ਕਿਉਂ ਹੈ? ਤੁਸੀਂ ਕਹੋਗੇ ਕੱਪੜੇ ਪਹਿਨਣੇ ਨੇ, ਕਿਰਪਾਨ ਪਹਿਨਣੀ ਹੈ, ਕਥਾ ਕੀਰਤਨ ਹੀ ਸਿੱਖਣਾ, ਇਹ ਕੋਈ ਔਖਾ ਨਹੀਂ, ਇਹ ਕੋਈ ਵੀ ਕਰ ਸਕਦਾ। ਪਰ ਭਾਈ ਗੁਰਦਾਸ ਸਾਹਿਬ ਨੇ ਬਚਨ ਕਹੇ, ਗੁਰਸਿੱਖੀ ਬਾਰੀਕ ਹੈ, ਖੰਡੇ ਧਾਰ ਗਲੀ ਅਤ ਭੀੜੀ। ਕਿਉਂ ਬਰੀਕ ਹੈ ਜੀ? ਗੁਰਪੀਰਾਂ ਕੀ ਚਾਕਰੀ ਮਹਾ ਕਰੜੀ, ਸੁਖ ਸਾਰ ਸੁੱਖਾਂ ਵਾਲੀ ਜ਼ਰੂਰ ਹੈ। ਮਹਾ ਕਰੜੀ ਕਿਉਂ? ਇਹੀਓ ਮਹਾ ਕਰੜੀ ਹੈ ਸਾਧ ਸੰਗਤ, ਭੁਲੇਖਾ ਪੈ ਸਕਦਾ। ਫਲਾਨੇ ਸੰਤ ਤਾਂ ਮੇਤੋਂ ਪੁੱਛਦੇ ਨੇ ਹਰ ਗੱਲ,

ਇੱਥੇ ਬੇਨਤੀ ਕਰੋ ਆਪਣੇ ਪਰਿਵਾਰ ਨੂੰ, ਭਤੀਜਿਆਂ ਭਾਣਜਿਆਂ ਨੂੰ, ਇੱਥੇ ਝਗੜਾ ਨਹੀਂ ਕਰਨਾ। ਸੰਗਤ ਵਿੱਚ ਗੁਰਦੁਆਰੇ ਸਿਰਫ ਤੇ ਸਿਰਫ ਤਿੰਨ ਹੀ ਕੰਮ ਨੇ, ਚੌਥਾ ਹੋਰ ਕੋਈ ਕੰਮ ਨਹੀਂ। ਪਹਿਲਾ ਕੰਮ ਹੈ ਜਾਂ ਤਾਂ ਦੀਵਾਨ ਚ ਬਹਿ ਕੇ ਕੀਰਤਨ ਕਥਾ ਸੁਣੋ, ਨਹੀਂ ਸੁਣਨਾ ਗੁਰੂ ਦੇ ਦਰਬਾਰ ਚ ਬਹਿ ਕੇ ਪਰਮ ਬਾਣੀ ਪੜ ਲਓ, ਨਹੀਂ ਤਾਂ ਫਿਰ ਹੱਥੀ ਸੇਵਾ ਕਰੋ। ਸੇਵਾ ਕਰੋ, ਬਾਣੀ ਪੜੋ, ਕੀਰਤਨ ਕਥਾ ਸੁਣੋ, ਭਾਈ ਚੌਥਾ ਹੋਰ ਕੋਈ ਕੰਮ ਨਹੀਂ। ਆਪਣੇ ਪਰਿਵਾਰ ਨੂੰ ਕਹੋ, ਭਾਣਜਿਆਂ ਭਤੀਜਿਆਂ ਨੂੰ ਝਗੜਾ ਨਾ ਕਰਿਆ ਕਰੋ। ਅੱਗੋਂ ਬੰਦਾ ਕਹਿੰਦਾ ਜੀ ਜਿਨ੍ਹਾਂ ਨੇ ਤੁਹਾਨੂੰ ਸ਼ਿਕਾਇਤ ਕੀਤੀ ਉਹਨੇ ਪੈਸਾ ਲਾਇਆ ਕੋਈ? ਸਾਡਾ ਇੰਨਾ ਲੱਖ ਲੱਗਾ, ਇੱਥੇ ਸੌ ਸੌ ਦੋ ਦੋ ਸੌ ਰੁਪਇਆ ਦੇਣ ਵਾਲੇ ਤੁਹਾਨੂੰ ਸ਼ਿਕਾਇਤਾਂ ਲਾਉਂਦੇ? ਸੰਸਾਰੀ ਸਮਝ ਲਿਆ ਨਾ। ਕਹਿੰਦੇ ਉਹ ਮਹਾਂਪੁਰਸ਼ਾਂ ਨੇ ਕਿਹਾ ਹਾਂ ਪੈਸਾ ਤਾਂ ਤੁਹਾਡਾ ਲੱਗਾ, ਇਹ ਤੇ ਗੱਲ ਅਸੀਂ ਭੁੱਲ ਹੀ ਗਏ। ਉਸੇ ਵਕਤ ਮਹਾਂਪੁਰਸ਼ਾਂ ਸਿੱਖਾਂ ਨੂੰ ਸੇਵਾਦਾਰਾਂ ਨੂੰ ਬੁਲਾਇਆ, ਕਹਿੰਦੇ ਪੰਜ ਸਿੱਖ ਇਸ਼ਨਾਨ ਕਰਕੇ ਆਓ। ਇਸ਼ਨਾਨ ਕਰਕੇ ਆਏ, ਦਰਬਾਰ ਹਾਲ ਚ ਗਏ, ਅਰਦਾਸ ਕੀਤੀ, ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਤੁਸੀਂ ਆਪਣੇ ਨਾ ਪੁਰਾਣੇ ਅਸਥਾਨ ਤੇ ਪ੍ਰਕਾਸ਼ਮਾਨ ਹੋਵੋ, ਇਹ ਤਾਂ ਸੰਸਾਰੀਆਂ ਨੇ ਲੱਖਾਂ ਰੁਪਏ ਲਾਏ ਆ, ਇਹ ਤੁਹਾਡੇ ਵਾਸਤੇ। ਗੁਰੂ ਗ੍ਰੰਥ ਸਾਹਿਬ ਜੀ ਦੇ ਸੁਖਾਸਣ ਕਰਕੇ ਉਧਰ ਪ੍ਰਕਾਸ਼ ਕਰ ਦਿੱਤੇ, ਇੱਧਰ ਪੂਰਾ ਦੀਵਾਨ ਹਾਲ, ਲੱਖਾਂ ਰੁਪਈਆ ਲੱਗੇ, ਸਮੇਤ ਜਗ੍ਹਾ ਜ਼ਮੀਨ, ਮਹਾਂਪੁਰਸ਼ਾਂ ਜਿੰਦਾ ਲਾ ਕੇ ਚਾਬੀ ਦੇਤੀ, ਲਓ ਭਾਈ ਜਗ੍ਹਾ ਵੀ ਤੁਹਾਡੀ ਤੇ ਹਾਲ ਵੀ ਤੁਹਾਡਾ, ਜੋ ਮਰਜ਼ੀ ਕਰ ਲਓ, ਚਾਹੇ ਆਲੂ ਭਰੋ, ਚਾਹੇ ਤੂੜੀ ਭਰੋ, ਜੋ ਮਰਜ਼ੀ ਕਰੋ। ਕਈ ਮਹੀਨੇ ਸਾਲ ਜਿੰਦਰਾ ਲੱਗਿਆ ਦਿਆ, ਏਦਾਂ ਕੋਈ ਛੱਡਦਾ? ਇਹ ਅਸਥਾਨ ਤੇ ਕੋਈ ਕਵੇ ਵੀ ਜੀ ਜਗ੍ਹਾ ਦੇ ਦਿਓ, ਹਾਲ ਅਸੀਂ ਬਣਾ ਦੇ, ਸਾਧੂ ਨੂੰ ਲਗਾਵ ਨਹੀਂ, ਉਹ ਸਮੇਤ ਜਗ੍ਹਾ ਸਭ ਕੁਝ ਛੱਡ ਦਿੱਤਾ। ਤੇ ਸਾਧ ਸੰਗਤ ਕਈ ਮਹੀਨਿਆਂ ਬਾਅਦ ਜਦੋਂ ਫਿਰ ਬਾਜੀ ਪੁੱਠੀ ਪਲਟ ਗਈ, ਫਿਰ ਪੂਰਾ ਪਰਿਵਾਰ ਆ ਕੇ ਮਾਫ਼ੀ ਮੰਗਦਾ, ਮਹਾਂਪੁਰਸ਼ੋ ਉੱਥੇ ਪ੍ਰਕਾਸ਼ ਕਰਾ ਦਿਓ। ਕਹਿੰਦੇ ਨਹੀਂ ਭਾਈ ਹੁਣ ਕੀ ਹੋਇਆ? ਕਹਿੰਦੇ ਜੀ ਜਿੰਦਰਾ ਕੱਲਾ ਦੀਵਾਨ ਹਾਲ ਨੂੰ ਨਹੀਂ, ਉਹ ਜਿੰਦੇ ਤਾਂ ਸਾਡੀਆਂ ਫੈਕਟਰੀਆਂ ਨੂੰ ਲੱਗਣ ਲੱਗ ਪਏ, ਮਹਾਂਪੁਰਸ਼ੋ ਜਿੰਦਾ ਖੋਲ ਦਿਓ। ਫਿਰ ਉਹ ਖੋਲਿਆ, ਉੱਥੇ ਪ੍ਰਕਾਸ਼ ਹੋਇਆ। ਸਾਧੂ ਹੈ ਬੇਪਰਵਾਹ, ਉਹਨੂੰ ਸੰਸਾਰ ਦੇ ਲੋਕਾਂ ਦੀ ਕੋਈ ਪਰਵਾਹ ਨਹੀਂ। ਤੁਸੀਂ ਲੱਖਾਂ ਰੁਪਈਆ ਪੇਂਟ ਕਰਦੇ ਹੋ, ਉਹ ਤਾਂ ਵੀ ਉਸੇ ਤਰ੍ਹਾਂ ਟ੍ਰੀਟ ਕਰਦਾ। ਕੋਈ ਦਸ ਰੁਪਏ ਪੇਂਟ ਕਰਦਾ, ਉਹਦੇ ਨਾਲ ਵੀ ਉਸੇ ਤਰ੍ਹਾਂ ਟ੍ਰੀਟ ਕਰਦਾ।

0: तुम गुरु का बचन कमाउण है। गुरु का बचन की है, पंजां प्यारियां ने रहत दिती है, आ पंज ककारी रहत रखनी है, आ बाणियां पढ़नियां ने, आ चार बजर करैतां भुल के नहीं करनी। इनू कहिंदे गुर का बचन। जदों कोई बचन जी हाथ रखदा है, वह बचन फिर जी जिंद दे नाल निभदा है, वह चिखा तक निभदा है। तुहाडी जिंदगी दा तजर्बा रहना है, जिन्हां गुरु कलगी धर पातशाह दी मिठी प्यारी दात अमृत प्राप्त कीता है। सज्जनो, अमृत दी दात पंज ककारी रहत शिंगार है सिख दा। प्रोफेसर पूरन सिंह होरां लिखिया, इह सुहागण दा शिंगार है जो गुरु गोबिंद सिंह महाराज जी नूं सोहना लगदा है। सिखा, जिवें इक सुहागण दा शिंगार पति नूं पाउंदा है, एदां पंज ककारी बाणे दा शिंगार गुरु कलगी वाले नूं पाउंदा है। आ जिहड़ा दुनियावी शिंगार है जी, सोना पाओ जिन्ना मर्जी, रब ने तुहानूं दित्ता है, भावें चन्ना बना बना के गलां च पाई जाओ, भावें कड़े पाओ, पर एक गल याद रखियो, ਇਹ ਸੱਚ ਹੈ ਸਾਧ ਸੰਗਤ, ਜਿੱਦਣ ਬੰਦਾ ਮੌਤ ਦੇ ਕਹਾੜ ਉਤਰਦਾ, ਅੱਖਾਂ ਮੀਟਦਾ ਤੇ ਘਰ ਵਾਲੇ ਮਰਦਿਆਂ ਸਾਰ ਉਹਨੂੰ ਪਤਾ ਕੀ ਕਰਦੇ ਨੇ, ਪਹਿਲਾਂ ਗਲ ਚੋਂ ਸੋਨਾ ਹੀ ਲਾਉਂਦੇ ਨੇ, ਪਹਿਲਾਂ ਮਾਈ ਦੀ ਮੁੰਦੀ ਭਾਵੇਂ ਉਂਗਲੀ ਛਿੱਲ ਹੋ ਜਾਏ ਉਹ ਪਹਿਲਾਂ ਲਾ ਲੈਂਦੇ, ਪਤਾ ਕਿਉਂ, ਲੋਕਾਂ ਦੇ ਸਾਹਮਣੇ ਥੋੜੀ ਲਾਉਣੇ, ਸੋਨਾ ਲਾ ਕੇ ਫਿਰ ਕਹਿਣਗੇ ਹਾਏ ਬੀਬੀ ਚੜ੍ਹਾਈ ਕਰ ਗਈ, ਪਹਿਲਾਂ ਲਾ ਲਿਆ, ਅੱਗੇ ਥੋੜੀ ਸਾੜਨੇ। ਜਿਹੜਾ ਸ਼ਿੰਗਾਰ ਆਹ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਦਿੱਤਾ, ਇਹ ਪੰਜ ਕਕਾਰੀ ਬਾਣਾ ਸਿੱਖੋ ਤੁਸੀਂ ਪਹਿਨੇ, ਇਹ ਤਾਂ ਚਿਖਾ ਤੇ ਰੱਖਣ ਲੱਗਿਆ, ਇਸ਼ਨਾਨ ਕਰਾਉਣ ਲੱਗਿਆ ਸਿੱਖਾਂ ਕਹਿਣੇ, ਕਕਾਰ ਲਿਆਂਦੇ ਨੇ, ਕਿਰਪਾਨ ਲਿਆਂਦੀ ਹੈ, ਕੰਗਾ ਕੜਾ ਲਿਆਂਦਾ, ਇਹ ਚਿਖਾ ਤੇ ਰੱਖਣ ਲੱਗਿਆ ਪਹਿਲਾਂ ਵੇਖਣਾ, ਇਹ ਫੁੱਲ ਚੁਗਣ ਲੱਗਿਆ ਨਾਲ ਪੈਣੇ, ਇਹ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਸ਼ਿੰਗਾਰ ਹੈ। ਸਾਧ ਸੰਗਤ, ਇਹ ਗੁਰੂ ਦੀ ਕਿਰਪਾ ਬਖਸ਼ਿਸ਼ ਨਾਲ ਮਿਲਦਾ, ਸਿੱਖੀ ਉੱਤੇ ਕਿਸੇ ਦਾ ਕੋਈ ਦਾਅਵਾ ਨਹੀਂ ਹੈ। ਕੋਈ ਬੰਦਾ ਕਹੇ ਨਾ ਅਸੀਂ ਸਿੱਖ, ਸਿੱਖੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ, ਇਹ ਕਲਗੀਧਰ ਦਸ਼ਮੇਸ਼ ਪਿਤਾ ਦੀ ਪਾਤਸ਼ਾਹ ਦੀ ਨਜ਼ਰ ਹੋਵੇ ਤਾਂ ਸਿੱਖੀ ਮਿਲਦੀ ਹੈ, ਉਹਦੀ ਨਜ਼ਰ ਨਾ ਹੋਵੇ ਗੁਰੂ ਗੋਬਿੰਦ ਸਿੰਘ ਮਹਾਰਾਜ ਕਿਸੇ ਤੋਂ ਵੀ ਵਾਪਸ ਲੈ ਸਕਦੇ ਨੇ। ਸਿੱਖੀ ਕਲਗੀਧਰ ਪਾਤਸ਼ਾਹ ਦੀ ਆਪਣੀ ਮਲਕੀਅਤ ਹੈ, ਕਿਸੇ ਦਾ ਕੋਈ ਦਾਅਵਾ ਨਹੀਂ। ਵੱਡੇ ਵੱਡੇ ਬੰਦੇ ਸਿੱਖੀ ਤੋਂ ਖਾਲੀ ਹੋ ਗਏ ਜੀ, ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਵਾਪਸ ਲੈ ਲਈ, ਨਹੀਂ ਭਾਈ ਉਹਦੀ ਮਰਜ਼ੀ ਹੈ ਪਾਤਸ਼ਾਹ ਦੀ। ਇਸ ਲਈ ਮੰਗਣਾ ਪੈਂਦਾ, ਬਖਸ਼ੋ ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਵਿਸਾਹ ਦਾਨ, ਭਰੋਸਾ ਦਾਨ, ਇਹ ਗੁਰੂ ਕੋਲੋਂ ਮੰਗਣਾ ਪੈਂਦਾ, ਇਹ ਦਾਨ ਹੈ। ਤੇ ਜਦੋਂ ਦਾਨ ਮੰਗੋ, ਭਿਖਾਰੀ ਦੀ ਕੀ ਉਹ ਕਹਾਤ ਹੈ, ਉਹ ਦਾਅਵੇ ਨਾਲ ਥੋੜੀ ਕਹਿ ਸਕਦਾ ਇੰਨੇ ਰੁਪਈਏ ਦੇ, ਤੇ ਦੇਣ ਵਾਲੇ ਦੀ ਮਰਜ਼ੀ ਹੈ।
1: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਪੰਜਾਬ ਇੰਸ਼ੋਰੈਂਸ ਦੇ ਹਰਪਿੰਦਰ ਸਿੰਘ ਸਿੱਧੂ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੀ ਲਾਈਫ ਇੰਸ਼ੋਰੈਂਸ ਜਾਂ ਵਿਜ਼ਿਟਰ ਇੰਸ਼ੋਰੈਂਸ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਹਰਪਿੰਦਰ ਸਿੱਧੂ ਜੀ ਨੂੰ 403-404-3500 ਯਾਨੀ 403-404-3500 ਤੇ ਸੰਪਰਕ ਕਰ ਸਕਦੇ ਹੋ। ਪੰਜਾਬ ਇੰਸ਼ੋਰੈਂਸ ਤੋਂ ਹਰਪਿੰਦਰ ਸਿੰਘ ਸਿੱਧੂ। प्रोग्राम का यह हिस्सा तुहाडे तक HMP कस्टम कैबिनेट्स दे सहयोग नाल पहुंचाया जा रहा है। होर जानकारी ले पॉल सेखू जी नूं 403-829-5000 जां फिर 403-719-4947 ते संपर्क कर सकते हो। HMP कस्टम कैबिनेट्स लिमिटेड का पता है, यूनिट नंबर 11, 2316 27 एवेन्यू नॉर्थ ईस्ट कैलगरी। प्रोग्राम दा ए हिस्सा तुहाडे तक सुंदर बिल्डिंग एंड सप्लाईज दे सहयोग नाल पहुंचाया जा रहा है। इना तो किसी भी तरह दे ड्राई वॉल, रूफिंग, इंसुलेशन दे नाल नाल किसी भी प्रकार दे कस्टम मेटल, मिटन साइडिंग दे सामान बारे कोई भी जानकारी लैण लई तुसी अज ही निर्वैर जौहल जी नूं 403-690-8700 यानी 403-690-8700 जां फिर भजन सिंह जौहल जी नूं 403-561-0227 यानी 403-561-0227 ते संपर्क कर सकते हो। सुंदर बिल्डिंग एंड सप्लाईज लिमिटेड दे ऑफिस दा पता है, यूनिट नंबर 4612 6th स्ट्रीट नॉर्थ ईस्ट कैलगरी। प्रोग्राम दा ए हिस्सा तुहाडे तक M&R Roofing and Siding Limited ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੀ ਰੂਫਿੰਗ, ਸਾਈਡਿੰਗ, ਸਟੁਕੋ, ਸੌਫਟ ਫਿਸ਼ ਜਾਂ ਸਮਾਰਟ ਰਿਮ, ਫਲੈਟ ਰੂਫ ਅਤੇ ਰੈਨੋਵੇਸ਼ਨ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਰਣਜੀਤ ਵਿਰਕ ਜੀ ਨੂੰ 403-903-0483 ਯਾਨੀ 403-903-0483 ਤੇ ਸੰਪਰਕ ਕਰ ਸਕਦੇ ਹੋ। M&R Roofing and Siding Limited। प्रोग्राम दा ए हिस्सा तुहाडे तक कैसडी हे इंजरी लॉ तो तारा कैसडी जी दे सहयोग नाल पहुंचाया जा रहा है। इना तो किसी भी तरह दे मोटर व्हीकल एक्सीडेंट इंजरी क्लेम बारे कोई भी जानकारी लैण लई तुसीं तारा कैसडी जी नूं 403-770-1099 यानी 403-777-1099 ते संपर्क कर सकते हो। कैसडी हे इंजरी ला दा पता है यूनिट नंबर 1507 14 एवेन्यू साउथ वेस्ट कैलगरी।
0: अपन गुरु दी वड़ियाई विच पहला समझ लईए अमृत क्यों जरूरी है। खंडे वाटे दी पौल तो बगैर गल बननी नहीं, गुरु तो बगैर गुरु नानक साहब दे घर विच एंट्री नहीं। ये ठीक है तुसी सिख हो सकदे हो, केस दाढ़ी नहीं तां वी गुरु ग्रंथ साहब जी दा कोई सिख हो सकदा। किसे पिंड विच कोई मुन्ना बंदा मर जाए, दसो भाई कोई गुरुद्वारे वाला हिम्मत है कि ना कर दे, एदा नहीं भोग पाउणा। क्यों नहीं जी, वह गुरु ग्रंथ साहब नूं मत्था टेकदा है, सिख है। हां रही गल गुरसिखी दी, ए हुण गुरु ने वेखणा है ये गुरसिख बनिया नहीं, ओनूं कई जन्म लग सकदे ने, एंट्री पै जाएगी तुहाडी। किसे दे नंबर घट भी होण तां की क्लास चो नौ कट दिंदे ने, उहदा वध तों वध की करनगे, फेल कर देणगे। तुहाडा नाम है भाई, जे पास होणा फिर खंडे वाटे दी पौल छकनी पैंदी। दो सके भरा दोमां नूं बाई बाई किले जमीन आ गई, बापू ने बड़ी बनाई। हुण बाई किले जमीन अहमियत रखती सी, वंडी पै गई, दोमां भरावां ने वंड लई। ਉਹ ਦੋਵਾਂ ਦੇ ਸਾਧ ਸੰਗਤ ਇੱਕ ਇੱਕ ਲੜਕਾ ਅੱਗੇ, ਕਿਉਂਕਿ ਹੁਣ ਸਿਸਟਮ ਇੱਦਾਂ ਦਾ ਹੈ ਹਰ ਬੰਦਾ ਚਾਹੁੰਦਾ ਛੋਟਾ ਪਰਿਵਾਰ ਹੋਵੇ। ਦੋਵਾਂ ਦੇ ਇੱਕ ਇੱਕ ਲੜਕਾ ਸਾਧ ਸੰਗਤ, ਛੋਟੇ ਭਰਾ ਦਾ ਲੜਕਾ ਵੀ ਨੌਵੀਂ ਕਲਾਸ 'ਚ ਪੜ੍ਹੇ ਤੇ ਵੱਡੇ ਦਾ ਵੀ ਨੌਵੀਂ 'ਚ ਪੜ੍ਹੇ। ਨੌਵੀਂ ਕਲਾਸ ਤੱਕ ਦੋਵਾਂ ਦਾ ਖੇਡਣਾ ਉੱਠਣਾ ਬਹਿਣਾ ਇਕੱਠਾ ਰਿਹਾ। ਦੀਵਾਰਾਂ ਪੈ ਗਈਆਂ, ਜ਼ਮੀਨ ਵੰਡੀ ਗਈ, ਪਰ ਥੋੜਾ ਬਹੁਤਾ ਪਿਆਰ ਰਿਹਾ। ਇੱਕ ਦਿਨ ਛੋਟੇ ਭਰਾ ਦਾ ਲੜਕਾ ਜਿਹੜਾ ਨੌਵੀਂ ਚ ਪੜ੍ਹਦਾ ਨਾ, ਉਹਨੇ ਸ਼ਾਮ ਨੂੰ ਬੱਚਿਆਂ ਵਿੱਚ ਖੇਡੇ ਨਾਲਦਿਆਂ ਨਾਲ ਤੇ ਉੱਪਰ ਚ ਸ੍ਰੀ ਸਾਹਿਬ ਕਿਰਪਾਨ ਪਾਈ ਤੇ ਉਹਦੇ ਤਾਏ ਦੇ ਲੜਕੇ ਨੇ, ਉਹ ਵੀ ਹਮ ਉਮਰ ਛੋਟੇ ਦੇ, ਅੱਠਵੀਂ ਨੌਵੀਂ ਦੇ, ਉਹਨੇ ਕਿਰਪਾਨ ਵੇਖ ਕੇ ਕਿਹਾ, ਅਮਨ ਆਹ ਤੂੰ ਕੀ ਪਾਇਆ? ਕਹਿੰਦਾ ਇਹ ਮੈਂ ਸ੍ਰੀ ਸਾਹਿਬ ਕਿਰਪਾਨ ਪਾਈ ਹੈ। ਉਹ ਕਹਿੰਦਾ ਮੈਂ ਵੀ ਪਾਉਣੀ। ਕਹਿੰਦਾ ਇੱਦਾਂ ਥੋੜੀ ਮਿਲਦੀ ਹੈ, ਇਹ ਕਿਰਪਾਨ ਉਹਨਾਂ ਨੂੰ ਮਿਲਦੀ ਜਿਹੜੇ ਅੰਮ੍ਰਿਤ ਛਕਦੇ। ਅਸੀਂ ਕੱਲ ਅੰਮ੍ਰਿਤ ਛਕਣ ਜਾਣਾ, ਮੇਰੇ ਮੰਮੀ ਪਾਪਾ ਨੇ ਲਿਆ ਕੇ ਦਿੱਤੀ ਹੈ, ਅਸੀਂ ਕੱਲ ਨੂੰ ਅੰਮ੍ਰਿਤ ਛਕਣਾ। ਉਹ ਜਿਹੜਾ ਨਾਲ ਦਾ ਲੜਕਾ ਨਾ ਤਾਏ ਦਾ, ਉਹ ਕਹਿੰਦਾ ਮੈਂ ਵੀ ਅੰਮ੍ਰਿਤ ਛਕਣਾ। ਕਹਿੰਦਾ ਤੂੰ ਵੀ ਆਪਣੇ ਮੰਮੀ ਪਾਪਾ ਨੂੰ ਕਹਿ, ਤੈਨੂੰ ਕਿਰਪਾਨ ਲੈ ਦੇਣ। ਉਹਨੇ ਘਰ ਜਾ ਕੇ ਆਪਣੇ ਮੰਮੀ ਪਾਪਾ ਨੂੰ ਕਿਹਾ, ਅਮਨ ਅੰਮ੍ਰਿਤ ਛਕਣ ਲੱਗਾ, ਉਹਨੇ ਕਿਰਪਾਨ ਪਾਈ ਹੈ ਬਹੁਤ ਸੋਹਣੀ, ਮੈਂ ਵੀ ਕਿਰਪਾਨ ਪਾਉਣੀ ਹੈ, ਮੈਂ ਵੀ ਅੰਮ੍ਰਿਤ ਛਕਣਾ। ਹੁਣ ਅੱਠਵੀਂ ਨੌਵੀਂ ਕਲਾਸ ਦਾ ਬੱਚਾ, ਬਹੁਤਾ ਅੰਮ੍ਰਿਤ ਬਾਰੇ ਅੱਠਵੀਂ ਦੇ ਬੱਚੇ ਨੂੰ ਪਤਾ ਨਹੀਂ, ਪਰ ਉਹਨੂੰ ਚੰਗਾ ਲੱਗਾ, ਪ੍ਰਭਾਵਿਤ ਹੋਇਆ ਬੱਚੇ ਤੋਂ। ਉਹਦੇ ਪਿਓ ਨੇ, ਕਿਉਂਕਿ ਸਾਧ ਸੰਗਤ ਬਾਈ ਕਿੱਲੇ ਜ਼ਮੀਨ, ਇੱਕੋ ਇੱਕ ਲੜਕਾ ਤੇ ਉਹਦੇ ਪਿਓ ਦੀ ਸੰਗਤ ਥੋੜੀ ਜਿਹੀ ਇੱਧਰ ਉੱਧਰ, ਖੂਹ ਵਾਟੇ ਮੋਟਰ ਤੇ ਬਹਿ ਕੇ ਪੈਗ ਸ਼ੈਗ ਲਾ ਲੈਣਾ, ਪੀ ਲੈਣਾ, ਪੀਣ ਵਾਲਿਆਂ ਨਾਲ ਬਹਿਣਾ ਉੱਠਣਾ, ਮਨ ਚ ਆਇਆ ਬੱਚੇ ਨੇ ਅੰਮ੍ਰਿਤ ਛਕ ਲਿਆ ਤੇ ਮੇਰਾ ਤੇ ਬੰਦ ਹੋ ਜਾਣਾ। ਗੁੱਸੇ ਵਿੱਚ ਕਿਹਾ, ਚੱਲ ਓਏ ਆਪਾਂ ਨੀ ਅੰਮ੍ਰਿਤ ਛਕਣਾ, ਉਹਨੀ ਤਾਂ ਬਾਬੇ ਬਣਨਾ ਹੋਊ, ਆਪਾਂ ਬਾਬੇ ਬਣਨਾ। ਆਪਣੇ ਬੱਚੇ ਨੂੰ ਰੋਕ ਦਿੱਤਾ। ਰਾਤ ਲੰਘੀ, ਸਵੇਰੇ ਦਿਨ ਚੜਿਆ, ਉਹਨਾਂ ਅੰਮ੍ਰਿਤ ਛਕਣ ਜਾਣਾ ਸੀ। ਬੱਚੇ ਬੱਚੇ ਹੀ ਹੁੰਦੇ ਨੇ, ਬੱਚੇ ਦੇ ਮਨ ਵਿੱਚ ਸ਼ਾਇਦ ਮੰਨ ਗਏ ਹੋਣੇ ਉਹਦੇ ਮੰਮੀ ਪਾਪਾ। ਉਹ ਸਵੇਰੇ ਤਿਆਰ ਹੋ ਕੇ ਅਮਨ ਆਪਣੇ ਤਾਏ ਦੇ ਘਰ ਗਿਆ, ਜਾ ਕੇ ਕਹਿੰਦਾ ਦੀਪੇ ਤੂੰ ਨੀ ਅੰਮ੍ਰਿਤ ਛਕਣਾ, ਕਿਰਪਾਨ ਲੈਣ ਦੀ। ਉਹ ਬੱਚਾ ਫਿਰ ਆਪਣੇ ਮਾਂ ਪਿਓ ਦੇ ਮਗਰ ਲੱਗ ਗਿਆ, ਮੰਮਾ ਮੈਂ ਵੀ ਅੰਮ੍ਰਿਤ ਛਕਣਾ, ਡੈਡੀ ਨੂੰ ਕਹੋ। ਅੱਗੋਂ ਪਾਪਾ ਬੜੇ ਗੁੱਸੇ ਵਿੱਚ, ਉਹਨੇ ਥੱਪੜ ਮਾਰਿਆ, ਆਪਣੇ ਲੜਕੇ ਨੂੰ ਖਿੱਚ ਕੇ ਲਿਜਾ ਕੇ ਕਮਰੇ 'ਚ ਬੰਦ ਕੀਤਾ, ਬਾਹਰੋਂ ਕੁੰਡੀ ਲਾਤੀ। ਤੇ ਉਹਨੂੰ ਦਬਕਾ ਮਾਰ ਕੇ ਪੇਤਾ, ਜਾਓ ਭੱਜ, ਤੁਸੀਂ ਛਕ ਲਓ ਅੰਮ੍ਰਿਤ, ਤੁਸੀਂ ਬਾਬੇ ਬਣਨਾ, ਅਸੀਂ ਬਾਬਾ ਥੋੜੀ ਬਣਾਉਣਾ ਮੁੰਡੇ। ਸੱਜਣੋ ਇਹ ਗੱਲ ਤੇ ਲੰਘ ਗਈ, ਸਾਲ ਲੰਘਦੇ ਸਮਾਂ ਨਹੀਂ ਲੱਗਦਾ, ਨੌਵੀਂ ਕਲਾਸ, ਦਸਵੀਂ, ਗਿਆਰਵੀਂ, ਬਾਰਵੀਂ, ਤਿੰਨ ਚਾਰ ਸਾਲ ਲੰਘ ਗਏ। ਜਿਹੜੇ ਬੱਚੇ ਨੇ ਅੰਮ੍ਰਿਤ ਛਕਿਆ ਉਹ ਪਿੰਡ ਵਿੱਚ ਚੰਗੀ ਸੋਭਤ ਚ ਰਹਿੰਦਾ, ਕੀਰਤਨ ਦਰਬਾਰ ਹੁੰਦਾ, ਜੋੜੇ ਘਰ ਸੇਵਾ ਕਰਦਾ, ਦਮਾਲਾ ਬੰਨਣ ਲੱਗ ਪਿਆ, ਨਾਲ ਦੇ ਸਾਥੀਆਂ ਨਾਲ ਸੇਵਾ ਕਰਾਉਂਦਾ, ਸਵੇਰੇ ਸ਼ਾਮ ਗੁਰਦੁਆਰੇ ਜਾਂਦਾ, ਸ਼ਾਮਾਂ ਨੂੰ ਸੁੱਖ ਆਸਣ ਕਰਾਉਂਦਾ ਤੇ ਗੁਰੂ ਘਰ ਦੇ ਗ੍ਰੰਥੀ ਕੀਰਤਨੀਆਂ ਦੇ ਨਾਲ ਸੇਵਾ ਕਰਾਉਂਦਾ, ਉਹਦੀ ਰੁਚੀ ਉੱਧਰ ਬਣ ਗਈ। ਤੇ ਜਿਹੜਾ ਉਹਦਾ ਤਾਏ ਦਾ ਲੜਕਾ ਜਿਹਨੂੰ ਥੱਪੜ ਮਾਰ ਕੇ ਕੁੰਡੀ ਲਾਈ ਅੰਦਰ, ਆਪਾਂ ਕਿਹੜਾ ਬਾਬੇ ਬਣਨਾ, 22 ਕਿੱਲੇ ਜ਼ਮੀਨ ਹੈ, ਉਹਨੇ 12 ਕੀਤੀਆਂ, ਇੱਧਰ 12 ਕਲਾਸਾਂ ਵੀ ਪੜ੍ਹ ਗਿਆ ਤੇ ਉਹ ਵੀ ਪੜ੍ਹ ਗਿਆ। ਉਹਦੇ ਤਾਏ ਦੇ ਨੇ ਆਪਣੇ ਲੜਕੇ ਨੂੰ 12 ਕਰਾ ਕੇ ਨਾ ਚੰਡੀਗੜ੍ਹ ਪੜ੍ਹਨ ਲਾ ਦਿੱਤਾ। ਕਹਿੰਦਾ ਮੈਂ ਤਾਂ ਕੁਝ ਬਣਾਉਣਾ, ਬਾਬਾ ਥੋੜੀ ਬਣਾਉਣਾ, ਮੈਂ ਤਾਂ ਪਹਿਲੇ ਲੜਕੇ ਨੂੰ ਕੁਝ ਬਣਾਉਣਾ। ਹੁਣ ਚੰਡੀਗੜ੍ਹ ਯੂਨੀਵਰਸਿਟੀ ਪੜ੍ਹਨ ਪਾਤਾ, ਹੋਸਟਲ ਲੈ ਤਾ। ਇਹ ਤਾਂ 3-4 ਸਾਲਾਂ ਬਾਅਦ ਪਤਾ ਲੱਗਾ, ਜਿਹੜਾ ਕਹਿੰਦਾ ਸੀ ਮੈਂ ਲੜਕੇ ਨੂੰ ਕੁਝ ਬਣਾਉਣਾ, ਖੁੱਲੇ ਪੈਸੇ ਉਡਾਉਣ ਨੂੰ ਦਿੰਦਾ ਰਿਹਾ ਤੇ ਸਾਧ ਸੰਗਤ ਉਹਨੇ ਹੋਰ ਤਾਂ ਕੀ ਬਣਨਾ ਸੀ, ਪੱਕਾ ਨਸ਼ੇੜੀ, ਚਿੱਟਾ ਸਮੈਕੀਆ ਬਣ। ਜਦੋਂ ਪਤਾ ਲੱਗਾ ਨਾ ਤਾਂ ਸਮੈਕ ਪੀਂਦਾ, ਫਿਰ ਉਹ ਪਿਓ ਸਰੀਰ ਹੀ ਰਹਿ ਗਿਆ, ਵਿੱਚੋਂ ਖੋਖਲਾ ਹੋ ਗਿਆ। ਫਿਰ ਉਹ ਸਰਦਾਰ ਰਤਨ ਸਿੰਘ ਲੈ ਕੇ ਆਇਆ ਆਪਣੇ ਲੜਕੇ ਨੂੰ, ਉਹਨੂੰ ਆਪਣੀਆਂ ਭੁੱਲਾਂ, ਮੈਂ ਤੇ ਥੋੜੀ ਬਹੁਤੀ ਸ਼ਰਾਬ ਪੀਂਦਾ ਸੀ, ਮੇਰਾ ਲੜਕਾ ਕਿਹੜੇ ਨਸ਼ੇ ਚ ਪੈ ਗਿਆ, ਘਰ ਲੈ ਆਂਦਾ ਛਡਾ ਕੇ। ਕਿਸੇ ਨੇ ਕਿਹਾ ਨਸ਼ਾ ਛਡਾਊ ਕੇਂਦਰ ਛੱਡ ਦੇ, ਉੱਥੇ ਨਸ਼ਾ ਛਡਾਉਣ ਲਈ ਛੱਡ। ਭਾਗ ਵੱਡੇ ਹੋਣ ਤੇ ਨਸ਼ਾ ਛੁੱਟਦਾ, ਨਹੀਂ ਤੇ ਨਹੀਂ, ਰੱਬ ਦੀ ਨਜ਼ਰ ਹੋ ਜਾਏ ਤਾਂ ਬਚਦਾ। ਜਦੋਂ ਉਹ ਨਸ਼ਾ ਛਡਾਊ ਕੇਂਦਰ ਚ ਭਰਤੀ ਕਰਾਤਾ, 2.5 ਮਹੀਨੇ ਰਿਹਾ, ਪਿਓ ਜਾ ਕੇ ਪੈਸੇ ਵੀ ਦਿੰਦਾ ਰਿਹਾ, ਹੋਰ ਚੀਜ਼ਾਂ ਵੀ ਦਿੰਦਾ ਰਿਹਾ, ਮੇਰਾ ਲੜਕਾ ਨਸ਼ਾ ਛੱਡਦਾ, ਬਸ ਇਹ ਠੀਕ ਹੋ ਜਾਏ ਫਿਰ ਮੈਂ ਵਿਆਹ ਦੇਣਾ। 2.5 ਮਹੀਨਿਆਂ ਬਾਅਦ ਨਸ਼ਾ ਛਡਾਊ ਕੇਂਦਰ ਤੋਂ ਫੋਨ ਆਉਂਦਾ, ਸਰਦਾਰ ਰਤਨ ਸਿੰਘ ਜੀ ਬੋਲਦੇ ਹੋ? ਹਾਂਜੀ ਜੀ। ਤੁਸੀਂ ਜਰਾ ਨਸ਼ਾ ਛਡਾਊ ਕੇਂਦਰ ਆਓ, ਤੁਹਾਡਾ ਲੜਕਾ ਇੱਥੇ ਦੀਪ ਜਿਹੜਾ ਉਹ ਐਡਮਿਟ ਹੈ। ਕਹਿੰਦਾ ਹਾਂਜੀ। ਉਹ ਚਲਾ ਗਿਆ, ਘਰੋਂ ਤੁਰਿਆ ਝੋਲਾ ਚੁੱਕ ਕੇ, ਘਰ ਵਾਲੀ ਨੂੰ ਕਹਿੰਦਾ 20,000 ਰੁਪਈਆ ਦੇ ਦੇ, ਸ਼ਾਇਦ ਉੱਥੇ ਪੈਸੇ ਦੇ ਕੇ ਆਉਣੇ ਪੈਣ, ਸਰੀਰ ਮਿੱਟੀ ਹੋਇਆ ਅੰਦਰੋਂ ਖੋਖਲੇ, ਜਿਹਦਾ ਇੱਕੋ ਇੱਕ ਪੁੱਤ ਪੱਕਾ ਨਸ਼ੇੜੀ ਹੋ ਜਾਏ। ਉਹ ਬੰਦਾ ਉਈ ਪਿੰਜਰ ਘੁੰਮਦਾ ਦਿਸਦਾ, ਵਿੱਚ ਨਹੀਂ ਹੁੰਦਾ ਕੁਝ। ਪਹੁੰਚ ਗਿਆ ਨਸ਼ਾ ਛਡਾਊ ਕੇਂਦਰ, ਲਿਜਾ ਕੇ ਮੈਨੇਜਰ ਦੇ ਕੋਲ ਝੋਲਾ ਰੱਖਿਆ, ਸ਼ਾਇਦ ਪੈਸੇ ਮੰਗਣੇ ਹੋਣਗੇ, ਬਹਿ ਗਿਆ ਤੇ ਮੈਨੇਜਰ ਥੋੜੇ ਮਿੰਟਾਂ ਬਾਅਦ ਕਹਿੰਦਾ, ਸਰਦਾਰ ਜੀ ਆਹ ਰਜਿਸਟਰ ਉੱਤੇ ਸਾਈਨ ਕਰੋ, ਅਸੀਂ ਤੁਹਾਡੇ ਲੜਕੇ ਦਾ ਨਸ਼ਾ ਨਹੀਂ ਛਡਾ ਸਕਦੇ, ਉਹਦੀਆਂ ਹੱਡਾਂ ਚਿੱਟਾ ਰਚ ਗਏ, ਥੋੜਾ ਬਹੁਤਾ ਰੋਜ਼ ਦੇਣਾ ਪੈਂਦਾ ਤਾਂ ਜਿਉਂਦਾ। ਉੱਤੇ ਕੰਧਾਂ 'ਚ ਸਿਰ ਮਾਰਦਾ, ਮੈਨੂੰ ਨਸ਼ਾ ਦੇ ਦਿਓ ਮੈਂ ਮਰ ਜਾਂਗਾ। ਕਹਿੰਦਾ ਉਹਦਾ ਨਹੀਂ ਅਸੀਂ ਛਡਾ ਸਕਦੇ, ਐਵੇਂ ਇੱਥੇ ਮਰ ਗਿਆ ਕਿਤੇ, ਤੁਸੀਂ ਸਾਨੂੰ ਪਸਾਉਂਗੇ? ਸਰਦਾਰ ਜੀ ਉਹਨੂੰ ਲੈ ਜਾਓ। ਤੇ ਬੋਲੇ, ਸਰਦਾਰ ਜੀ ਕਿੱਥੇ ਮੇਰਾ ਲੜਕਾ? ਕਹਿੰਦੇ ਜੀ ਉਹ ਕਮਰੇ 'ਚ ਬੰਦ ਕੀਤਾ, ਉਹਨੂੰ ਅਲੱਗ ਰੱਖਣਾ ਪੈਂਦਾ। ਜਦੋਂ ਕਮਰੇ ਵੱਲ ਵੇਖਣ ਗਿਆ, ਸਰੀਰ ਪਸੀਨੇ ਨਾਲ ਭਿੱਜਿਆ ਤੇ ਕੰਧਾਂ ਦਰਵਾਜ਼ਿਆਂ 'ਚ ਸਿਰ ਮਾਰਦਾ, ਓਏ ਕੋਈ ਦਰਵਾਜ਼ਾ ਖੋਲ ਦਿਓ ਮੈਨੂੰ ਨਸ਼ਾ ਦੇ ਦਿਓ ਮੈਂ ਮਰ ਜਾਂਗਾ, ਓਏ ਦਰਵਾਜ਼ਾ ਖੋਲੋ ਮੈਨੂੰ ਨਸ਼ਾ ਦੇ ਦਿਓ। ਤੜਫਦਾ, ਤਾਕੀ ਵਿੱਚੋਂ ਪਿਓ ਨੇ ਪੁੱਤ ਨੂੰ ਵੇਖਿਆ, ਭੁੱਬ ਨਿਕਲ ਗਈ। ਓਹੋ ਮੈਂ ਕੀ ਬਣਾਉਣਾ ਸੀ, ਇਹ ਕੀ ਬਣ ਗਿਆ? ਅੱਖਾਂ ਭਰ ਕੇ ਪਿਓ ਭੁੱਬ ਨਿਕਲੀ, ਰੋ ਪਿਆ। ਅੰਦਰੋਂ ਲੜਕੇ ਨੇ ਉਹਦੇ ਨੇ ਵੇਖਿਆ ਪਿਓ ਆ ਗਿਆ, ਰੋਂਦੇ ਪਿਓ ਦੇ ਹੱਥ ਪਕੜ ਕੇ ਅੰਦਰੋਂ ਕਹਿੰਦਾ, ਬਾਪੂ ਦਰਵਾਜ਼ਾ ਖੋਲ ਮੈਨੂੰ ਨਸ਼ਾ ਦੇ ਦੇ ਮੈਂ ਮਰ ਜਾਣਾ, ਮੈਨੂੰ ਨਸ਼ਾ ਦੇ ਦੇ ਮੈਂ ਮਰ ਜਾਣਾ। ਤੜਫਦਾ, ਪਿਓ ਦੇ ਹੰਝੂ ਨਾ ਰੁਕਣ, ਰੋਂਦੇ ਰੋਂਦੇ ਲੜਕੇ ਨੇ ਇੱਕ ਗੱਲ ਕਹੀ, ਬਾਪੂ ਕੁੰਡੀ ਖੋਲ ਮੈਨੂੰ ਨਸ਼ਾ ਦੇ ਦੇ ਮੈਂ ਮਰ ਜਾਣਾ। ਬਾਪੂ ਜੇ ਉਦਣ ਕੁੰਡੀ ਨਾ ਲਾਉਂਦਾ ਥੱਪੜ ਮਾਰ ਕੇ, ਅੱਜ ਆਹ ਕੁੰਡੀ ਨਹੀਂ ਸੀ ਲੱਗਣੀ, ਉਦਣ ਅੰਮ੍ਰਿਤ ਛਕਣ ਤੋਂ ਨਾ ਰੁਕਦਾ ਜੇ ਨਸ਼ੇੜੀ ਨਹੀਂ ਸੀ ਬਣਨਾ। ਸਾਧ ਸੰਗਤ ਕਸੂਰ ਬੱਚਿਆਂ ਦਾ ਨਹੀਂ, ਕਸੂਰ ਮਾਪਿਆਂ ਦਾ। ਇਹ ਸਿੱਖੋ, ਤੁਸੀਂ ਯਾਦ ਰੱਖੋ, ਨੌਵੀਂ ਕਲਾਸ 8ਵੀਂ ਚ ਬੱਚੇ ਹੋ ਜਾਣ ਉਹਨੂੰ ਅੰਮ੍ਰਿਤ ਛਕਾ ਦੇਣਾ ਚਾਹੀਦਾ। 10-12 ਸਾਲ ਦੀ ਉਮਰ ਹੋ ਜਾਏ ਉਹਨੂੰ ਗੁਰੂ ਨਾਲ ਜੋੜ ਦਿਓ, ਜ਼ਿੰਮੇਵਾਰੀ ਗੁਰੂ ਦੀ ਹੈ, ਫਿਰ ਗੁਰੂ ਦੇ ਹੱਥ ਸਭ ਕੁਝ। ਸਾਧ ਸੰਗਤ ਇੱਕ ਵਾਰ ਗੁਰੂ ਨੂੰ ਬੱਚਿਆਂ ਦੀ ਬਾਂਹ ਪਕੜਾ ਦਿਓ, ਅੱਗੇ ਗੁਰੂ ਨੇ ਲਾਜ ਰੱਖਣੀ। ਦੇਖੋ ਇੱਕ ਇੱਕ ਹੈ ਬੱਚਾ ਸਾਰਿਆਂ ਦੇ, ਤੁਹਾਨੂੰ ਬੇਨਤੀ ਹੈ, ਸਭ ਤੋਂ ਕੋਸਟਲੀ ਪ੍ਰੋਪਰਟੀ, ਮਹਿੰਗੀ ਜਾਇਦਾਦ ਤੁਹਾਡੀ ਆਪਣੀ ਔਲਾਦ ਹੈ। ਜਿਹਦੀ ਔਲਾਦ ਗੁਰੂ ਦੀ ਸਿੱਖੀ ਨਾਲ ਜੁੜ ਗਈ ਉਹ ਸਭ ਤੋਂ ਅਮੀਰ ਹੈ, ਜਿਹਦੀ ਔਲਾਦ ਨਸ਼ਿਆਂ 'ਚ ਪੈ ਗਈ ਉਹਦੇ ਨਾਲ ਦਾ ਕੰਗਾਲ ਬੰਦਾ ਕੋਈ। अज अपने बच्चों के आप जिम्मेवार बनो, अपने बच्चों का ख्याल रखो। कल खंडे वाटे की पौल अमृत का बाटा तैयार होना है, तुहानू हाथ जोड़ के बेनती है, वड्डियां नू भी भाई आप भी छक लो, बच्चों नू भी अमृत छकाओ, ये जन्म सफल। गुरु कलगी तरपातशाह दे खंडे वाटे दी पौल छको, असीं वी भागां वाले बन के कह सकीए।

ਖੰਡੇ ਦੀ ਛਕ ਲਈ ਤੇ ਜ਼ਿੰਮੇਵਾਰੀ ਗੁਰੂ ਦੀ। ਅੱਜ ਤੋਂ 13-14 ਸਾਲ ਪਹਿਲਾਂ ਅਸੀਂ ਆਪਣੇ ਕਾਲਜ ਦੇ ਲਿਟਰੇਚਰ ਵਿੱਚ ਛਾਪੀ ਸਾਖੀ। 5 ਦਿਨ ਪਟਿਆਲੇ ਦੀਵਾਨ ਚੱਲੇ, ਸੰਗਤ ਆਉਂਦੀ ਰਹੀ, ਮਹਾਂਪੁਰਸ਼ ਕੀਰਤਨ ਕਥਾ ਸੁਣਾਉਂਦੇ ਰਹੇ। ਸਾਧ ਸੰਗਤ ਤੋਂ ਪਰਿਵਾਰ ਵਿੱਚ ਇੱਕ ਬੱਚੀ ਰੋਜ਼ ਸੁਣਨ ਆਉਂਦੀ ਹੈ, ਉਹਦਾ ਮਨ ਬਣ ਗਿਆ। ਉਹਨੇ ਵੀ ਘਰ ਜਾ ਕੇ ਆਪਣੇ ਮੰਮੀ ਡੈਡੀ ਨੂੰ ਕਿਹਾ, ਮੈਂ ਵੀ ਅੰਮ੍ਰਿਤ ਛਕਣਾ। ਉਹਦੀ ਮਾਂ ਕਹਿੰਦੀ, ਚੁੱਪ ਕਰਕੇ ਬਹਿ ਜਾ, ਮੰਮੀ ਕਿਉਂ ਨਹੀਂ ਛਕਣਾ? ਕਹਿੰਦੀ, ਪੁੱਤ ਇੱਕ ਤਾਂ ਤੂੰ ਪੜ੍ਹੀ ਲਿਖੀ ਬਹੁਤ ਹੈ, BEd ਕੀਤੀ ਹੈ, ਮਾਸਟਰ ਡਿਗਰੀ ਕਰ ਲਈ, ਤੇ ਦੂਜਾ ਤੂੰ ਅੰਮ੍ਰਿਤ ਛਕ ਲਿਆ, ਅੰਮ੍ਰਿਤ ਧਾਰੀ ਵਰ ਘਰ ਕਿੱਥੋਂ ਲੱਭੂਗਾ? ਤੇਰੇ ਵਾਸਤੇ ਅੰਮ੍ਰਿਤ ਧਾਰੀ ਲੜਕਾ ਕਿੱਥੋਂ ਲੱਭਾਂਗੇ? ਅੰਮ੍ਰਿਤ ਧਾਰੀ ਲੜਕੇ ਨਹੀਂ ਮਿਲਦੇ, ਨਾ ਨਾ, ਵਿਆਹ ਤੋਂ ਬਾਅਦ ਵੇਖੀ, ਆਪੇ ਛਕਿਓ ਜਾਂ ਨਾ ਛਕਿਓ, ਸਾਡੇ ਘਰ ਅੰਮ੍ਰਿਤ ਨਹੀਂ ਛਕਦੀ। ਮਾਂ ਨੇ ਰੋਕ ਦਿੱਤਾ। ਉਹ ਬੱਚੀ ਦਾ ਮਨ ਸੀ ਤੇ ਸਾਧ ਸੰਗਤ ਉਹਨੇ ਪਰਵਾਹ ਨਾ ਕੀਤੀ, ਪੜ੍ਹੀ ਲਿਖੀ ਸੀ। ਗੁਰਦੁਆਰਾ ਸਾਹਿਬ ਜਿੱਥੇ ਦੀਵਾਨ ਸਨ ਉਹ ਸਥਾਨ ਤੇ ਦੱਸਿਆ, ਇੱਥੇ ਅੰਮ੍ਰਿਤ ਸੰਚਾਰ ਹੋਣਾ, ਕਕਾਰ ਫ੍ਰੀ ਮਿਲਣਗੇ। ਉਹ ਬੱਚੀ ਆ ਗਈ, ਕਿਸੀ ਇਸ਼ਨਾਨ ਕਰਕੇ ਉਹਨੇ ਕਕਾਰ ਲਏ, ਖੰਡੇ ਵਾਟੇ ਦੀ ਪੌਲ ਛਕੀ, ਅੰਮ੍ਰਿਤ ਛਕਿਆ। ਅੰਮ੍ਰਿਤ ਛਕ ਕੇ ਸ਼ਾਮਾਂ ਨੂੰ ਘਰ ਗਈ, ਉੱਪਰ ਚ ਕਿਰਪਾਨ ਪਾਈਓ ਤੇ ਜਾ ਕੇ ਆਪਣੇ ਘਰਦਿਆਂ ਨੂੰ ਕਹਿੰਦੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਉਹਦੀ ਮਾਂ ਗੁੱਸੇ ਚ ਬੋਲੀ, ਕਹਿੰਦੀ, ਤੂੰ ਜਿਦੀ ਬੜੀ ਹੈ, ਦੇਖਿਆ ਛਕ ਲਿਆ ਨਾ ਅੰਮ੍ਰਿਤ ਤੂੰ, ਤੈਨੂੰ ਕਿਹਾ ਸੀ ਤੇਰੇ ਲਈ ਵਰ ਕਿੱਥੋਂ ਲੱਭਾਂਗੇ, ਤੇਰੇ ਲਈ ਅੰਮ੍ਰਿਤ ਧਾਰੀ ਘਰ ਕਿੱਥੋਂ ਲੱਭਾਂਗੇ। ਉਹ ਬੱਚੀ ਨੇ ਗੱਲ ਬੜੀ ਪਿਆਰੀ ਕਹੀ, ਕਹਿੰਦੀ, ਮਾਂ ਇਹਦੀ ਵੀ ਤੂੰ ਚਿੰਤਾ ਨਾ ਕਰ, ਅੱਜ ਜਦੋਂ 5 ਪਿਆਰਿਆਂ ਨੇ ਖੰਡੇ ਵਾਟੇ ਦੀ ਪੌਲ ਅੰਮ੍ਰਿਤ ਦੀ ਦਾਤ ਛਕਾਈ, ਉਦੋਂ 5 ਪਿਆਰਿਆਂ ਨੇ ਇਹ ਗੱਲ ਕਹੀ, ਅੱਜ ਤੋਂ ਬਾਅਦ ਤੁਹਾਡੀ ਜਾਤ ਕੁੱਲ ਗੋਤ ਵਰਨ ਖਤਮ, ਤੁਸੀਂ ਖਾਲਸੇ ਹੋਏ। ਅੱਜ ਤੋਂ ਬਾਅਦ ਤੁਹਾਡੀ ਜਨਮ ਭੂਮੀ ਸ੍ਰੀ ਅਨੰਦਪੁਰ ਸਾਹਿਬ ਕੇਸਗੜ੍ਹ ਸਾਹਿਬ, ਅੱਜ ਤੋਂ ਬਾਅਦ ਤੁਹਾਡੇ ਮਾਤਾ ਪਿਤਾ ਪਿਤਾ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ, ਅੱਜ ਤੋਂ ਬਾਅਦ ਤੁਹਾਡੇ ਮਾਤਾ ਮਾਤਾ ਸਾਹਿਬ ਕੌਰ ਜੀ। ਕਹਿੰਦੇ, ਆਹ 5 ਪਿਆਰਿਆਂ ਨੇ ਗੱਲ ਕਹੀ, ਤੇ ਕਹਿੰਦੀ, ਮਾਂ ਅੱਜ ਤੋਂ ਬਾਅਦ ਮੇਰਾ ਪਿਤਾ ਗੁਰੂ ਗੋਬਿੰਦ ਸਿੰਘ ਹੋ ਗਿਆ, ਤੇ ਮੇਰੇ ਵਾਸਤੇ ਘਰ ਵਰ ਲੱਭਣ ਦੀ ਤੂੰ ਚਿੰਤਾ ਨਾ ਕਰ, ਧੀਆਂ ਦਾ ਵਰ ਘਰ ਲੱਭਣਾ ਪਿਓ ਦੀ ਜ਼ਿੰਮੇਵਾਰੀ ਹੁੰਦੀ ਹੈ, ਮੇਰਾ ਪਿਤਾ ਗੁਰੂ ਗੋਬਿੰਦ ਸਿੰਘ ਹੋ ਗਿਆ, ਆਪੇ ਹੀ ਵਰ ਘਰ ਲੱਭ ਲਏਗਾ। ਇੰਨਾ ਵਿਸ਼ਵਾਸ। ਉਹ ਬੱਚੀ ਨੂੰ ਸਾਧ ਸੰਗਤ ਪ੍ਰਾਈਵੇਟ ਟੀਚਰ ਦੀ ਜੌਬ ਮਿਲੀ। 6 ਮਹੀਨਿਆਂ ਬਾਅਦ ਗੁਰੂ ਨੇ ਕਿਰਪਾ ਕੀਤੀ, ਸਰਕਾਰੀ ਜੌਬ ਲੱਗ ਗਈ। 3 ਮਹੀਨੇ ਅਜੇ ਗੁਜਰੇ ਸਰਕਾਰੀ ਜੌਬ ਕਰਦਿਆਂ ਰਿਸ਼ਤੇਦਾਰੀ ਵਿੱਚੋਂ ਇੱਕ ਰਿਸ਼ਤਾ ਮਿਲ ਗਿਆ, ਅੰਮ੍ਰਿਤ ਧਾਰੀ ਲੜਕਾ ਮੈਥ ਟੀਚਰ ਲੱਗਾ ਹੋਇਆ, ਨਿਤਨੇਮੀ ਸਾਧ ਸੰਗਤ। ਉਹ ਮੈਥ ਟੀਚਰ ਅੰਮ੍ਰਿਤ ਧਾਰੀ ਗੁਰਸਿੱਖ ਬੱਚੇ ਦਾ ਰਿਸ਼ਤਾ ਮਿਲ ਗਿਆ, ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਆਪੇ ਹੀ ਵਰ ਘਰ ਲੱਭ ਦਿੱਤਾ। ਸਾਨੂੰ ਵਿਸ਼ਵਾਸ ਹੋਣਾ ਚਾਹੀਦਾ, ਗੁਰੂ ਤੇ ਭਰੋਸਾ ਹੋਣਾ ਚਾਹੀਦਾ, ਗੁਰੂ ਦੀ ਬਖਸ਼ਿਸ਼ ਕਿਰਪਾ ਫਿਰ ਵਰਤਦੀ ਹੈ। ਜਿਨ੍ਹਾਂ ਮਹਾਂਪੁਰਸ਼ਾਂ ਦੀ ਜਹਾਜ਼ 'ਚ ਬੈਠੇ ਹੋ, ਉਹਨਾਂ ਨੇ ਗੁਰੂ ਦੀ ਬਾਣੀ ਤੇ ਗੁਰੂ ਦੇ ਬਾਣੇ ਦਾ ਪ੍ਰਚਾਰ ਕੀਤਾ ਸਾਰੀਆਂ। ਆਪਾਂ ਵਰਸੀਆਂ ਮਨਾ ਰਹੇ ਹਾਂ ਤਾਂ ਸਫਲ ਹੈ, ਜੇ ਆਪਾਂ ਪਰਿਵਾਰਾਂ ਸਮੇਤ ਗੁਰੂ ਦੇ ਜਹਾਜ਼ 'ਚ ਚੜੀਏ, ਖੰਡੇ ਵਾਟੇ ਦੀ ਪੌਲ ਛਕੋ। ਜਿਨ੍ਹਾਂ ਦੀ ਜਹਾਜ਼ 'ਚ ਬੈਠੇ ਹੋ, ਉਹਨਾਂ ਬਾਰੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਨੇ ਬਚਨ ਕਹਿ, ਪ੍ਰਭ ਕੋ ਜਾਣੇ ਸਦ ਹੀ ਸੰਗਤ, 24 ਘੰਟੇ ਆਪਣੇ ਨੇੜੇ ਜਾਣ ਦਿਓ ਰੱਬ ਨੂੰ, ਤਾਂ ਉਹਨਾਂ ਦਾ ਅਸਰ ਸੰਸਾਰ ਤੇ ਹੁੰਦਾ। ਗੌੜੀ ਗੁਆਰੀ ਮਹੱਲਾ 5 ਪਾਤਸ਼ਾਹ ਭਜਨ ਕਹਿਣਗੇ ਫਿਰ, ਰਹਿਣ ਦਿਨ ਸਹਿ ਕਰੰਗਾ, ਪ੍ਰਭ ਕੋ ਜਾਣੇ ਸਦ ਹੀ ਸੰਗਾ। ਉਹ ਕੈਸੇ ਨੇ? ਉਹਨਾਂ ਦੀ ਵਡਿਆਈ ਵਿੱਚ ਪਾਤਸ਼ਾਹ ਨੇ ਬਚਨ ਕਹੇ, ਕਹਿੰਦੇ, ਦਿਸੈ ਸਭ ਮੈਂ ਸਭ ਤੇ ਰਹਤੇ, ਪਾਰ ਬ੍ਰਹਮ ਕਾ ਉਹ ਧਿਆਨ ਧਰਤੇ। ਉਹਨਾਂ ਦਾ ਜੀਵਨ ਏਦਾਂ ਦਾ ਹੋ ਜਾਂਦਾ, ਸਾਰਿਆਂ ਚ ਘੁੰਮਦੇ ਨਜ਼ਰ ਆਉਣਗੇ, ਪਰ ਸਾਰਿਆਂ ਤੋਂ ਅਲੱਗ ਹੋਣਗੇ। ਉਹ ਨਿਰਲੇਪ ਰਹਿੰਦੇ ਨੇ, ਅਲਿਪਤ ਰਹਿੰਦੇ ਨੇ। ਦਿਸੈ ਸਭ ਮੈਂ ਸਭ ਤੇ ਰਹਤੇ, ਪਾਰ ਬ੍ਰਹਮ ਕਾ ਉਹ ਧਿਆਨ ਧਰਤੇ, ਹਰਖ ਸੋਗ ਦੋਹੂੰ ਤੇ ਮੁਕਦੇ। ਕਹਿੰਦੇ, ਹਰਖ ਤੋਂ ਸੋਗ ਤੋਂ ਦੋਵਾਂ ਤੋਂ ਮੁਕਦ। ਜਦੋਂ ਫਿਰ ਕੋਈ ਐਸਾ ਜਨ ਮਿਲ ਜਾਏ, ਉਹਨਾਂ ਬਾਰੇ ਫਿਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਨੇ ਬਚਨ ਕਹਿ, ਅਰਦਾਸ ਕਰਿਆ ਕਰ ਕਿ ਕਰ ਕਿਰਪਾ ਪਾਰ ਬ੍ਰਹਮ ਮੋਹੇ ਕਿਰਪਾ ਕੀਜੈ। ਪੜੋ, ਪਾਰ ਬ੍ਰਹਮ ਮੋਹੇ ਕਿਰਪਾ ਕੀਜੈ,
ਧੂਰ ਸੰਤਨ ਕੀ ਨਾਨਕ ਦੀ ਜੈ। ਇਹੋ ਜਿਹਾ ਗੁਰਸਿੱਖਾਂ ਦੀ ਚਰਨ ਧੂੜ ਬਖਸ਼। ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਜਦੋਂ ਬਾਬਾ ਬੁੱਢਾ ਸਾਹਿਬ ਦੇ ਦਰਸ਼ਨ ਕਰਨ, ਮੈਂ ਕਈ ਵਾਰ ਕਥਾ ਦਰਬਾਰ ਸਾਹਿਬ ਤੋਂ ਕਹੀ ਤੇ ਗੁਰੂ ਅਰਜਨ ਦੇਵ ਮਹਾਰਾਜ ਏਦਾਂ ਹੱਥ ਜੋੜ ਲਿਆ ਕਰਨ, ਆ ਜਿਹੜਾ ਰੌਲਾ ਹੁਣ ਪਿਆ ਹੋਇਆ ਨਾ ਪੰਥ ਚ, ਨਹੀਂ ਜੀ ਅਸੀਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਤੋਂ ਸਿਵਾਏ ਕਿਸੇ ਨੂੰ ਮੱਥਾ ਨਹੀਂ ਟੇਕਦੇ, ਗੁਰੂ ਗ੍ਰੰਥ ਸਾਹਿਬ ਜੀ ਤੋਂ ਸਿਵਾਏ ਆ ਸੀਸ ਗੁਰੂ ਜਾਣ ਕੇ ਕਿਸੇ ਅੱਗੇ ਝੁਕਾਉਣਾ ਨਹੀਂ ਚਾਹੀਦਾ। ਗੁਰੂ ਗ੍ਰੰਥ ਸਾਹਿਬ ਗੁਰੂ ਨੇ, ਅਟਲ ਗੁਰੂ ਨੇ, ਜੁਗੋ ਜੁਗ ਅਟਲ ਗੁਰੂ। ਗੁਰੂ ਗ੍ਰੰਥ ਸਾਹਿਬ ਜੀ ਦੇ ਬਰਾਬਰ ਕੋਈ ਹੋ ਨਹੀਂ ਸਕਦਾ। ਪਰ ਸਾਧ ਸੰਗਤ ਗੁਰਮਤ ਦਾ ਕੰਸੈਪਟ, ਗੁਰਮਤ ਦਾ ਮਾਰਗ ਸੰਕਲਪ ਸਮਝਣ ਦੀ ਜ਼ਰੂਰਤ ਹੈ। ਇੱਕ ਵੀ ਗੁਰਮਤ ਦਾ ਸਿਧਾਂਤ ਹੈ, ਗੁਰੂ ਕਹੇਗਾ ਪਹਿਲਾਂ ਗੁਰਸਿੱਖਾਂ ਕੋਲ ਜਾ, ਜਿੱਥੋਂ ਆਪਾਂ ਕਥਾ ਸ਼ੁਰੂ ਕੀਤੀ ਸੀ। ਕਿਉਂ ਜਾਣਾ ਜੀ ਗੁਰਸਿੱਖਾਂ ਕੋਲ? ਕਹਿੰਦੇ ਜਿਨ੍ਹਾਂ ਨੇ ਪਹਿਲਾਂ ਜਪਿਆ ਕਮਾਏ, ਜਿਨ੍ਹਾਂ ਨੇ ਘਾਲਣਾ ਕੀਤੀ ਹੈ, ਉਹ ਜਾ ਉਹਨਾਂ ਦੀ ਸੰਗਤ ਕਰ, ਉਹਨਾਂ ਦੀ ਸੇਵਾ ਕਰ, ਉਹਨਾਂ ਦੇ ਜੋੜੇ ਚ ਹੜ। ਹੁਣ ਤੁਸੀਂ ਕਹੋਗੇ ਜੇ ਕਿਸੇ ਨੂੰ ਮੱਥਾ ਟੇਕਣਾ ਗਲਤ ਹੈ, ਫਿਰ ਜੋੜਿਆਂ ਲਈ ਤਾਂ ਰੈਕ ਬਣਾਇਆ ਜਾ ਸਕਦਾ, ਉਹਦੇ ਵਿੱਚ ਖੋਲ ਦੋ ਆਪੇ ਪਾ ਲਓ, ਕੀ ਲੋੜ ਹੈ ਬਈ? ਜੋੜੇ ਜਮ੍ਹਾਂ ਕਰਾਓ ਜੀ, ਦਰਬਾਰ ਸਾਹਿਬ ਜਾਓ, ਜੋੜੇ ਝਾੜਦੇ ਨੇ, ਪਾਲਿਸ਼ ਕਰਦੇ ਨੇ, ਲੰਗਰ ਹੀ ਛਕਾਉਣਾ, ਡਿਸਪੋਜਲ ਲਿਆਓ, 5-10 ਹਜ਼ਾਰ ਛਕਾ ਕੇ ਸਿੜ ਦਿਓ ਘਰ ਵਿੱਚ। ਕਾਹਦੇ ਵਾਸਤੇ ਥਾਲ ਮਾਂਜਣੇ ਆ? ਕਿਉਂ ਵਾਟੀਆਂ ਧੋਣੀਆਂ ਬਈ? ਇਹ ਸਾਧ ਸੰਗਤ ਵਿਖਾਵਾ ਕੋਈ ਫਾਰਮੈਲਿਟੀ ਨਹੀਂ ਹੈ, ਇਹ ਗੁਰਮਤ ਦਾ ਇੱਕ ਦਿੱਤਾ ਹੋਇਆ ਸਿਧਾਂਤ ਹੈ। ਜਾ ਸਿੱਖਾ ਜੋੜਿਆਂ ਚ ਖਲੋ ਜਾ, ਜੋੜੇ ਝਾੜ, ਹੋ ਸਕਦਾ ਕਿਸੇ ਐਸੇ ਗੁਰਸਿੱਖ ਦੇ ਜੋੜੇ ਆ ਜਾਣ ਜਿਹੜਾ ਸਵੇਰੇ ਅੰਮ੍ਰਿਤ ਵੇਲੇ ਦਾ ਜਾਗਿਆ, ਜਿਹਨੇ 5 ਬਾਣੀਆਂ ਨਿਤਨੇਮ ਸੁਖਮਣੀ ਸਹਿਵਾਸਾ ਦੀ ਵਾਰ ਪੜੀ ਹੋਈ ਹੈ, ਕਿਤੇ ਉਹਦੇ ਜੋੜਿਆਂ ਨੂੰ ਹੱਥ ਲੱਗ ਜਾਏ, ਤੇਰੇ ਕਰਮ ਬਦਲ ਜਾਣ, ਤੇਰੀਆਂ ਰਖਾਵਾਂ ਬਦਲ ਜਾਣ। ਉਹ ਜੋੜਿਆਂ ਨੂੰ ਹੱਥ ਲੱਗੇ, ਹਸਤਰ ਰਖਾਵਾਂ ਬਦਲ ਜਾਂਦੀਆਂ ਨੇ। ਇੱਕ ਸੱਜਣ ਰੋਜ਼ ਨਿਤ ਦਾ ਸ਼ਰਾਬੀ ਪਿੰਡ ਦੀਵਾਨ ਚੱਲਣ ਨਾਲ ਦੇ, ਤੇ ਉਹਦੇ ਨਾਲ ਦੇ ਸਾਥੀ ਕਹਿੰਦੇ ਆ ਤੂੰ ਵੀ ਦੀਵਾਨ ਚੱਲਣ ਦਾ? ਮੈਂ ਤੇ ਪੀਂਦਾ ਰੋਜ਼ ਹੀ ਪੀਤਾ ਹੁੰਦਾ। ਤੇ ਸਾਧ ਸੰਗਤ ਇੱਕ ਦਿਨ ਉਹ ਲੈ ਆਏ, ਉਹ ਕਹਿੰਦਾ ਵੀ ਗੱਲ ਸੁਣੋ, ਮੈਂ ਦੀਵਾਨ ਚ ਨਹੀਂ ਜਾਣਾ, ਮੈਂ ਪੀਤੀ ਹੈ ਸ਼ਰਾਬ। ਤੇ ਉਹਦੇ ਨਾਲ ਦੇ ਮਿੱਤਰ ਕਹਿੰਦੇ ਅੱਜ ਭਾਵੇਂ ਸ਼ਰਾਬ ਪੀਤੀ ਹੈ, ਤੈਨੂੰ ਲੈ ਜਾਣਾ। ਉਹ ਕਹਿੰਦਾ ਮੈਂ ਦੀਵਾਨ ਚ ਜਾਣਾ ਹੀ ਨਹੀਂ। ਕਹਿੰਦੇ ਤੈਨੂੰ ਅਸੀਂ ਦੀਵਾਨ ਵਿੱਚ ਲੈ ਕੇ ਨਹੀਂ ਜਾਣਾ, ਪਰ ਨਾਲ ਲੈ ਕੇ ਜਾਣਾ। ਸ਼ਰਾਬ ਪੀਤੀ ਭਾਈ ਨਛੱਤਰ ਸਿੰਘ ਉਹਦਾ ਨਾਮ ਹੈ, ਤੇ ਸਾਧ ਸੰਗਤ ਉਹਦਾ ਦੋਸਤ ਗੁਰਮੀਤ ਸਿੰਘ ਲੈ ਗਿਆ। ਕਹਿੰਦਾ ਦੀਵਾਨ ਚ ਨਹੀਂ ਲੈ ਕੇ ਜਾਣਾ, ਪਰ ਤੈਨੂੰ ਨਾਲ ਲੈ ਕੇ ਜਾਣਾ, ਅਸੀਂ ਜੋੜਿਆਂ ਦੀ ਸੇਵਾ ਲਈ ਤੂੰ ਜੋੜਿਆਂ ਚ ਬੈਠਾ ਨਹੀਂ। ਉਹਨੂੰ ਜੋੜੇ ਘਰ ਚ ਬਿਠਾਤਾ। ਦੀਵਾਨ ਰਾਤ 12 ਵਜੇ ਤੱਕ ਚੱਲੇ, ਤੇ ਸਾਧ ਸੰਗਤ ਠੰਡ ਸੀ, 11 ਕੁ ਵਜੇ ਉਹਦੀ ਸ਼ਰਾਬ ਉਤਰ ਕੇ ਜਿਹੜੀ ਪੀਤੀ ਹੋਈ ਸੀ। ਉਹਦਾ ਧਿਆਨ ਹੁਣ ਕੀਰਤਨ ਕਥਾ ਵੱਲ ਚੱਲਣ ਲੱਗ ਪਿਆ। ਸੰਗਤ 12:15 ਜਾਣ ਲੱਗ ਪਈ, ਉਹਦੀ ਸੁਰਤ ਥੋੜੀ ਜਿਹੀ ਸਹੀ ਹੋ ਗਈ, ਮਾੜੀ ਮੋਟੀ ਜਿਹੜੀ ਪੀਤੀ ਲੱਥ ਗਈ। ਸਾਧ ਸੰਗਤ ਤੋਂ ਹੱਥ ਮੂੰਹ ਧੋ ਕੇ ਨਾ ਜੋੜੇ ਚੁੱਕ ਚੁੱਕ ਕੇ ਸੰਗਤ ਨੂੰ ਫੜਾਉਣ ਲੱਗ ਪਿਆ। ਪਤਾ ਨੀ ਕਿਸੇ ਨਾਮ ਜਪਣ ਵਾਲੇ ਨਿਤਨੇਮੀ ਗੁਰਸਿੱਖ ਦੇ ਜੋੜੇ ਉਹਨੇ ਚੁੱਕੇ ਹੋਣਗੇ। ਦੂਜਿਆਂ ਵੱਲ ਵੇਖ ਕੇ ਭਾਵਨਾ ਨਾਲ ਉਹਨੇ ਵੀ ਮਸਤਕ ਨੂੰ ਲਾਏ, ਜੋੜੇ ਝਾੜ ਝਾੜ ਦਿੰਦਾ। ਇੰਨੇ ਨੂੰ ਇੱਕ ਨਿੱਕਾ ਜਿਹਾ ਬੱਚਾ 7-8 ਸਾਲ ਦਾ ਦਮਾਲਾ ਬੰਨਿਆ ਹੋਇਆ, ਉਹ ਵੀ ਆਪਣੇ ਮਾਂ ਪਿਓ ਨਾਲ ਦੀਵਾਨ ਸੁਣਨ ਆਇਆ। ਜਦੋਂ ਉਹਨੇ ਵੀ ਜੋੜਾ ਮੰਗਿਆ ਟੋਕਨ ਦੇ ਕੇ, ਬੱਚਿਆਂ ਨੂੰ ਹੁੰਦਾ ਨਾ ਮਾਂ ਪਿਓ ਤੋਂ ਟੋਕਨ ਲੈ ਕੇ ਮੈਂ ਲੈਣਾ ਜੋੜਾ, ਭੱਜ ਕੇ ਉਹ ਬੱਚਾ ਮੋਹਰੇ ਹੋਇਆ, ਟੋਕਨ ਦਿੱਤਾ। ਤੇ ਉਹ ਬੱਚੇ ਵੱਲ ਵੇਖ ਕੇ ਇੰਨਾ ਮਨ ਉਹਦਾ ਪਸੀਜਿਆ, ਉਹ ਮਨਾ ਲਾਣਤੀ ਆ, ਓਏ ਆ ਨਿੱਕੇ ਨਿੱਕੇ ਬੱਚੇ ਵੇਖ, ਅੱਧੀ ਅੱਧੀ ਰਾਤ ਤੱਕ ਗੁਰੂ ਦੀ ਉਪਮਾ ਸੁਣਦੇ ਨੇ, ਤੂੰ ਮਾਨਸ ਦੇਹੀ ਚ ਕੀ ਬਣਿਆ ਹੋਇਆ। ਅੰਦਰੋਂ ਮਨ ਨੂੰ ਤਰਕਾਰ ਲਾਣ, ਦੀਵਾਨ ਸਮਾਪਤ ਕਰਕੇ ਰਾਤ ਨੂੰ ਨਾ ਜੋੜਿਆਂ ਦੀ ਸਾਰੀ ਸੇਵਾ ਪੂਰੀ ਕਰਕੇ ਗਿਆ। ਅਗਲੇ ਦਿਨ ਗੁਰੂ ਨੇ ਉਹਨਾਂ 6 ਘੰਟਿਆਂ ਚ ਤਕਦੀਰ ਬਦਲਤੀ। ਅਗਲੀ ਸਵੇਰ ਉੱਥੇ ਹੀ ਅੰਮ੍ਰਿਤ ਸੰਚਾਰ ਸੀ, ਕੇਸੀ ਇਸ਼ਨਾਨ ਕਰਕੇ ਕਕਾਰ ਲੈ ਕੇ ਉਹਨੇ ਅੰਮ੍ਰਿਤ ਛਕ ਲਿਆ। ਅੱਜ ਉਹਦਾ ਪਰਿਵਾਰ ਇੰਗਲੈਂਡ ਚ ਰਹਿੰਦਾ, ਚੜ੍ਹਦੀ ਕਲਾ ਵਾਲਾ ਸਿੱਖ ਹੈ ਉਹ। ਏਦਾਂ ਤਕਦੀਰਾਂ ਬਦਲਦੀਆਂ ਦੀਵਾਨਾਂ ਚ। ਹੋਰ ਜੋੜੇ ਝਾੜ ਨੇ, ਲੰਗਰ ਦੇ ਬਰਤਨ ਮਾਂਜਣੇ, ਕੋਈ ਵਿਖਾਵਾ ਥੋੜੀ ਹੈ, ਐਵੇਂ ਰੱਖੇ ਨੇ। ਗੁਰੂ ਅਰਜਨ ਦੇ ਮਹਾਰਾਜ ਤੋਂ ਪੁੱਛਣ ਸਿੱਖ, ਕਹਿੰਦੇ ਬਾਬਾ ਬੁੱਢਾ ਸਾਹਿਬ ਜੀ ਨੂੰ ਵੇਖ ਕੇ ਹੱਥ ਜੋੜ ਦਿਓ, ਕਿਉਂ? ਪਾਤਸ਼ਾਹ ਕਹਿੰਦੇ ਬਾਬਾ ਬੁੱਢੇ ਦੇ ਸਰੀਰ ਨੂੰ ਹੱਥ ਨਹੀਂ, ਉਹ ਬਾਬੇ ਬੁੱਢੇ ਦੇ ਸਿਦਕ ਕਰਕੇ ਹੱਥ ਜੋੜਦੇ ਨੇ। ਬਾਬੇ ਬੁੱਢੇ ਦਾ ਸਿਦਕ ਬਹੁਤ ਵੱਡਾ, ਬਾਬੇ ਬੁੱਢੇ ਦੀ ਸਿੱਖੀ ਨੂੰ ਹੱਥ ਜੋੜਦੇ ਨੇ। ਸਿੱਖ ਕਹਿੰਦੇ ਮਹਾਰਾਜ ਕੱਲੇ ਹੱਥ ਹੀ ਜੋੜਦੇ ਹੋ ਕਿ ਜਦੋਂ ਬਾਬਾ ਬੁੱਢਾ ਸਾਹਿਬ ਤੁਸੀਂ ਵੇਖਦੇ ਹੋ ਕੁਝ ਮਨ ਚ ਵੀ ਮੰਗਦੇ ਹੋ? ਕਹਿੰਦੇ ਹਾਂ ਮਨ ਚ ਵੀ ਮੰਗੀਦਾ।
ਕਹਿੰਦੇ ਮਹਾਰਾਜ ਕੀ ਮੰਗਦੇ ਹੋ? ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਬੋਲੇ, ਕਹਿੰਦੇ ਜਦੋਂ ਕੋਈ ਬਾਬੇ ਬੁੱਢੇ ਵਰਗਾ ਸਿੱਧਕੀ ਸਿੱਖੀ ਕਮਾਉਣ ਵਾਲਾ ਸਿੱਖ ਮਿਲੇ, ਫਿਰ ਗੁਰੂ ਵੀ ਹੱਥ ਜੋੜ ਕੇ ਕਹਿੰਦੇ

ਗੁਰ ਸਿੱਖਾਂ ਕੀ ਹਰ ਧੂੜ ਦੇ ਹਮ ਪਾਪੀ ਪੀ ਗਤ ਪਾ। ਗੁਰੂ ਵੀ ਮੰਗਦਾ ਗੁਰ ਸਿੱਖਾਂ ਕੀ ਹਰ ਧੂੜ ਦੇ ਹਮ ਪਾਪੀ ਪੀ ਗਤ ਪਾਹੇ। ਅਰਦਾਸ ਕਰਿਓ ਪਾਤਸ਼ਾਹ ਕਿਸੇ ਬਖਸ਼ੇ ਹੋਏ ਗੁਰਸਿੱਖ ਦੀ ਚਰਨ ਧੂੜ ਦੇ ਦਿਓ, ਸਾਡੀਆਂ ਤਕਦੀਰਾਂ ਬਦਲ ਜਾਣ, ਸਾਡੇ ਕਰਮ ਬਦਲ ਜਾਣ। ਇਹ ਅਰਦਾਸ ਕਰਿਓ, ਜ਼ਰੂਰ ਮਿਲਦੀ ਹੈ।

0: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ M&R ਰੂਫਿੰਗ ਐਂਡ ਸਾਈਟਿੰਗ ਲਿਮਿਟਡ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੀ ਰੂਫਿੰਗ, ਸਾਈਡਿੰਗ, ਸਟੁਕੋ, ਸੋਫਟ ਫਿਸ਼ ਜਾਂ ਸਮਾਰਟ ਰਿਮ, ਫਲੈਟ ਰੂਫ ਅਤੇ ਰੈਨੋਵੇਸ਼ਨ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਰਣਜੀਤ ਵਿਰਕ ਜੀ ਨੂੰ 403-903-0483 ਯਾਨੀ 403-903-0483 ਤੇ ਸੰਪਰਕ ਕਰ ਸਕਦੇ ਹੋ। M&R Roofing and Siding Limited।
1: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਏਸ਼ੀਆ ਪੈਸੀਫਿਕ ਇਮੀਗ੍ਰੇਸ਼ਨ ਦੇ ਮਨਿੰਦਰ ਸਿੰਘ ਢਿੱਲੋਂ ਹੋਰਾਂ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਦਾ ਫੋਨ ਨੰਬਰ ਨੋਟ ਕਰੋ, 403-225-1111, 403-225-1111। ਏਸ਼ੀਆ ਪੈਸੀਫਿਕ ਇਮੀਗ੍ਰੇਸ਼ਨ ਦੇ ਮਨਿੰਦਰ ਸਿੰਘ ਢਿੱਲੋਂ ਹੋਰਾਂ ਦਾ ਪਤਾ ਨੋਟ ਕਰੋ, ਯੂਨਿਟ ਨੰਬਰ 144, 3670, 63 ਐਵੀਨਿਊ, ਨਾਰਥ ਈਸਟ, ਕੈਲਗਰੀ।
2: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ YYC ਹੋਮ ਕੇਅਰ ਸਰਵਿਸਿਜ਼ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹ ਕਿਸੇ ਵੀ ਉਮਰ ਤੋਂ ਲੈ ਕੇ ਬਜ਼ੁਰਗਾਂ ਤੱਕ ਦੀ ਘਰ ਵਿੱਚ ਰਹਿ ਕੇ ਸੰਭਾਲ ਕਰਦੇ ਨੇ। ਇਹਨਾਂ ਦੇ ਐਕਸਪੀਰੀਅੰਸਡ ਪੰਜਾਬੀ ਕੇਅਰ ਗਿਵਰਸ ਡੇਲੀ ਐਕਟੀਵਿਟੀਜ਼ ਜਿਵੇਂ ਨਵਾਉਣਾ, ਦਵਾਈ ਦੇਣਾ, ਅਪਾਇੰਟਮੈਂਟਸ ਤੇ ਲੈ ਕੇ ਜਾਣਾ ਜਾਂ ਸਫਾਈ ਵਿੱਚ ਮਦਦ ਕਰਦੇ ਨੇ। ਤੁਹਾਨੂੰ ਜੇਬ ਵਿੱਚੋਂ ਕੋਈ ਵੀ ਖਰਚਾ ਨਹੀਂ ਆਏਗਾ। ਇਹ ਸਿੱਧਾ ਸਰਕਾਰ ਨੂੰ ਬਿੱਲ ਕਰਦੇ ਨੇ। ਹੋਰ ਜਾਣਕਾਰੀ ਲਈ ਕਾਲ ਕਰੋ 825-760-0983, 825-760-0983।

ਪ੍ਰੋਗਰਾਮ ਦਾ ਇਹ ਹਿੱਸਾ ਇੰਟਰਨੈਸ਼ਨਲ ਐਜੂਕੇਸ਼ਨ ਐਂਡ ਇੰਪਲੋਇਮੈਂਟ ਲਿਮਿਟਿਡ ਦੇ ਸਹਿਯੋਗ ਨਾਲ ਤੁਹਾਡੇ ਤੱਕ ਪਹੁੰਚਾਇਆ ਜਾ ਰਿਹਾ ਹੈ। ਜੇ ਕੋਈ ਤੁਹਾਡਾ ਰਿਸ਼ਤੇਦਾਰ ਕੈਨੇਡਾ ਵਿੱਚ ਪੜ੍ਹਨ ਲਈ ਆਉਣਾ ਚਾਹੁੰਦਾ ਹੈ ਜਾਂ ਤੁਸੀਂ ਕੈਨੇਡਾ ਵਿੱਚ ਰਹਿੰਦੇ ਹੋ ਤੇ ਕਿਸੇ ਵੀ ਕਾਲਜ ਵਿੱਚ ਪੜ੍ਹਨ ਲਈ ਐਡਮਿਸ਼ਨ ਲੈਣੀ ਚਾਹੁੰਦੇ ਹੋ ਤਾਂ ਇਸ ਦੀ ਜਾਣਕਾਰੀ ਲਈ ਕਾਲ ਕਰੋ bobby.at 403-561-9811 403-561-9811। ਸਾਡਾ ਪਤਾ ਹੈ ਇੰਟਰਨੈਸ਼ਨਲ ਐਜੂਕੇਸ਼ਨ 1130-4818 ਵੈਸਟ ਵਿੰਡਸ ਡਰਾਈਵ ਨਾਰਥ ਈਸਟ ਕੈਲਗਰੀ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਰਾਸਾ ਪਲੇਡੀਅਮ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਫੈਮਿਲੀ ਡਿਨਰ, ਕੇਟਰਿੰਗ, ਸਮਾਲ ਬਰਥਡੇ ਪਾਰਟੀਜ਼ ਅਤੇ ਹੋਰ ਜਾਣਕਾਰੀ ਲਈ ਕਾਲ ਕਰੋ 403-454-0347 403-454-0347 ਰਾਸਾ ਪਲੇਡੀਅਮ ਦਾ ਪਤਾ ਹੈ 202 17th Avenue ਸਾਊਥ ਈਸਟ ਕੈਲਗਰੀ ਨੀਅਰ ਸਟੈਂਪੇਡ ਗਰਾਊਂਡ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਸੁੰਦਰ ਲੰਬਰ ਇੰਡਸਟਰੀਜ਼ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਤੁਸੀਂ ਫੁੱਲ ਹਾਊਸ ਲੰਬਰ ਪੈਕੇਜ, ਬੇਸਮੈਂਟ ਤੇ ਗਰਾਜ ਮਟੀਰੀਅਲ ਦੇ ਨਾਲ ਨਾਲ ਸੀਟਰ ਤੇ ਫੈਂਸ ਦੇ ਸਮਾਨ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ 403-433-5555 ਯਾਨੀ 403-433-5555 ਤੇ ਸੰਪਰਕ ਕਰ ਸਕਦੇ ਹੋ। ਸੁੰਦਰ ਲੰਬਰ ਇੰਡਸਟਰੀਜ਼ ਦਾ ਪਤਾ ਹੈ 3501 23rd Street, ਨੌਰਥ ਈਸਟ ਕੈਲਗਰੀ

ਸਤਿਗੁਰ ਪ੍ਰਸਾਦ ਹਮ ਸਰ ਦੀਨ ਦਇਆਲ ਨਾ ਤੁਮ ਸਰ ਅਬ ਪਤਿਆਰ ਕਿਆ ਕੀਜੈ ਬਚਨੀ ਤੋਰ ਮੋਰ ਮਨ ਮਾਨੈ

अब पतियान क्या कीजे, वचनी तोड़ मोड़ मन माना।

ਸ਼ਿਵਾ ਚਿਰ ਭਇਓ ਦਰਸ਼ਨ ਦੇਖੇ ਬਹੁਤ ਜਨਮ ਵਿਛੁਰੇ ਥੇ ਮਾਧੋ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਸਤਿਗੁਰੂ ਪਾਤਸ਼ਾਹ ਦੇ ਸਾਜੇ ਸਵਾਰੇ ਸਤਸੰਗ ਜਿਉ, ਅਕਾਲ ਪੁਰਖ ਦੇ ਬਖਸ਼ਿਸ਼ ਹੋਏ ਹੈ, ਉਸਨੇ ਸੁਭਾਗਾ ਦਿਨ ਬਖਸ਼ਿਆ ਹੈ, ਉਸਦਾ ਸ਼ੁਕਰਾਨਾ ਕਰੀਏ ਜੀਵਨ ਦੇ ਦਾਤੇ। ਇਹਨਾਂ ਸਵਾਸਾਂ ਦਾ, ਜੀਵਨ ਦਾ ਅਸੀਂ ਮੁੱਲ ਤੇ ਕੋਈ ਨਹੀਂ ਦਿੱਤਾ। ਜੋ ਕੁਛ ਵੀ ਸਾਨੂੰ ਮਿਲਿਆ ਦਾਨ ਵਿੱਚ ਮਿਲਿਆ, ਮਾਤਾ ਪਿਤਾ ਸਾਨੂੰ ਦਿੱਤੇ ਦਾਨ ਵਿੱਚ ਦਿੱਤੇ, ਮਨੁੱਖਾ ਜਨਮ ਮਿਲਿਆ ਇਹ ਦਾਨ ਵਿੱਚ ਦਿੱਤਾ, ਖਾਣ ਪਾਣ ਧਰਤੀ ਰਹਿਣ ਲਈ ਦਿੱਤੇ ਸਾਨੂੰ ਦਾਨ ਵਿੱਚ ਦਿੱਤਾ। ਇਹ ਵੱਖਰੀ ਗੱਲ ਹੈ ਕਿ ਬੰਦੇ ਨੂੰ ਸਭ ਕੁਝ ਰੱਬ ਫਰੀ ਦਿੰਦਾ, ਕੋਈ ਮੁੱਲ ਨਹੀਂ ਲੈਂਦਾ, ਪਰ ਇਹ ਸਭ ਕੁਝ ਮੁੱਲ ਨਾਲ ਵੇਚਦਾ, ਇਹ ਫਰੀ ਨਹੀਂ ਦਿੰਦਾ। ਉਸਨੇ ਧਰਤੀ ਮੁਫ਼ਤ ਦਿੱਤੀ, ਅਸੀਂ ਇੰਚਾਂ ਦੇ ਹਿਸਾਬ ਨਾਲ ਵੇਚੇ। ਉਸਨੇ ਪਾਣੀ ਫਰੀ ਦਿੱਤਾ, ਅਸੀਂ ਬੋਤਲਾਂ ਵਿੱਚ ਪਾ ਪਾ ਕੇ ਵੇਚਿਆ। ਉਸਨੇ ਸਰੀਰ ਫਰੀ ਵਿੱਚ ਦਿੱਤਾ, ਅਸੀਂ ਇਸਦਾ ਹਰ ਪਾਸੇ ਮੁੱਲ ਵਟਨੇ ਹਾਂ। ਦਾਤੇ ਦਾ ਸ਼ੁਕਰਾਨਾ ਕਰਨ ਵਾਸਤੇ ਇਹ ਪਾਵਣੇ ਅਸਥਾਨ, ਜਿੱਥੇ ਆ ਕੇ ਟੁੱਟੀਆਂ ਹੋਈਆਂ ਸੁਰਤਾਂ ਜੁੜ ਜਾਂਦੀਆਂ ਨੇ, ਟੁੱਟਾ ਹੋਇਆ ਮਨ ਇੱਥੇ ਆ ਕੇ ਜੁੜ ਜਾਂਦਾ ਹੈ। ਕਿਉਂਕਿ ਪਤਾ ਨਹੀਂ ਤੁਹਾਡੇ ਤੋਂ ਪਹਿਲੇ ਕਿੰਨੇ ਜੁੜੇ ਹੋਏ, ਰੱਬ ਚ ਅਭੇਦ ਹੋਏ ਇੱਥੇ ਬੈਠ ਗਏ ਨੇ। ਜਿੱਥੇ ਕੋਈ ਜੁੜਿਆ ਬੈਠਾ ਹੋਵੇ ਉੱਥੇ ਬੈਠ ਕੇ ਮਨ ਲੱਗਦਾ, ਮਨ ਜੁੜਦਾ। ਇਹ ਅੰਮ੍ਰਿਤ ਸਾਰੇ ਅੰਮ੍ਰਿਤ ਦਾ ਸਰੋਵਰ ਹੈ, ਇੱਥੇ ਜਿਹੜਾ ਆਏ ਸੁਭਾਵਕ ਰੱਬ ਨਾਲ ਜੁੜ ਜਾਂਦਾ, ਔਰ ਬਿਨਾਂ ਮੰਗੇ ਅਣਮੰਗਿਆ ਦਾਨ ਦੇਣਾ, ਕਹੋ ਨਾਨਕ ਸੱਚ ਸੰਭਾਲ ਜਿਓ। ਦਾਤੇ ਦੇ ਰਦਾ ਰਹੀਏ, ਸੱਚ ਹੈ ਕਿ ਸੱਚਾ ਮਿੱਤਰ ਹੋਵੇ ਉਸਦੇ ਕੋਲ ਜਾ ਕੇ ਮੰਗਣ ਦੀ ਵੀ ਲੋੜ ਨਹੀਂ ਰਹਿ ਜਾਂਦੀ। ਇੱਕ ਮਿੱਤਰ ਗਿਆ, ਪਤਨੀ ਨੇ ਸਮਝਾਇਆ, ਮਿੱਤਰ ਕੋਲ ਜਾਏ ਉਹਨੂੰ ਆਖੀ ਇਹ ਲੋੜਾਂ ਨੇ ਪੂਰੀਆਂ ਕਰਦੇ। ਕਹਿਣ ਲੱਗਾ ਮੇਰਾ ਹਾਲ ਵੇਖ ਕੇ ਜਿਹੜਾ ਮਿੱਤਰ ਨਾ ਸਮਝ ਜਾਏ ਉਹਨੂੰ ਆਖਣ ਦੀ ਕੀ ਲੋੜ ਹੈ। ਉਹਨੂੰ ਪਤਾ ਨਹੀਂ ਇਹਦੇ ਪੈਰਾਂ ਵਿੱਚ ਜੁੱਤੇ ਕੋਈ ਨਹੀਂ, ਉਹਨੂੰ ਪਤਾ ਨਹੀਂ ਇਹਦੇ ਕੱਪੜੇ ਫਟੇ ਹੋਏ ਨੇ, ਮੇਰਾ ਹਾਲ ਵੇਖ ਕੇ ਹੀ ਸਮਝ ਜਾਏਗਾ। ਸਾਡਾ ਹਾਲ ਵੇਖ ਕੇ ਗੁਰੂ ਰਾਮਦਾਸ ਸਭ ਕੁਛ ਸਮਝਦੇ ਨੇ। ਇਸ ਤਰ੍ਹਾਂ ਤੇ ਆਏ ਹੋ, ਧੰਨ ਧੰਨ ਰਾਮਦਾਸ ਗੁਰਜਨ ਸਿਰਿਆਤ ਨੇ ਸਵਾਰੇ, ਪੂਰੇ ਹੋਏ ਕਰਾਮਾਤ ਆਪ ਸਿਰਜਣ ਹਾਰੇ ਤਾਰਿਆ। ਗੁਰੂ ਰਾਮਦਾਸ ਵੀ ਸਿਰਜਣ ਹਾਰ ਨੇ ਆਪਣੇ ਆਪ ਨੂੰ ਟਿਕਾਇਆ। ਇੱਥੇ ਆਇਆ ਮਨ ਨੂੰ ਸ਼ਾਂਤੀ ਆਉਂਦੀ ਹੈ, ਸਕੂਨ ਮਿਲਦਾ। ਅੰਮ੍ਰਿਤ ਵੇਲੇ ਇਹ ਅੰਮ੍ਰਿਤ ਦੇ ਭੰਡਾਰ, ਪੋਥੇ ਪਰਮੇਸ਼ਰ ਕਾ ਥਾਨ, ਵਾਹ ਵਾਹ ਬਾਣੀ ਨੰਕਾਰ ਹੈ ਜਿਸ ਜੇ ਬੜੇ ਅਵਰਨਾ ਕੋ। ਅੰਮ੍ਰਿਤ ਵੇਲੇ ਜੋ ਹੁਕਮ ਬਖਸ਼ਿਸ਼ ਹੋਇਆ ਉਸ ਦੀ ਵਿਚਾਰ ਹੁਣ ਅਸੀਂ ਕਰਨੀ ਹੈ। ਅੱਜ ਜਿਹੜਾ ਸ਼ਬਦ ਸਤਿਗੁਰ ਨੇ ਬਖਸ਼ਿਆ ਤਨਾਸਰੀ ਰਾਗ ਵਿੱਚੋਂ ਹੈ, ਭਗਤ ਰਵਿਦਾਸ ਜੀ ਦਾ ਹੈ। ਕਈ ਸੱਜਣ ਇਤਰਾਜ਼ ਵੀ ਕਰ, ਸਤਿਗੁਰੂ ਰਵਿਦਾਸ ਕਿਉਂ ਨਹੀਂ ਕਹਿੰਦੇ? ਮੈਂ ਕਹਿੰਦਾ ਕੀ ਕਰੀਏ, ਇੱਕ ਲਫ਼ਜ਼ ਉਲਟਾਇਆ ਸੀ ਰਾਮ ਰਾਏ ਨੇ ਤੇ ਉਹਦਾ ਹਾਲ ਕੀ ਹੋਇਆ? ਉਹਨੇ ਆਖਿਆ ਜੀ ਮਿੱਟੀ ਮੁਸਲਮਾਨ ਕੀ ਨਹੀਂ, ਮਿੱਟੀ ਬੇਈਮਾਨ ਕੀ ਹੈ, ਲਿਖਿਆ ਸੀ ਮੁਸਲਮਾਨ। ਹੁਣ ਲਿਖਾਇਆ ਗੁਰੂ ਅਰਜਨ ਦੇਵ ਜੀ ਨੇ, ਲਿਖਿਆ ਭਾਈ ਗੁਰਦਾਸ ਜੀ ਨੇ ਤੇ ਜੇ ਉਹਨਾਂ ਨੇ ਲਿਖਿਆ ਧਨਾਸਰੀ ਭਗਤ ਰਵਿਦਾਸ ਜੀ ਦੇ ਮੈਂ ਕਿਵੇਂ ਉਲਟਾ ਦੇ ਮੈਂ ਇਹਨੂੰ ਕੀ ਪੜ੍ਹਾਂ ਮੈਂ ਭਗਤ ਨੂੰ ਸਤਿਗੁਰੂ ਕਿਵੇਂ ਪੜ੍ਹਦੇ ਹਾਂ ਜੋ ਲਿਖਿਆ ਹੈ ਜੋ ਹੁਕਮ ਹੈ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਹੈ ਸਿੱਖ ਨੇ ਤੇ ਉਹੀ ਪੜ੍ਹਨਾ ਗੁਰੂ ਦਾ ਹੁਕਮ ਮੰਨਣਾ ਔਰ ਸਭ ਨੂੰ ਮੰਨਣਾ ਚਾਹੀਦਾ ਨਾਲੇ ਵੀ ਕਹਾਂ ਭਗਤਾਂ ਦੀ ਬਾਣੀ ਜੇ ਕੁਛ ਸੁਰੱਖਿਅਤ ਹੈ ਨਾ ਸ਼ੁੱਧ ਹੈ ਤੇ ਕੇਵਲ ਉਹ ਹੀ ਹੈ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਹੈ ਗੁਰੂ ਨਾਨਕ ਦੇਵ ਦੀ ਕਿਰਪਾ ਹੋਈ ਗੁਰੂ ਅਰਜਨ ਦੇਵ ਜੀ ਨੇ ਦਰਜ ਕੀਤੀ 40 ਸ਼ਬਦ ਭਗਤ ਰਵਿਦਾਸ ਜੀ ਦੇ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਮੌਜੂਦ ਨੇ ਅੱਜ ਜਿਹੜਾ ਸ਼ਬਦ ਆ ਆਓ ਇਹਦੇ ਅਰਥ ਸਰਵਣ ਕਰੋ ਇੱਕ ਵਾਰ ਸਰਬਤ ਮਾਈ ਬਹਾਈ ਪਿਆਰ ਨਾਲ ਚਿੱਤ ਵਿਰਤੀਆਂ ਇਕਾਗਰ ਕਰਦੇ ਹੋਏ ਆਖੋ

0: ਲਾ
1: ਇਹ ਸਲੋਕ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦਾ ਹੈ ਜੀ।
0: ਹਾਂਜੀ। ਭੁੱਲੀ ਭੁੱਲੀ ਮੈਂ ਫਿਰੀ ਪਾਦਰ ਕਹਿ ਨਾ ਕੋਈ।
1: ਸਤਿਗੁਰਾਂ ਨੇ ਸਾਨੂੰ ਸਮਝਾਉਣ ਵਾਸਤੇ ਹੀ ਆਖਰ ਇਹ ਬਾਣੀ ਉਚਾਰਨ ਕੀਤੀ ਹੈ। ਕਹਿੰਦੇ ਨੇ ਮੈਂ ਭੁੱਲੀ ਭੁੱਲੀ ਜੀਵ ਇਸਤਰੀ ਵੱਲੋਂ ਕਿਹਾ ਮੈਂ ਭੁੱਲੀ ਭੁੱਲੀ ਫਿਰਦੀ ਹਾਂ। ਭੁੱਲੇ ਦਾ ਅਰਥ ਕੀ ਹੈ? ਜਿਹਨੂੰ ਰਾਹ ਨਾ ਲੱਭਦਾ ਹੋਵੇ, ਜਿੱਥੇ ਜਾਣਾ ਉਹਦਾ ਪਤਾ ਨਹੀਂ ਕਿ ਕਿਹੜੇ ਪਾਸਿਓਂ ਜਾਣਾ, ਪਤਾ ਨਾ ਹੋਵੇ। ਕਈ ਵਾਰ ਬੰਦਾ ਕੋਲ ਹੀ ਚੱਕਰ ਕੱਟਦਾ ਰਹਿੰਦਾ, ਲੇਕਿਨ ਜਦੋਂ ਪੜ੍ਹਦਾ ਕਹਿੰਦਾ ਦੁਖੀਆ ਤੇ ਨਾਲ ਹੀ ਸੀ, ਮੈਂ ਐਵੇਂ ਭੁੱਲਿਆ ਫਿਰਦਾ ਰਿਹਾ। ਪਰਮਾਤਮਾ ਤੇ ਤੇਰੇ ਕੋਲ ਅੰਦਰ ਹੀ ਬੈਠਾ ਸੀ, ਤੂੰ ਲੱਭਦਾ ਫਿਰਦਾ ਰਿਹਾ, ਕਦੀ ਕਿਤੇ, ਕਦੀ ਪਹਾੜਾਂ ਵਿੱਚ, ਕਦੀ ਜੰਗਲਾਂ ਵਿੱਚ, ਕਦੇ ਕਿਸੇ ਥਾਂ ਤੇ, ਕਦੇ ਕਿਸੇ ਥਾਂ ਤੇ। ਭੁੱਲੀ ਭੁੱਲੇ ਮੈਂ ਫਿਰੇ, ਮੈਂ ਫਿਰਦੇ ਰਹੀ ਹਾਂ, ਬੜੀ ਭਟਕੀ ਹਾਂ। ਜਿਵੇਂ ਹੁਣੇ ਤੁਸੀਂ ਸੁਣਿਆ, ਲੱਖ 84 ਭਰਮ ਤੇ ਆਂਦੋ ਲੱਭ ਜਨਮ ਪਾਇਓ। ਅਨੇਕ ਜਨਮਾਂ ਦੇ ਵਿੱਚ ਭਟਕੇ ਕਿਉਂਕਿ ਭੁੱਲੀ ਹੋਈ ਸਾਂ। ਭੁਲਾਵੜੇ ਭੁੱਲੀ ਭੁੱਲ ਭੁੱਲ ਪੱਛੋ ਤਾਣੀ। ਬੰਦਾ ਦੋ ਕੰਮ ਹੀ ਆਮ ਕਰਕੇ ਕਰਦਾ, ਇਹ ਤੁਹਾਡਾ ਅਨੁਭਵ ਹੋਵੇਗਾ ਜੇ ਧਿਆਨ ਦਿਓਗੇ। ਜਾਂ ਤੇ ਅਵਗਣ ਕਰਦਾ ਜਾਂ ਇਹ ਪਛਤਾਉਂਦਾ। ਅਵਗਣ ਵੀ ਕਰਦਾ, ਪਛਤਾਉਂਦਾ, ਔਰ ਉਹੀ ਅਵਗਣ ਫੇਰ ਕਰਦਾ। ਰੈਪੀਟੇਸ਼ਨ ਉਹੀ ਹੋ ਰਿਹਾ, ਕੋਈ ਨਵਾਂ ਅਵਗਣ ਨਹੀਂ। ਉਹੋ ਹੀ ਕ੍ਰੋਧ ਹੈ, ਕੱਲ ਵੀ ਉਹ ਸੀ, ਅੱਜ ਵੀ ਉਹੋ ਹੀ ਹੈ, ਪਰਸੋਂ ਵੀ ਉਹੋ ਹੋਵੇਗਾ। ਭੁੱਲਾਂ ਉਹੋ ਨੇ, ਬੰਦਾ ਚੱਕਰ ਵਿੱਚ ਹੈ। ਭੁੱਲੀ ਭੁੱਲੇ ਮੈਂ ਫਿਰ ਪਾਦਰ। ਪਾਦਰ ਕਿਹਨੂੰ ਕਹਿੰਦੇ ਨੇ? ਟਿਕਾਣੇ ਨੂੰ। ਬਹੁ ਅਰਥਕ ਸ਼ਬਦ ਹੈ ਪਾਦਰ ਦਾ, ਅਰਥ ਹੈ ਪਾਂਧੀ, ਰਸਤੇ ਤੇ ਤੁਰਨ ਵਾਲਾ। ਪਾਦਰ ਦਾ ਅਰਥ ਹੈ ਰਸਤਾ। ਮੈਨੂੰ ਰਸਤਾ ਕੋਈ ਨਹੀਂ ਦੱਸਦਾ, ਠੀਕ ਰਾਹ ਕੋਈ ਨਹੀਂ ਦੱਸਦਾ। ਰਸਤਾ ਠੀਕ ਦੱਸਿਆ ਹੁੰਦਾ ਤੇ ਮੈਂ ਪਹੁੰਚ ਗਈ ਹੁੰਦੀ। ਕੋਈ ਰਸਤਾ ਠੀਕ ਨਹੀਂ ਦੱਸਦਾ, ਮੈਂ ਭੁੱਲੀ ਫਿਰਦੇ ਹਾਂ। ਹਾਂਜੀ।
0: ਖੁਸ਼ ਹੋ ਜਾਏ ਸਿਆਣਿਆ, ਦੁੱਖ ਕਾਟਾ ਮੇਰਾ ਕੋਈ।
1: ਮੈਂ ਜਾ ਕੇ ਸਿਆਣਿਆਂ ਨੂੰ ਪੁੱਛਦੀ ਹਾਂ ਵੀ ਮੇਰਾ ਕੋਈ ਇਹ ਦੁੱਖ ਕੱਟ ਦੇਵੇ। ਦੁੱਖ ਕਿਹੜਾ ਹੈ ਕਿ ਜਿਸ ਮੰਜ਼ਿਲ ਤੇ ਜਾਣਾ ਉਹਦਾ ਰਾਹ ਨਹੀਂ ਲੱਭਦਾ ਪਿਆ, ਉਸ ਦਾ ਟਿਕਾਣਾ ਨਹੀਂ। ਜਾਣਾ ਪਰਮਾਤਮਾ ਕੋਲ, ਪਹੁੰਚਾ ਦਿੰਦਾ ਕੋਈ ਕਿਸੇ ਲੋਭ ਲਾਲਚ ਕੋਲ। ਤੂੰ ਇਹ ਸ਼ਬਦ ਪੜ੍ਹ ਲੈ ਤੇ ਤੈਨੂੰ ਇੰਨੇ ਲੱਖ ਮਿਲ ਜਾਏਗਾ, ਤੂੰ ਇਹ ਮੰਤਰ ਜਪ ਲੈ ਤੈਨੂੰ ਇੰਨਾ ਸੋਨਾ ਮਿਲ ਜਾਏਗਾ, ਇਹ ਜਪ ਲੈ ਇਹ ਮਿਲ ਜਾ। ਮੈਂ ਕਹਿੰਦਾ ਕੋਈ ਰੱਬ ਵੀ ਮਿਲਣ ਵਾਲਾ ਹੈ? ਮੈਂ ਜਾ ਕੇ ਸਿਆਣਿਆਂ ਨੂੰ ਪੁੱਛਦੀ ਹਾਂ, ਮਿੱਤਰ ਗਨੇਰੇ ਕਰ ਥਕੇ ਮੇਰਾ ਦੁੱਖ ਕੱਟੇ ਕੋਏ। ਕੋਈ ਮੇਰਾ ਹੈ ਦੁੱਖ ਕੱਟਣ ਵਾਲਾ? ਮੈਂ ਜਾ ਕੇ ਸਿਆਣਿਆਂ ਨੂੰ ਪੁੱਛਦੀ ਹਾਂ ਕੋਈ ਮੇਰਾ ਦੁੱਖ ਕੱਟੇ, ਮੈਨੂੰ ਰਸਤਾ ਦੱਸੇ। ਹਾਂਜੀ।
0: ਸਤਿਗੁਰ ਸਾਚਾ ਮਨ ਵਸੈ, ਸਾਜਨ ਉਤ ਹੀ ਠਾਏ।
1: ਹਾਂ, ਫਿਰ ਆਪ ਹੀ ਰਸਤਾ ਦੱਸਦੇ ਨੇ ਸਾਨੂੰ। ਸ਼ਬਦਾਂ ਵਿੱਚ ਪ੍ਰਸ਼ਨੋਤਰੀ ਹੋਇਆ, ਆਪ ਹੀ ਪ੍ਰਸ਼ਨ ਪੈਦਾ ਕਰਨਾ, ਆਪ ਹੀ ਉਸਦਾ ਉੱਤਰ ਦੇਣਾ। ਮੈਂ ਪਤਾ ਮੈਨੂੰ ਲੱਗ ਗਿਆ ਕਿ ਸਤਿਗੁਰੂ ਸੱਚਾ, ਸਤਿਗੁਰੂ ਥਿਰ ਰਹਿਣ ਵਾਲਾ, ਸਤਿਗੁਰੂ ਜੇ ਮਨ ਚ ਵਸ ਜਾਏ ਨਾ, ਜਿੱਥੇ ਗੁਰੂ ਵਸਿਆ ਉਸੇ ਥਾਂ ਤੇ ਸੱਜਣ ਪਰਮਾਤਮਾ ਵੀ ਸੀ, ਨੰਕਾਰ ਵੀ ਉੱਥੇ ਹੀ ਸੀ। ਗੁਰੂ ਜਿਹੜਾ ਸੀ ਇਹ ਮਿਲ ਗਿਆ, ਗੁਰੂ ਦਾ ਪ੍ਰਕਾਸ਼ ਮਿਲ ਗਿਆ, ਗੁਰੂ ਦੀ ਸ਼ਬਦ ਮੈਨੂੰ ਸਿੱਖਿਆ ਮਿਲ ਗਈ। ਸਤਿਗੁਰ ਸ਼ਬਦ ਉਜਾਰੋ ਦੀਪਾ, ਜਗ ਦਾ ਦੀਵਾ ਅੰਦਰ ਜਦੋਂ ਜਗ ਪਿਆ ਮੈਨੂੰ ਪ੍ਰਕਾਸ਼ ਹੋ ਗਿਆ। ਕਿਹਾ ਤੋਂ ਕੋਈ ਜਿੱਥੇ ਗੁਰੂ ਔਰ ਰੱਬ ਵੀ ਉੱਥੇ ਹੀ ਬੈਠਾ, ਸਾਜਨ ਉਤ ਹੀ ਠਾਏ, ਸੱਜਣ ਪਰਮਾਤਮਾ ਉਹ ਵੀ ਉਸੇ ਥਾਂ ਤੇ ਸੇ। ਹਾਂਜੀ।
0: ਨਾਨਕ ਮਨ ਤ੍ਰਿਪਤਾਸੀ ਹੈ, ਸਿਫਤੀ ਸਾਚਾ ਨਾਏ।
1: ਇਹ ਤੇ ਸੱਚ ਹੈ ਕਿ ਕੁਛ ਵੀ ਮਿਲ ਜਾਏ ਬੰਦੇ ਦਾ ਮਨ ਨਹੀਂ ਰਜਦਾ। ਇਹ ਪੇਟ ਜਿਹੜਾ ਇਹ ਤੇ ਦੋ ਨਹੀਂ ਤੇ ਚਾਰ ਰੋਟੀਆਂ ਨਾਲ ਭਰ ਜਾਏਗਾ, ਲੇਕਿਨ ਕਿੰਨੀਆਂ ਕੁ ਖਾ ਲਏਗਾ ਬੰਦਾ, ਰੱਜ ਜਾਏਗਾ, ਆਖੇਗਾ ਨਹੀਂ। ਪਰ ਮਨ ਨਹੀਂ ਰੱਜਦਾ, ਇਹ ਤੇ ਸਾਰੀ ਦੁਨੀਆਂ ਦਾ ਰਾਜਾ ਹੋ ਕੇ ਕਹਿੰਦਾ ਹੁਣ ਇੰਦਰ ਦਾ ਰਾਜ ਚਾਹੀਦਾ, ਹੋਰ ਅੱਗੇ ਚਾਹੀਦਾ, ਹੋਰ ਅੱਗੇ ਚਾਹੀਦਾ। ਇਹ ਤ੍ਰਿਪਤ ਵੀ ਹੁੰਦਾ ਸਾਹਿਬ ਜੀ ਕਹਿੰਦੇ ਨੇ, ਹਾਂ ਇੱਕ ਕਿਣਕਾ ਇੱਕ ਬੂੰਦ ਹੀ ਮਿਲ ਜਾਏ ਨਾ, असल भोजन दे तो तृप्त हो जाए, केड़ी बूंद है। गुरु ने आख्या तू सोने नाल नहीं रजिया, चांदी नाल नहीं रजिया, जमीन नाल नहीं रजिया, चौधरों नाल नहीं रजिया, आ तेन रजावा। उन्होंने अमृत की बूंद मूह विच पा दिते, बस पैण की देर सी, एक बूंद गुर अमृत दीनो ता अटल अमर ना मोआ, किवें रजिया। तृप्त भाई तृप्ति हो गई, सच भोजन खाया, सच का भोजन छकया, तृप्ति हो गई। ये मन जड़ा है तृप्त होंदा, नानक मन तृप्ता सी है। मन तृप्त हो जाता सिफती परमात्मा की सिफत नाल, साचे ना। असल च भुख है ही, जिन्हें समझ ली और रज आएगा। साचे नाम की लागे भूख, उत भूख खाए चलिया दो, सिफती साचे नाए।

0: ਕਰਨ ਵਾਲੀ ਕਾਰ ਜਿਹੜੀ ਨਾ ਯੋਗ ਕਾਰਜ ਨੂੰ ਕਰਨੀ ਕਹਿੰਦੇ ਆ ਸੱਚੀ ਪਰਮਾਤਮਾ ਆਪ ਹੀ ਕਰਾਉਂਦਾ ਹੈ, ਆਪ ਹੀ ਉਸ ਕਾਰ ਦੇ ਵਿੱਚ ਬੈਠਾ ਹੋਇਆ ਆਪਣੀ ਰਜ਼ਾ ਨਾਲ ਹੀ ਉਹ ਸਭ ਕੁਛ ਚੰਗੀ ਕਾਰ ਵੀ ਕਰਵਾਉਂਦਾ ਹੈ।
1: ਹਾਂਜੀ, ਆਪੇ ਕਿਸ ਹੀ ਬਖਸ਼ ਲੈ ਆਪੇ ਕਾਰ ਕਮਾਏ,
0: ਆਪੇ ਹੀ ਕਿਸੇ ਭਾਗਾਂ ਵਾਲੇ ਨੂੰ ਬਖਸ਼ ਲੈਂਦਾ ਹੈ ਤੇ ਸੇਵਾ ਦੀ ਕਾਰ ਸਿਮਰਨ ਦੀ ਕਾ ਇਹ ਵੀ ਉਹ ਆਪ ਹੀ ਕਰਵਾਉਂਦਾ ਹੈ।
1: ਨਾਨਕ ਚਾਨਣ ਗੁਰ ਮਿਲੇ ਦੁੱਖ ਵਿਖ ਜਾਲੀ ਨਾਏ।
0: ਸਤਿਗੁਰੂ ਕਹਿੰਦੇ ਨੇ ਜੇਕਰ ਚਾਨਣ ਮਿਲੇ ਕਿਹੜਾ ਗੁਰੂ ਦੇ ਸ਼ਬਦ ਦੇ ਪ੍ਰਕਾਸ਼ ਦਾ, ਜੇ ਉਸ ਦੀ ਮਿਹਰ ਹੋ ਜਾਏ ਨਾਨਕ ਚਾਨਣ ਗੁਰ ਮਿਲੇ, ਗੁਰੂ ਮਿਲਿਆ ਗੁਰੂ ਦਾ ਚਾਨਣ ਪ੍ਰਕਾਸ਼ ਗਿਆਨ ਦਾ ਮਿਲ ਗਿਆ। ਬਿਖ ਜਾਲੀ ਇਹ ਬਿਖਿਆ ਮਾਇਆ ਤੋਂ ਜਿਹੜੇ ਦੁੱਖ ਪੈਦਾ ਹੋਏ ਸਨ ਪਰਮਾਤਮਾ ਦੇ ਨਾਮ ਦੁਆਰੇ ਸਾਰੇ ਮੈਂ ਸਾੜ ਕੇ ਸੁਆਹ ਕਰ ਦਿੱਤੇ। ਸਾਰੀ ਉਮਰ ਲੱਕੜਾਂ ਇਕੱਠੀਆਂ ਕਰ ਜਾ, ਸਾੜਨ ਲੱਗਿਆ ਕਿੰਨੀ ਕੁ ਦੇਰ ਲੱਗਣੀ। ਜੀਵਨ ਪਰਦੇ ਪਾਪ ਜੇਕਰ ਸ਼ਬਦ ਦੀ ਬ੍ਰਹਮ ਅਗਨੀ ਮਿਲ ਜਾਏ ਇੱਕ ਛਿਣ ਵਿੱਚ ਸੜ ਕੇ ਸੁਆਹ ਹੋ ਜਾਣ, ਤਰਨਾ ਇੱਕ ਛਿਣ ਵਿੱਚ ਅਜਾ ਮਲ ਪਾਪੀ ਜਗ ਜਾਣੇ ਤੇ ਤਰਿਆ ਨਿਮਖ ਮਾਹੇ ਨਿਸਤਾਰ, ਇੱਕ ਨਿਮਖ ਉਹਦੇ ਵਿੱਚ ਸੱਚੇ ਨਾਮ ਦੁਆਰਾ ਮੈਂ ਸਾਰੇ ਸਾੜ ਸਕਦਾ ਹਾਂ।
1: ਪੌੜੀ
0: ਹਾਂਜੀ
1: ਮਾਇਆ ਵੇਖ ਨ ਭੁੱਲ ਤੂੰ ਮਨ ਮੁਖ ਮੂਰਖ,
0: ਮੂਰਖ ਉਸ ਨੂੰ ਕਿਹਾ ਬਾਣੀ ਚ ਮੂਰਖ ਸਿਰ ਮੂਰਖ ਜੇ ਮੰਨੇ ਨਾ ਹੀ ਨਾ। ਪਾਤਸ਼ਾਹ ਪਰਮਾਰਾ ਨੇ ਮਾਇਆ ਆ ਗਈ ਤੇ ਤੈਨੂੰ ਰੱਬ ਭੁੱਲ ਗਿਆ, ਮਾਇਆ ਨੂੰ ਵੇਖ ਕੇ ਇਹ ਤੂੰ ਨਾ ਭੁੱਲ। ਸਾਹਿਬ ਲੇਖਾ ਮੰਗ ਸੀ ਦੁਨੀਆਂ ਦੇਖ ਨਾ ਭੁੱਲ, ਨਾ ਭੁੱਲ ਇਹ ਮਨਮੁਖ ਮੂਰਖ ਮਾਇਆ ਵੇਖ ਕੇ ਪਰਮਾਤਮਾ ਨੂੰ ਨਾ ਭੁੱਲ। ਹਾਂਜੀ
1: ਚੱਲਦਿਆਂ ਨਾਲ ਨਾ ਚੱਲਾਈ ਸਭ ਝੂਠ ਦਰਬ ਲੱਖਾ,
0: ਚੱਲਦਿਆਂ ਨਾਲ ਇਹਨੇ ਨਹੀਂ ਜਾਣਾ। ਸ਼ਾਇਦ ਕੋਈ ਅੜੀਅਲ ਬੰਦਾ ਆਖੇ ਜਿੰਨੇ ਨੋਟ ਕਮਾਏ ਨੇ ਮੇਰੇ ਮਰੇ ਦੇ ਨਾਲ ਹੀ ਚਿਖਾ ਚ ਰੱਖ ਦਿਓ, ਉਹਨੇ ਵੀ ਸੜ ਜਾਣਾ, ਨੋਟ ਵੀ ਸੜ ਜਾਣਗੇ, ਕੁਛ ਵੀ ਨਹੀਂ ਜਾਣਾ। ਨਾਲ ਰੱਖੇ ਆ ਨੋਟ ਨਾਲ ਚਲੇ ਜਾਣਗੇ, ਨਾਲ ਤੇ ਭਾਵੇਂ ਦਰਬ ਦਰਬ ਕਹਿੰਦੇ ਨੇ ਮਾ ਲੱਖਾਂ ਲੱਖਾਂ ਕਰੋੜਾਂ ਇਹ ਕੁਛ ਵੀ ਨਾਲ ਨਹੀਂ ਜਾਣਾ। ਹਾਂਜੀ
1: ਅਗਿਆਨੀ ਅੰਧ ਨਾ ਬੂਝਾਈ ਸਿਰ ਉੱਪਰ ਜਮ ਖੜਗ ਕਲੱਖਾ,
0: ਅਗਿਆਨੀ ਇਹ ਅੰਧਾ ਨੇਤਰਹੀਨਾਂ ਨੂੰ ਅੰਧੇ ਨਹੀਂ ਆਖਿਆ, ਅਗਿਆਨੀਆਂ ਨੂੰ ਕਿਹਾ। ਅਗਿਆਨੀ ਅੰਧ ਨਾ ਬੂਝਾਈ ਨਹੀਂ ਸਮਝਦਾ, ਸਿਰ ਉੱਪਰ ਜਮ ਖੜਗ ਕਲਖਾ, ਕਲਖਾ ਦਾ ਅਰਥ ਕੀ ਹੁੰਦਾ ਖਿੱਚਿਆ, ਜਿਵੇਂ ਕੋਈ ਤਲਵਾਰ ਮਿਆਨ ਚੋਂ ਖਿੱਚ ਲਈ ਕਿਸੇ ਨੇ ਮਾਰਨ ਲਈ, ਜਮ ਕਾਲ ਖੜਗ ਲੈ ਕੇ ਤੇਰੇ ਸਿਰ ਦੇ ਉੱਤੇ ਖਲੋਤਾ ਹੋਇਆ ਹੈ, ਇਹ ਅਗਿਆਨੀ ਨਹੀਂ ਸਮਝਦਾ। ਹਾਂਜੀ
1: ਗੁਰਪ੍ਰਸਾਦੀ ਉਭਰੇ ਜਿਨ ਹਰ ਰਸ ਚਖਾ,
0: ਗੁਰੂ ਦੀ ਕਿਰਪਾ ਨਾਲ ਉਹ ਹੀ ਬਚੇ ਨੇ ਜਿਨ੍ਹਾਂ ਨਾਮ ਰਸ ਚੱਖ ਲਿਆ, ਹਰੀ ਰਸ ਚੱਖ ਲਿਆ ਸਾਰੇ ਕਾਰਜ ਰਾਸ ਹੋ ਗਏ। ਹਾਂਜੀ
1: ਆਪ ਕਰਾਏ ਕਰੇ ਆਪ ਆਪੇ ਹਰ ਰੱਖਾ,
0: ਆਪ ਹੀ ਉਹ ਕਰਨ ਵਾਲਾ ਕਰਾਉਣ ਵਾਲਾ ਹੈ, ਉੱਥੇ ਹੀ ਆ ਗਏ ਜਿੱਥੋਂ ਸ਼ੁਰੂ ਹੋ ਗਏ ਸਾਂ। ਮੇਰਾ ਕਿਰਿਆ ਕਛੂ ਨਾ ਹੋਏ ਕਰੇ ਰਾਮ ਹੋਏ ਹੈ ਸੋਏ, ਹੰਕਾਰ ਕਹਿੰਦਾ ਮੈਂ ਕਰਨਾ, ਗੁਰੂ ਕਹਿੰਦਾ ਨਹੀਂ ਸਭ ਕੁਝ ਉਹ ਕਰਦਾ, ਇਹਨੂੰ ਹਉਮੈ ਨੂੰ ਛੱਡ, ਆਪ ਕਰਾਏ ਕਰੇ ਆਪ, ਆਪ ਹੀ ਕਰਵਾਉਂਦਾ ਆਪ ਹੀ ਕਰਦਾ ਆਪੇ ਹਰ ਰੱਖ, ਆਪ ਹੀ ਰਖਵਾਲਾ ਸਾਡਾ ਰਖਵਾਲਾ, ਹੋਰ ਕੋਈ ਰਖਵਾਲਾ ਨਹੀਂ ਰੱਖ ਸਕੇਗਾ। ਜਿਨ੍ਹਾਂ ਦੇ ਰਖਵਾਲੇ ਬੜੇ ਬੜੇ ਥਾਂ ਉਹ ਵੀ ਮਾਰੇ ਗਏ, ਮੌਤ ਨੇ ਤੇ ਆਖਰ ਮਾਰਨਾ ਹੀ ਹੈ, ਰੱਖਣ ਵਾਲਾ ਕੌਣ ਹੈ। ਰਾਖਾ ਏਕ ਹਮਾਰਾ ਸਵਾਮੀ ਸਗਲ ਘਟਾਂ ਕਾ ਅੰਤਰ ਜਾਵੇ, ਭੁੱਲਾਂ ਦੀ ਖਿਮਾ ਜੀਓ। ਸਰਬੱਤ ਦਾ ਧੰਨਵਾਦ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਿੰਘ ਸਾਹਿਬਾਨ ਗਿਆਨੀ ਅਮਰਜੀਤ ਸਿੰਘ ਜੀ, ਹੋਰ ਸਿੰਘ ਸਾਹਿਬਾਨ ਗੁਰੂ ਕੀਆਂ ਸੰਗਤਾਂ, ਸਰਬੱਤ ਦਾ ਧੰਨਵਾਦ। ਆਖਰੀ ਪੰਕਤੀ ਦਾ ਸਰਵਣ ਕਰੋ, ਸਮਾਪਤੀ ਕਰੀਏ ਜੀ।

403-454-0347 रासा प्लैटियम दा पता है 202 17th एवेन्यू साउथ ईस्ट कैलगरी।

ਕੈਲਗਰੀਚ ਇੱਕੋ ਇੱਕ ਧਾਰਮਿਕ ਰੇਡੀਓ ਪੰਜਾਬੀ ਰੇਡੀਓ 102.7 FM ਜਿੱਥੇ 24 ਘੰਟੇ 7 ਦਿਨ ਬਹੁਤ ਸਾਰੇ ਧਾਰਮਿਕ ਪ੍ਰੋਗਰਾਮ ਪੇਸ਼ ਕੀਤੇ ਜਾਂਦੇ ਨੇ। ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨ ਲਈ ਤੁਸੀਂ ਪੰਜਾਬੀ ਰੇਡੀਓ 102.7 FM ਨੂੰ 403-238-6867 ਯਾਨੀ 403-238-6667 ਤੇ ਸੰਪਰਕ ਕਰ ਸਕਦੇ ਹੋ। ਸੁਣਦੇ ਰਹੋ ਪੰਜਾਬੀ।

ਗੈਲਗਰੀਚ ਇੱਕੋ ਇੱਕ ਧਾਰਮਿਕ ਰੇਡੀਓ ਪੰਜਾਬੀ ਰੇਡੀਓ 102.7 FM ਜਿੱਥੇ 24 ਘੰਟੇ 7 ਦਿਨ ਬਹੁਤ ਸਾਰੇ ਧਾਰਮਿਕ ਪ੍ਰੋਗਰਾਮ ਪੇਸ਼ ਕੀਤੇ ਜਾਂਦੇ ਨੇ। ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨ ਲਈ ਤੁਸੀਂ ਪੰਜਾਬੀ ਰੇਡੀਓ 102.7 FM ਨੂੰ 403-238-6667 ਯਾਨੀ 403-238-6667 ਤੇ ਸੰਪਰਕ ਕਰ ਸਕਦੇ ਹੋ। ਸੁਣਦੇ ਰਹੋ ਪੰਜਾਬੀ ਰੇਡੀਓ 102.7 FM।

ਪ੍ਰੋਗਰਾਮ ਦਾ ਇਹ ਹਿੱਸਾ ਇੰਟਰਨੈਸ਼ਨਲ ਐਜੂਕੇਸ਼ਨ ਐਂਡ ਇੰਪਲੋਇਮੈਂਟ ਲਿਮਿਟਿਡ ਦੇ ਸਹਿਯੋਗ ਨਾਲ ਤੁਹਾਡੇ ਤੱਕ ਪਹੁੰਚਾਇਆ ਜਾ ਰਿਹਾ ਹੈ। ਜੇ ਕੋਈ ਤੁਹਾਡਾ ਰਿਸ਼ਤੇਦਾਰ ਕੈਨੇਡਾ ਵਿੱਚ ਪੜ੍ਹਨ ਲਈ ਆਉਣਾ ਚਾਹੁੰਦਾ ਹੈ ਜਾਂ ਤੁਸੀਂ ਕੈਨੇਡਾ ਵਿੱਚ ਰਹਿੰਦੇ ਹੋ ਤੇ ਕਿਸੇ ਵੀ ਕਾਲਜ ਵਿੱਚ ਪੜ੍ਹਨ ਲਈ ਐਡਮਿਸ਼ਨ ਲੈਣੀ ਚਾਹੁੰਦੇ ਹੋ ਤਾਂ ਇਸ ਦੀ ਜਾਣਕਾਰੀ ਲਈ ਕਾਲ ਕਰੋ ਬੌਬੀ ਡੌਡ ਐਟ 403-561-9811 403-561-9811 ਸਾਡਾ ਪਤਾ ਹੈ ਇੰਟਰਨੈਸ਼ਨਲ ਐਜੂਕੇਸ਼ਨ 1130-4818 ਵੈਸਟ ਵਿੰਡਸ ਡਰਾਈਵ ਨਾਰਥ ਈਸਟ ਕੈਲਗਰੀ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਐਗਜ਼ੋਟਿਕ ਐਕਸਟੀਰੀਅਰਸ ਗਰੁੱਪ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਕਿਸੇ ਵੀ ਤਰ੍ਹਾਂ ਦੀ ਸਾਈਡਿੰਗ, ਰੂਫਿੰਗ, ਸੋਫਟ ਫੇਸ਼ੀਆ, ਜੇਮਸ ਹਾਰਡੀ, ਈਵ ਸਟ੍ਰੌਫ ਅਤੇ ਸਮਾਰਟ ਬੋਰਡ ਦੇ ਕੰਮ ਕਰਾਉਣ ਦੀ ਜਾਣਕਾਰੀ ਲਈ ਐਗਜ਼ੋਟਿਕ ਐਕਸਟੀਰੀਅਰਸ ਗਰੁੱਪ ਨੂੰ ਕਾਲ ਕਰ ਸਕਦੇ ਹੋ 403-710-0007 403-710-0007।

ਦੁੱਖ ਦਾਰੂ ਸੁਖ ਰੋਗ ਭਇਆ ਜਾਂ ਸੁਖਤਾਮ ਨਾ ਹੋਈ, ਤੂੰ ਕਰਤਾ ਕਰਨਾਮੇ ਨਹੀਂ ਜਾਂ ਹੋ ਕਰੀ ਨਾ ਹੋ, ਬਲਿਹਾਰੀ ਕੁਦਰਤ ਵਸਿਆ ਤੇਰਾ ਨਾ ਜਾਈ ਲਿਖਿਆ ਰਹੋ, ਜਾਤ ਮਹਿ ਜੋਤ ਜੋਤ ਮੈਂ ਜਾਤਾ ਅਕਲ ਕਲਾ ਭਰਪੂਰ ਰਹਿਆ, ਤੂੰ ਸੱਚਾ ਸਾਹਿਬ ਸਿਰ ਸਵਾਲਿਓ ਜਿਨ ਕਿਸੋ ਪਾਰ ਪਿਆ, ਕਹੋ ਨਾਨਕ ਕਰਤੇ ਕੀਆਂ ਬਾਤਾਂ ਜੋ ਕਿਛ ਕਰਨਾ।

ਮਹੱਲਾ ਪਹਿਲਾ ਸੁਣ ਵੱਡਾ ਆਖੇ ਸਭ ਕੋਇ ਵੱਡਾ ਵੱਡਾ ਡਿਠਾ ਹੋਏ ਕੀਮਤ ਪਾਏ ਨਾ ਕਹਿਆ ਜਾਏ ਕਹਿਣ ਵਾਲੇ ਤੇਰੇ ਰਹੇ ਸਮਾਏ ਵੱਡੇ ਮੇਰੇ ਸਾਹਿਬਾ ਗਹਿਰ ਗਭੀਰਾ ਗੁਣੀ ਗਹੀਰਾ ਕੋਈ ਨਾ ਜਾਣੈ ਤੇਰਾ ਕੀਤਾ ਕੇ ਵੱਡ ਚੀਰਾ ਰਹਾਉ ਸਭ ਸੁਰਤੀ ਮਿਲ ਸੁਰਤ ਕਮਾਈ ਸਭ ਕੀਮਤ ਮਿਲ ਕੀਮਤ ਪਾਈ ਗਿਆਨੀ ਧਿਆਨੀ ਗੁਰ ਗੁਰਹਾਈ ਕਹਿਣ ਨਾ ਜਾਈ ਤੇਰੀ ਤਿਲ ਵਡਿਆਈ ਸਭ ਸਤ ਸਭ ਤਪ ਸਭ ਚੰਗਿਆਈਆ ਸਿੱਧਾ ਪੁਰਖਾ ਕੀਆ ਵਡਿਆਈਆ ਤੁਦ ਵਿਣ ਸਿੱਧੀ ਕਿਨੈ ਨਾ ਪਾਈਆ ਕਰਮ ਮਿਲੈ ਨਾ ਹੀ ਠਾ ਕੇ ਰਹਾਈਆ ਆਖਣ ਵਾਲਾ ਕਿਆ ਵਿਚਾਰਾ ਸਿਫਤੀ ਭਰੇ ਤੇਰੇ ਭੰਡਾਰਾ ਜਿਸ ਤੂੰ ਦੇਹ ਤਿਸੈ ਕਿਆ ਚਾਰਾ ਨਾਨਕ ਸੱਚ ਸਵਾਰਣ ਹਾਰਾ ਆਸਾ ਮਹੱਲਾ ਪਹਿਲਾ ਆਖਾ ਜੀਵਾ ਵਿਸਰੈ ਮਰ ਜਾਓ ਆਖਣ ਔਖਾ ਸਾਚਾ ਨਾਓ ਸਾਚੇ ਨਾਮ ਕੀ ਲਾਗੈ ਭੂਖ ਉਤ ਭੂਖੈ ਖਾਈ ਚਲੀਐ ਦੁਖ ਸੋ ਕਿਉ ਵਿਸਰੈ ਮੇਰੀ ਮਾਈ ਸਾਚਾ ਸਾਹਿਬ ਸਾਚੈ ਨਾਈ ਰਹਾਉ ਸਾਚੇ ਨਾਮ ਕੀ ਤਿਲ ਵਡਿਆਈ ਆਖ ਥੱਕੀ ਕੀਮਤ ਨਹੀਂ ਪਾਈ ਜੇ ਸਭ ਮਿਲ ਕੇ ਆਖਣ ਪਾਹੇ ਵੱਡਾ ਨਾ ਹੋਵੇ ਘਾਟ ਨਾ ਜਾਏ ਨਾ ਉਹ ਮਰੈ ਨਾ ਹੋਵੇ ਸੋਗ ਦਿੰਦਾ ਰਹੇ ਨਾ ਚੂਕੈ ਭੋਗ ਗੁਣ ਇਹੋ ਹੋਰ ਨਾਹੀ ਕੋਏ ਨਾ ਕੋ ਹੋਆ ਨਾ ਕੋ ਹੋਏ ਜੇ ਵੜ ਆਪ ਤੇ ਵੜ ਤੇਰੀ ਦਾਤ ਜਿਨ ਦਿਨ ਕਰਕੇ ਕੀਤੀ ਰਾਤ ਖਸਮ ਵਿਸਾਰਹਿ ਤੇ ਕੰਮ ਜਾਤ ਨਾਨਕ ਨਾਵੈ ਬਾਜ ਸਨਾਤ ਰਾਗ ਗੁਜਰੀ ਮਹੱਲਾ ਚੌਥਾ ਹਰ ਕੀ ਜਨ ਸਤਿਗੁਰ ਸਤਿਪੁਰਖਾ ਬਿਨਾਉ ਕਰਉ ਗੁਰ ਪਾਸ ਹਮ ਕੀਰੇ ਕਿਰਮ ਸਤਿਗੁਰ ਸਰਣਾਈ ਕਰ ਦਇਆ ਨਾਮ ਪਰਗਾਸ ਮੇਰੇ ਮੀਤ ਗੁਰਦੇਵ ਮੋ ਕਉ ਰਾਮ ਨਾਮ ਪਰਗਾਸ ਗੁਰਮਤ ਨਾਮ ਮੇਰਾ ਪ੍ਰਾਨ ਸਖਾਈ ਹਰ ਕੀਰਤ ਹਮਰੀ ਰਹਿ ਰਾਸ ਰਹਾਉ ਹਰ ਜਨ ਕੀ ਵੱਡ ਭਾਗ ਵਡੇਰੇ ਜਿਨ ਹਰ ਹਰ ਸਰਧਾ ਹਰ ਪਿਆਸ ਹਰ ਹਰ ਨਾਮ ਮਿਲੈ ਤ੍ਰਿਪਤਾ ਸਹਿ ਮਿਲ ਸੰਗਤ ਗੁਣ ਪਰਗਾਸ ਜਿਨ ਹਰ ਹਰ ਹਰ ਰਸ ਨਾਮ ਨ ਪਾਇਆ ਤੇ ਭਾਗਹੀਣ ਜਮ ਪਾਸ ਜੋ ਸਤਿਗੁਰ ਸਰਣ ਸੰਗਤ ਨਹੀਂ ਆਏ ਤ੍ਰਿਗ ਜੀਵੇ ਤ੍ਰਿਗ ਜੀਵਾਸ ਜਿਨ ਹਰ ਜਨ ਸਤਿਗੁਰ ਸੰਗਤ ਪਾਈ ਤਿਨ ਧੁਰ ਮਸਤਕ ਲਿਖਿਆ ਲਿਖਾਸ ਧਨ ਧਨ ਸਤ ਸੰਗਤ ਜਿਤ ਹਰ ਰਸ ਪਾਇਆ ਮਿਲ ਜਨ ਨਾਨਕ ਨਾਮ ਪਰਗਾਸ

ਕਾਰਣਾ ਅੰਗੀਕਾਰ ਉਹ ਕਰੇ ਤੇਰਾ ਕਾਰਜ ਸਭ ਸਵਾਰਣਾ ਸਭਨਾ ਗੱਲਾਂ ਸਮਰੱਥ ਸੁਆਮੀ ਸੋ ਕਿਉ ਮਨਹੁ ਵਿਸਾਰੇ ਕਹਿ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੀ ਸਾਚੇ ਸਾਹਿਬਾ ਕਿਆ ਨਾਹੀ ਘਰ ਤੇਰੈ ਘਰ ਤਾਂ ਤੇਰੈ ਸਭ ਕਿਛੁ ਹੈ ਜਿਸ ਦੇਹ ਸੋ ਪਾਵਏ ਸਦਾ ਸਿਫਤ ਸਲਾਹ ਤੇਰੀ ਨਾਮ ਮਨ ਵਸਾਵਏ ਨਾਮ ਜਿਨ ਕੈ ਮਨ ਵਸਿਆ ਵਾਜੇ ਸ਼ਬਦ ਕਨੇਰੇ ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀ ਘਰ ਤੇਰੈ ਸਾਚਾ ਨਾਮ ਮੇਰਾ ਆਧਾਰੋ ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾ ਸਭ ਗਵਾਈਆ ਕਰ ਸਾਂਤ ਸੁਖ ਮਨ ਆਏ ਵਸਿਆ ਜਿਨ ਇੱਛਾ ਸਭ ਪੁਜਾਈਆ ਸਦਾ ਕੁਰਬਾਨ ਕੀਤਾ ਗੁਰੂ ਵਿਟਹਉ ਜਿਸ ਦੀਆਂ ਇਹ ਵਡਿਆਈਆ ਕਹਿ ਨਾਨਕ ਸੁਣਹੁ ਸੰਤਹੁ ਸਬਦ ਧਰਹੁ ਪਿਆਰੋ ਸਾਚਾ ਨਾਮ ਮੇਰਾ ਆਧਾਰੋ ਵਾਜੇ ਪੰਚ ਸਬਦ ਤਿਤ ਘਰ ਸੁਭਾਗੈ ਘਰ ਸੁਭਾਗੈ ਸਬਦ ਵਾਜੇ ਕਲਾ ਜਿਤ ਘਰ ਧਾਰੀਆ ਪੰਚ ਦੂਤ ਤੁਧ ਵਸ ਕੀਤੇ ਕਾਲ ਕੰਟਕ ਮਾਰਿਆ ਤੁਰ ਕਰਮ ਪਾਇਆ ਤੁਧ ਜਿਨ ਕਉ ਸੇ ਨਾਮ ਹਰ ਕੈ ਲਾਗੇ ਕਹਿ ਨਾਨਕ ਤਹਿ ਸੁਖ ਹੋਆ ਤਿਤ ਘਰ ਅਨਹਦ ਵਾਜੇ ਆਨੰਦ ਸੁਣ

ਮੁੰਦਾਵਣੀ ਮਹੱਲਾ ਪੰਜਵਾਂ। ਥਾਲ ਵਿੱਚ ਤਿੰਨ ਵਸਤੂ ਪਈਓ, ਸਤ ਸੰਤੋਖ ਵਿਚਾਰੋ। ਅੰਮ੍ਰਿਤ ਨਾਮ ਠਾਕੁਰ ਕਾ ਪਇਓ, ਜਿਸ ਕਾ ਸਬਸ ਆਧਾਰੋ। ਜੇ ਕੋ ਖਾਵੈ ਜੇ ਕੋ ਪੁੰਚੈ, ਤਿਸ ਕਾ ਹੋਇ ਉਧਾਰੋ। ਇਹ ਵਸਤ ਤਜੀ ਨਹਿ ਜਾਈ, ਨਿਤ ਨਿਤ ਰੱਖ ਉਰ ਧਾਰੋ। ਤਮ ਸੰਸਾਰ ਚਰਨ ਲਗ ਤਰੀਐ, ਸਭ ਨਾਨਕ ਬ੍ਰਹਮ ਪਸਾਰੋ। ਸਲੋਕ ਮਹ

0: ਫਤਿਹ।
1: ਬੋਲੋ ਜੀ ਵਾਹਿਗੁਰੂ, ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਇ ਵਾਰ, ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀ। ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਤੇ ਆਏ, ਫਿਰ ਅੰਗਦ ਗੁਰ ਤੇ ਅਮਰਦਾਸ, ਰਾਮਦਾਸੈ ਹੋਈ ਸਹਾਇ, ਅਰਜਨ ਹਰਿ ਗੋਬਿੰਦ ਨੋ ਸਿਮਰਾਉ ਸ੍ਰੀ ਹਰਿ ਰਾਇ। ਸ੍ਰੀ ਹਰਿ ਕ੍ਰਿਸ਼ਨ ਤੇ ਆਈ ਹੈ ਜਿਸ ਡਿੱਠੇ ਸਭ ਦੁੱਖ ਜਾਏ, ਤੇਗ ਬਹਾਦਰ ਸਿਮਰੇ ਹੈ ਘਰ ਨਾਉ ਨਿਧਿਆ ਵੈ ਤਾਏ।

ਆਏ ਖੋਪਰੀਆਂ ਲੋਹਾਈਆਂ ਚਰਖੜੀਆਂ ਤੇ ਚੜਿਆਰਿਆਂ ਨਾਲ ਚਿਰਾਏ ਗਏ। ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਾਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਹੀ। ਤਿਨ੍ਹਾਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ ਬੋਲੋ ਜੀ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ

ਨਾਮਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੋਗੇ ਅਟਲ।

ਆਪਣੇ ਪੰਥ ਦੇ ਸਦਾ ਸਹਾਇ ਦਾ ਤਰ ਜੀਓ ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਖੁੱਲ੍ਹੇ ਦਰਸ਼ਨ ਦੀਦਾਰ ਅਤੇ ਸੇਵਾ ਸੰਭਾਲ ਦਾ ਦਾਨ।

ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ ਧੰਨ ਧੰਨ ਸਤਿਗੁਰੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ ਆਪ ਜੀ ਦੇ ਹਜ਼ੂਰ ਸ਼ਬਦ ਚੌਂਕੀ ਸੋਦਾਰ ਰਹਿਰਾਸ ਸਾਹਿਬ ਜੀ ਦੇ ਪਾਠ ਜੀ ਕੀ ਅਰਦਾਸ ਭੁੱਲ ਚੁੱਕ ਮੁਆਫ ਕਰਨੀ ਸਿੱਖ

ਲਾਲ ਹਰ ਰਤਨ ਜਵੀ ਹਰ ਲਾਲ ਮਨ ਜਾਪਹੋ ਰਾਮ ਗੋਪਾਲ ਹਰ ਰਤਨ ਜਵੀ ਹਰ ਲਾਲ ਹਰ ਗੁਰਮੁਖ ਘੜ ਟਕਸਾਲ ਹਰ ਹੋ ਕਿਰਪਾਲ ਰਹਾਉ ਤੁਮਰੇ ਗੁਣ ਅਗਮ ਅਗੋਚਰ ਏਕ ਜੀਹ ਕਿਆ ਕਥੈ ਵਿਚਾਰੀ ਰਾਮ ਰਾਮ ਰਾਮ ਰਾਮ ਲਾਲ ਤੁਮਰੀ ਜੀ ਅਕਥ ਕਥਾ ਤੂੰ ਹੀ ਜਾਣੈ ਹੈ।